ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜੰਦ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸਹਿ ਤੁੱਠੇ ਨੌਣਦ ਪਾਈਆਂ ਸਹਿ ਤੁੱਠੇ ਨੌਣਦ ਪਾਈਆਂ।

ਆਖ ਆਪਾਂ ਜਿੰਨਾ ਹੀ ਸੋਚਣ ਕੱਢੀਐ ਕਿ ਤਾਂ ਆਪੋ ਆਪਣਾ ਆਪ ਹੀ ਲੇਖਾ ਸੰਡੀਐ ਜਾਂ ਰਹਿਣਾ ਨਹੀਂ ਐਤਕਾਰ ਬਹੰਡੀਐ ਮੰਦਾ ਕਿਸੇ ਨਾ ਆਖੀਆ ਪੜ ਖਰੇ ਪੁੱਛੀਐ।

ਧਾਰੀ ਹੈ, ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਸੇ ਮਨੋ ਵਿਸਾਰੀ ਹੈ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਸੁਣੋਗੇ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਫਰਹਤ ਨਾਜ਼। प्रधानमंत्री नरेंद्र मोदी ने पंजाब के जालंधर से 20 राज्यों के 75 पुनर्विकसित

ਮਿਹਨਤ ਦਾ ਫਲ, ਮੁਸੀਬਤ ਦਾ ਹੱਲ ਅਤੇ ਆਉਣ ਵਾਲਾ ਕੱਲ੍ਹ ਸਭ ਪਰਮਾਤਮਾ ਦੇ ਹੱਥ ਵਿੱਚ ਹੈ। ਉਮੀਦ ਕਦੇ ਸੰਸਾਰ ਤੋਂ ਨਹੀਂ, ਸੰਸਾਰ ਨੂੰ ਰਚਣ ਵਾਲੇ ਤੋਂ ਰੱਖਣੀ ਚਾਹੀਦੀ ਹੈ।

ਨਿਮਰਤਾ ਤੋਂ ਵੱਡਾ ਕੋਈ ਕਹਿਣਾ ਨਹੀਂ, ਨਿਮਰਤਾ ਨਾਲੋਂ ਉੱਚਾ ਕੋਈ ਧਰਮ ਨਹੀਂ। ਜਿਸ ਦੇ ਹਿਰਦੇ ਵਿੱਚ ਨਿਮਰਤਾ ਹੈ, ਉਸ ਉੱਤੇ ਪਰਮਾਤਮਾ ਦੀ ਮਿਹਰ ਸਦਾ ਬਣੀ ਰਹਿੰਦੀ ਹੈ। ਨਿਮਰਤਾ ਹੀ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ।

ਰੱਬ ਤੇ ਯਕੀਨ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਇਹ ਮੰਨ ਲਓ ਕਿ ਜਿਸ ਰੱਬ ਨੇ ਅੱਜ ਤੱਕ ਸੰਭਾਲਿਆ ਹੈ ਅੱਗੇ ਵੀ ਉਹੀ ਸੰਭਾਲ ਲਵੇਗਾ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਬੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ

0: ਦੱਸੋ।
1: ਵਧੀਆ ਜੀ, ਸਮੇਂ ਦੇ ਮੁਤਾਬਕ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਕੰਮ ਜਿਹੜਾ ਹੈ ਉਹ ਸਮੇਂ ਦੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਰੱਖੀਏ।
0: ਦੇਖੋ ਸਮੇਂ ਨੂੰ, ਸਮੇਂ ਨੇ ਤਾਂ ਆਪਣੇ ਹਿਸਾਬ ਨਾਲ ਚੱਲਣਾ ਹੈ, ਤੁਸੀਂ ਸਮੇਂ ਨੂੰ ਆਪਣੇ ਹੱਥ 'ਚ ਕਰਨਾ ਹੈ,
1: ਅੱਗੇ ਹੋ ਕੇ ਚੱਲੋ ਜੀ।
0: ਹਾਂ, ਸੋ ਇਸ ਕਰਕੇ ਸਮੇਂ ਨੂੰ ਹੱਥ 'ਚ ਕਰਨ ਦਾ ਮਤਲਬ ਇਹੀ ਹੈ ਕਿ ਜਿਹੜੇ ਸਮੇਂ ਦੇ ਲਿਹਾਜ਼ ਨਾਲ ਸਾਡੇ ਕੰਮ ਹੈ ਉਹਨਾਂ ਦੇ ਬਾਬਤ ਜਿੰਨੀ ਵੀ ਵਿਉਂਤਬੰਦੀ ਹੈ ਉਹ ਆਪਾਂ ਵੇਲੇ ਦੇ ਨਾਲ ਕਰ ਲਈਏ। ਕਿਉਂਕਿ ਆਹ ਦਿਨ ਜਿੱਦਾਂ ਆਪਾਂ ਦੇਖਦੇ ਹਾਂ ਕਿ ਖਾਸ ਤੌਰ ਦੇ ਉੱਤੇ ਕੰਮ ਤਾਂ ਹੋਰ ਵੀ ਬਹੁਤ ਸਾਰੇ ਨੇ ਸਾਡੇ ਲਈ, ਪਰ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇੱਕ ਤਾਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਜਿੰਨਾ ਖੇਤੀ ਜੰਗਲਾਤ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਵਣਾਂ ਦੇ ਹੇਠ ਰਕਬੇ ਨੂੰ ਵਧਾਉਣ ਦੀ।
1: ਬਹੁਤ ਬਹੁਤ ਜੀ, ਵੈਸੇ ਵੀ ਦੇਖੋ ਹੁਣ ਇਹ ਮਾਹਰ ਜੇ ਹਿਸਾਬ ਲਾ ਰਹੇ ਸੀ ਵੀ ਸਿਰਫ ਪੰਜਾਬ 'ਚ 6% ਰਕਬਾ ਆ,
0: ਬਹੁਤ ਘੱਟ ਹੈ,
1: 33% ਹੋਣਾ ਚਾਹੀਦਾ। ਅਤੇ 33 ਨੇ ਕਹਿੰਦੇ ਕੋਲ ਕਹਿੰਦੇ 20% ਤਾਂ ਜ਼ਰੂਰ ਹੋਵੇ,
0: ਹੋਵੇ ਜੀ ਹੋਵੇ।
1: ਹਾਂਜੀ, ਅਤੇ ਜਿਸ ਹਿਸਾਬ ਨਾਲ ਅਸੀਂ ਬੂਟੇ ਵੰਡਦੇ ਹਾਂ ਜੇ ਸਾਰੇ ਲੱਗੇ ਹੁੰਦੇ ਫਿਰ ਜੰਗਲ ਹੀ ਹੋਣੇ ਸੀ ਪੰਜਾਬ 'ਚ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹਦਾ ਮਤਲਬ ਸੰਭਾਲੇ ਨਹੀਂ ਗਏ, ਬੂਟੇ ਲਾਏ ਤਾਂ ਸੀ।
0: ਲਾਉਣਾ ਅਲੱਗ ਚੀਜ਼ ਹੈ, ਬੂਟੇ ਨੂੰ ਜਿਹੜਾ ਹੈ ਲਾ ਦੇਣਾ ਅਤੇ ਅੱਗੋਂ ਪ੍ਰਵਾਨ ਚੜਾਉਣਾ ਔਖਾ ਕੰਮ ਹੈ। ਸੋ ਇਸ ਕਰਕੇ ਜਿੰਨੇ ਬੂਟੇ ਆਪਾਂ ਲਾਉਂਦੇ ਹਾਂ ਅਤੇ ਉਹਨਾਂ ਨੂੰ ਪ੍ਰਵਾਨ ਵੀ ਚੜਾਉਣਾ ਹੈ, ਅਤੇ ਇਸ ਕਰਕੇ ਕਿਉਂਕਿ ਦੇਖੋ ਲੋੜਾਂ ਤਾਂ ਸਾਡੇ ਸਾਹਮਣੇ ਸੰਧੂ ਸਾਹਿਬ ਖੜੀਆਂ ਹੈ, ਆਪਾਂ ਨੂੰ ਰਸਤੇ ਵੀ ਚਾਹੀਦੇ ਹੈ, ਕਿਉਂਕਿ ਲੋੜਾਂ ਦੁਨੀਆ ਦੀਆਂ, ਜਿਹੜਾ ਦੁਨੀਆ ਦੇ ਨਾਲ ਜੇ ਆਪਾਂ ਮਿਲ ਕੇ ਚੱਲਣਾ ਹੈ ਤਾਂ ਸਾਨੂੰ ਦੁਨੀਆ ਦੇ ਮੁਤਾਬਕ ਜੋ ਵੀ ਢਾਂਚਾਗਤ ਜਿਹੜਾ ਤਬਦੀਲੀਆਂ ਹੈ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣਾ ਪਊਗਾ।
1: ਬਿਲਕੁਲ ਬਿਲਕੁਲ ਜੀ, ਹੁਣ ਇਹ ਵੀ ਦੇਖੋ ਰੁੜੀਆ ਰਾਮ ਜੀ ਸਮਾਂ ਹੈ ਕਿ ਕਿਉਂਕਿ ਵੈਸੇ ਵੀ ਆਪਣੇ ਜਿਹੜੀ ਆਪਣਾ ਰਾਜ ਹੈ ਜਿਹੜਾ ਇਹ ਅਨਪਨ ਭਰਪੂਰ ਆ,
0: ਬਿਲਕੁਲ,
1: ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਤਰ੍ਹਾਂ ਦੀ ਵਿਉਂਤਬੰਦੀ ਕਰੀਏ, ਅਤੇ ਖਾਸ ਕਰਕੇ ਜਿਹੜੇ ਬਾਗ ਲਗਾਉਣੇ ਅਤੇ ਫਲਦਾਰ ਬੂਟਿਆਂ ਦੀ ਸੰਭਾਲ ਕਰਨੀ ਇਹ ਬੜਾ ਮਹੱਤਵਪੂਰਨ ਗੱਲ ਹੋ ਜਾਂਦੀ ਆ।
0: ਬਿਲਕੁਲ ਸਹੀ ਗੱਲ ਹੈ ਜੀ, ਦੇਖੋ ਪੰਜਾਬੀਆਂ ਦੇ ਸੁਭਾਅ ਵਾਂਗੂ ਨਾ ਪੰਜਾਬੀਆਂ ਦੇ ਖਾਣ ਪੀਣ ਪਹਿਰਾਵਾ ਬੋਲੀ ਹਰ ਚੀਜ਼, ਇਹ ਵੀ ਸਿਫਤ ਜਿਹੜਾ ਪੰਜਾਬ ਦੀ ਧਰਤੀ ਦੇ ਸਿਰ 'ਤੇ ਹੈ ਕਿ ਇੱਥੇ ਜ਼ਰਖੇਜ਼ ਜਿਹੜੀ ਭੂਮੀ ਹੈ, ਪੈਲੀ ਹੈ, ਹਰ ਤਰ੍ਹਾਂ ਦਾ ਮੌਸਮ ਹੈ, ਇਹ ਇੱਕ ਹੋਰ ਵਧਦੇ ਵਾਲੀ ਗੱਲ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪੂਰੇ ਸੰਸਾਰ ਦੇ ਜਦੋਂ ਵਿੱਚ ਆਪਾਂ ਇੱਕ ਗੱਲ ਕਰਦੇ ਹਾਂ ਅਤੇ ਪੂਰੇ ਸੰਸਾਰ ਦੇ ਵਿੱਚ ਸਾਡੇ ਕੋਲ ਸਮਰੱਥਾ ਹੈ ਚੀਜ਼ਾਂ ਨੂੰ ਪੈਦਾ ਕਰਕੇ ਭੇਜਣ ਦੀ, ਚਾਹੇ ਉਹ ਆਪਾਂ ਦਾਲਾਂ ਦੀ ਗੱਲ ਕਰ ਲਈਏ, ਚਾਹੇ ਉਹ ਆਪਾਂ ਤੇਲ ਬੀਜਾਂ ਦੀ ਗੱਲ ਕਰ ਲਈਏ, ਬਾਸਮਤੀ ਦੀ ਗੱਲ ਕਰ ਲਈਏ, ਅਨਾਜਾਂ ਦੀ ਗੱਲ ਕਰ ਲਈਏ, ਹੈ ਨਾ, ਬਾਕੀ ਹੋਰ ਵੀ ਦੇਖੋ ਕਮਾਦ ਨਾਲ ਜਿਹੜੀਆਂ ਕਮਾਦ ਦੀ ਗੁੜ ਦੀ ਹੈ ਗੱਲ ਆਪਾਂ ਕਰਦੇ, ਸ਼ੱਕਰ ਦੀ ਗੱਲ ਕਰਦੇ ਹਾਂ, ਸੋ ਬਹੁਤ ਸਾਰੇ ਉਤਪਾਦ ਹੈ ਜਿਹੜੇ ਪੰਜਾਬ ਦੇ ਹਿੱਸੇ ਆਏ ਆ ਔਰ ਪੰਜਾਬ ਤੋਂ ਜਿਹੜਾ ਹੈ ਬਾਹਰਲੇ ਮੁਲਕਾਂ ਨੂੰ ਜਾ ਵੀ ਰਹੇ ਆ,
1: ਜਾ ਵੀ ਸਕਦੇ ਆ,
0: ਜਾ ਵੀ ਸਕਦੇ। ਹੁਣ ਫਲਦਾਰਾਂ ਬੂਟੇ ਹੈ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਵੀ ਸਦਾ ਬਹਾਰ ਫਲਦਾਰ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ।
1: ਹਾਂ, ਬਹੁਤ ਜ਼ਰੂਰ, ਜਿਹੜੀ ਆਪਾਂ ਵਧੀਆ ਤਰੀਕੇ ਨਾਲ ਵਿਉਂਤਬੰਦੀ ਕਰਨੀ ਹੁੰਦੀ ਹੈ ਨਾ, ਕਿ ਜਿਸ ਤਰ੍ਹਾਂ ਅਸੀਂ ਘਰ ਬਣਾਉਣੇ ਨਕਸ਼ਾ ਬਣਾਈਦਾ, ਉਸ ਤਰੀਕੇ ਨਾਲ ਉਹਦਾ ਵੀ ਨਕਸ਼ਾ ਬਣਾਓ ਇੱਕ,
0: ਬਿਲਕੁਲ ਜੀ,
1: ਕਿ ਮੈਂ ਕਿਹੜਾ ਬਾਗ ਲਾਉਣਾ ਹੈ। ਇਹ ਨਹੀਂ ਵੀ ਹਰ ਬੂਟਾ ਹਰ ਥਾਂ 'ਤੇ ਨਹੀਂ ਲੱਗ ਸਕਦਾ,
0: ਨਹੀਂ ਲੱਗ ਸਕਦਾ ਜੀ। ਹੁਣ ਦੇਖੋ ਇਹ ਤਾਂ ਇਲਾਕੇ ਦੇ ਲਿਹਾਜ਼ ਨਾਲ,
1: ਹਾਂ, ਵੰਡੇ ਹੋਏ ਆ,
0: ਹਾਂ, ਇਹ ਇਸੇ ਕਰਕੇ ਜ਼ੋਨਾਂ ਦੇ ਵਿੱਚ ਜਿਹੜਾ ਹੈ ਇਹਦੀ ਵਰਗੀਕ੍ਰਿਤ ਕੀਤਾ ਹੋਇਆ। ਸੋ ਇਸ ਕਰਕੇ ਉਸ ਲਿਹਾਜ਼ ਨਾਲ ਜਿਹੜਾ ਆਪਣਾ
1: ਸਿਫਾਰਿਸ਼ ਕੀਤੀ ਗਈ ਆ ਯੂਨੀਵਰਸਿਟੀ ਵੱਲੋਂ,
0: ਬਿਲਕੁਲ,
1: ਵੀ ਕਿਹੜੇ ਇਲਾਕੇ 'ਚ ਕਿਹੜਾ ਬੂਟਾ ਲੱਗ ਸਕਦਾ, ਉੱਥੇ ਅਸੀਂ ਉਹਦੀ ਲਗਾਉਣ ਦੀ ਵਿਉਂਤਬੰਦੀ ਬਣਾਈਏ। ਫਿਰ ਦੇਖੋ ਕਿ ਵੱਖ ਵੱਖ ਕਿਸਮ ਦੀਆਂ ਜਿਹੜੀਆਂ ਨਰਸਰੀਆਂ ਨੇ ਉੱਥੇ, ਉੱਥੇ ਪਹਿਲੇ ਨਾ ਬੂਟੇ ਵੀ ਰਾਖਵੇਂ ਕਰਵਾਓ,
0: ਬੜਾ ਜ਼ਰੂਰੀ।
1: ਕਈ ਵਾਰ ਸਾਰੀ ਤਿਆਰੀ ਕਰ ਲੈਂਦੇ ਹਾਂ, ਬੂਟਾ ਹੀ ਨਹੀਂ ਮਿਲਦਾ ਜੀ ਆਪਾਂ, ਅਤੇ ਫਿਰ ਆਪਣੀ ਸਾਰੀ ਤਿਆਰੀ ਫਿਰ ਜਿਹੜੀ
0: ਤਰੀ ਤਰਾਈ ਰਹਿ
1: ਜਾਂਦੀ ਆ।
0: ਇੱਕ ਤਾਂ ਦੇਖੋ ਸੰਧੂ ਸਾਹਿਬ ਸੋਚਣ ਦੀ ਇਹ ਵੀ ਲੋੜ ਹੈ ਕਿ ਜਿਹੜਾ ਵੀ ਆਪਾਂ ਬਾਗ ਲਾਉਣਾ ਹੈ, ਕਿਉਂਕਿ ਹੁਣ 4-6 ਸਾਲ ਸਾਡੇ ਕੋਲ ਸਮਾਂ ਜਿਹੜਾ ਉਡੀਕਦਾ ਹੋ ਜਾਂਦਾ, ਇਸ ਕਰਕੇ ਆਪਾਂ ਕਿਉਂਕਿ ਉਹਦੇ 'ਚ ਦੂਜੀਆਂ ਫਸਲਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਬਹੁਤ ਸਾਰੀਆਂ ਫਸਲਾਂ ਹੈ
1: ਜਿਹੜੀਆਂ ਬਾਗਾਂ
0: ਦੇ ਵਿੱਚ ਹੋ ਸਕਦੀਆਂ ਨੇ, ਇੱਥੋਂ ਤੱਕ ਕਿ ਲੋਕ ਚਾਰੇ ਵਾਲੀਆਂ ਫਸਲਾਂ ਵੀ ਲੈ ਲੈਂਦੇ ਨੇ।
1: ਨਹੀਂ ਜੀ, ਵੱਡੀ ਫਸਲ ਨਾ ਲਾਓ।
0: ਹਾਂ, ਇਹ ਹੈ ਵੀ ਕੋਸ਼ਿਸ਼ ਕਰੋ ਕਿ ਵੱਡੀ ਫਸਲ ਤੋਂ ਗੁਰੇਜ਼ ਪਰਹੇਜ਼ ਸਾਨੂੰ,
1: ਹਾਂ, ਜਿਹੜੇ ਬੂਟੇ ਤੋਂ ਉੱਪਰ ਜਾਂਦੀ ਹੈ ਨਾ,
0: ਹਾਂ, ਬਿਲਕੁਲ,
1: ਉਹ ਵੀ ਆਪਾਂ ਨੂੰ ਨਹੀਂ ਲੈਣੀ ਚਾਹੀਦੀ।
0: ਕਈ ਵਾਰੀ ਲੋੜਾਂ ਵੀ
1: ਕੋਸ਼ਿਸ਼ ਕਰੋ ਕਿ ਦਾਲਾਂ ਵਾਲੀਆਂ ਲੈ ਲਓ,
0: ਕੁਛ ਫਸਲਾਂ ਐਸੀਆਂ ਵੀ ਹੁੰਦੀਆਂ ਜਿਨ੍ਹਾਂ ਦੀਆਂ ਲੋੜਾਂ ਬਿਲਕੁਲ ਹੀ ਅਲੱਗ ਹੁੰਦੀਆਂ ਨੇ,
1: ਹਾਂ,
0: ਉਹਨਾਂ ਤੋਂ ਵੀ ਥੋੜ੍ਹਾ
1: ਜਿਹਾ। ਆਪਾਂ ਜਿੱਦਾਂ ਗੱਲ ਕਰ ਰਹੇ ਨੇ ਵਿਉਂਤਬੰਦੀ ਦੀ, ਕਿ ਜਿਹੜੀ ਹੁਣ ਖਾਲੀ ਥਾਂ ਛੱਡੀ ਹੈ ਉਹਦੇ ਲਈ ਪਾਣੀ ਦਾ ਪ੍ਰਬੰਧ ਵੱਖਰਾ ਕਰੋ,
0: ਵੱਖਰਾ ਜੀ ਵੱਖਰਾ,
1: ਅਤੇ ਬੂਟੇ ਲਈ ਵੱਖਰਾ ਕਰੋ।
0: ਹੁਣ ਤਾਂ ਦੇਖੋ ਜੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਤਾਂ ਡ੍ਰਿਪ ਹੈ ਸਾਡੇ ਕੋਲ, ਫੁਹਾਰਾ ਸਿੰਚਾਈ ਆ ਗਈਆਂ, ਬਹੁਤ ਸਾਰੀਆਂ ਐਸੀਆਂ ਤਕਨੀਕਾਂ ਆ ਗਈਆਂ ਜਿਹੜੀਆਂ ਸਬਜ਼ੀਆਂ ਔਰ ਫਲਦਾਰ ਬੂਟਿਆਂ ਦੇ ਵਿੱਚ ਬਹੁਤ ਹੀ ਕਾਰਗਰ
1: ਕਾਮਯਾਬ ਹੈ ਜੀ। ਆਹ, ਪਾਣੀ ਦੀ ਬੱਚਤ
0: ਹੋ ਜਾਂਦੀ ਹੈ,
1: ਅਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਹਾਂ ਕਿ ਨਾਲ ਦੀ ਨਾਲ ਆਪਾਂ ਨੂੰ ਫਰਟੀਗੇਸ਼ਨ ਕਹਿੰਦੇ ਹੈ।

0: ਖਾਦਾਂ ਵੀ ਨਾਲ ਦੇ ਸਕਦੇ ਹਾਂ,
1: ਬਿਲਕੁਲ
0: ਇਸ ਤਰੀਕੇ ਦਾ ਪ੍ਰਬੰਧ ਹੋ ਸਕਦਾ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਬੂਟੇ ਰਾਖਵੇਂ ਕਰਵਾ ਕੇ ਮਿੱਟੀ ਦੀ ਪਰਖ
1: ਬੜੀ ਜ਼ਰੂਰੀ
0: ਕਰਾਓ,
1: ਬਹੁਤ ਜ਼ਰੂਰੀ, ਪਾਣੀ ਦੀ ਪਰਖ ਵੀ ਜ਼ਰੂਰੀ।
0: ਹਾਂ, ਘੱਟੋ ਘੱਟ ਰੁੜੀਆ ਰਾਮ ਜੀ 2 ਮੀਟਰ ਤੱਕ ਦੀ ਡੂੰਘਾਈ ਦੇ ਨਮੂਨੇ ਲਓ।
1: ਬਿਲਕੁਲ ਬਿਲਕੁਲ,
0: ਅਤੇ ਵੱਖਰਾ ਵੱਖਰਾ ਲਓ ਜੀ ਹਰ ਨਮੂਨਾ, ਤਾਂ ਕਿ ਆਪਾਂ ਨੂੰ ਪਤਾ ਹੋਵੇ ਵੀ ਕੋਈ ਕੋਈ ਸਖ਼ਤ ਜਾਂ ਪੱਥਰੀਲੀ ਤਹਿਤ ਨਹੀਂ ਵਿੱਚ ਆ ਰਹੀ, ਕਿਉਂਕਿ ਦੇਖੋ ਹੁਣ ਬੂਟੇ ਨੇ ਲੰਬੇ ਸਮੇਂ ਤੱਕ ਰਹਿਣਾ, ਕੋਈ ਸਮੱਸਿਆ ਨਾ ਆਵੇ ਅੱਗੇ ਚੱਲ ਕੇ।
1: ਉਹ ਵਾਧੇ 'ਤੇ ਦੇਖੋ ਜੇ ਸਖ਼ਤ ਤੈਅ ਆ ਗਈ ਤਾਂ ਬੂਟੇ ਨੇ ਜੜ੍ਹ ਜਿਹੜੀ ਹੈ
0: ਨਹੀਂ ਵਧਣੀ ਜੀ,
1: ਕਿਉਂਕਿ ਬੂਟੇ ਦੀ ਜੜ੍ਹ ਦੇ ਨਾਲ ਹੀ ਬੂਟੇ ਦਾ ਵਿਕਾਸ ਜਿਹੜਾ ਹੈ ਉਹ ਸੰਬੰਧਿਤ ਹੈ।
0: ਅੱਛਾ, ਜਿਹੜੇ ਬੂਟੇ ਆਪਾਂ ਰਾਖਵੇਂ ਕਰਵਾਈਏ ਨਾ ਉਹ ਵੀ ਥੋੜ੍ਹਾ ਵੱਧ ਕਰਵਾਓ,
1: ਟੁੱਟ ਭੱਜ ਹੋ ਜਾਂਦੀ।
0: ਹਾਂ,
1: ਟੁੱਟ ਭੱਜ ਹੋ ਜਾਂਦੀ,
0: ਅਤੇ ਜਿਸ ਤਰ੍ਹਾਂ ਕਹਿ ਰਿਹਾ ਸੀ ਵੀ ਲਾਗੇ ਦੀ ਨਰਸਰੀ ਹੋਵੇ ਤਾਂ ਹੋਰ ਹੀ ਵਧੀਆ ਗੱਲ ਹੈ।
1: ਇੱਕ ਨਿਰਖ ਕੇ ਲਓ ਜੀ, ਪਰਖ ਕੇ ਲਓ ਬੂਟਾ, ਇਸ ਕਰਕੇ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੂਟੇ ਦੀ ਜਿਹੜੀ ਪਿਉਂਦ ਹੈ ਉਹ ਕਿਹੜੇ ਜੋੜ ਤੋਂ ਕੀਤੀ ਹੋਈ ਹੈ, ਉਸ ਹਿਸਾਬ ਨਾਲ ਦੇਖ ਕੇ ਬੂਟਾ ਲੈਣਾ ਵੀ ਜਿਹੜਾ ਜੋੜ ਪੱਧਰਾ ਹੋਣਾ ਚਾਹੀਦਾ। ਇਸ ਚੀਜ਼ ਦਾ ਵੀ ਧਿਆਨ, ਫਿਰ ਲਾਉਣ ਵੇਲੇ ਵੀ ਸਿੱਧੂ ਸਾਹਿਬ ਇਹ ਹੈ ਕਿ ਕਈ ਵਾਰੀ ਸ਼ਾਖਾਵਾਂ ਜਿਹੜੇ ਥੱਲਿਓਂ ਨਿਕਲ ਜਾਂਦੀਆਂ, ਅਸੀਂ ਧਿਆਨ ਹੀ ਨਹੀਂ ਦਿੰਦੇ।
0: ਹਾਂ, ਗਾਚੀ ਪੂਰੀ ਹੋਵੇ ਜੀ,
1: ਅਤੇ ਇਸ ਕਰਕੇ ਜਿਹੜੀ ਸ਼ਾਖਾ ਥੱਲਿਓਂ ਆ ਰਹੀ ਹੈ ਇਹਦਾ ਮਤਲਬ ਜਿਹੜਾ ਬੂਟਾ ਪਿਉਂਦ ਕੀਤਾ ਉਹਦੇ ਤਾਂ ਜਿਹੜੇ ਗੁਣ ਹੈ ਉਹ ਖਤਮ ਹੋ ਗਏ ਨਾ।
0: ਹਾਂ, ਇਹ ਤਾਂ ਹੁਣ ਪਹਿਲਾਂ ਕੱਟ ਦਿਓ ਜੀ, ਵਧਣ ਨਾ ਦਿਓ,
1: ਵਧਣ ਨਾ ਦਿਓ, ਇਸ ਕਰਕੇ ਬੜਾ ਜ਼ਰੂਰੀ ਹੈ।
0: ਹਾਂ, ਟੋਏ ਜਿੱਦਾਂ ਕਹਿੰਦੇ ਆਪਾਂ ਪੱਟਣੇ
1: ਜਾਂ ਕੋਨਾ ਕੁ ਭਰਨੇ,
0: ਫਿਰ
1: ਭਰਨੇ ਦਵਾਈ ਪਾਉਣੀ,
0: ਦਵਾਈ ਪਾਉਣੀ
1: ਬੜੀ ਜ਼ਰੂਰੀ।
0: ਹਾਂ, ਅਤੇ ਬਾਗ ਲਗਾਉਣ ਦੇ ਵੱਖਰੇ ਵੱਖਰੇ ਢੰਗ ਵੀ ਹੁੰਦੇ ਹੈਗੇ, ਕੋਈ ਦੇਖੋ ਵਰਗਾਕਾਰ ਢੰਗ ਲਾ ਦਿੰਦਾ ਹੈਗਾ, ਕੋਈ ਆਇਤਾਕਾਰ ਲਾ ਦਿੰਦਾ ਹੈਗਾ। ਸੋ ਵਿੱਚ ਆਪਾਂ ਜੇ ਫਸਲ ਲੈਣੀ ਹੈ ਤਾਂ ਕੁਛ ਪੂਰਕ ਬੂਟੇ ਵੀ ਲਾਏ ਜਾ ਸਕਦੇ ਹੈਗੇ,
1: ਬਿਲਕੁਲ ਜੀ,
0: ਜਿਹੜੇ ਆਪਾਂ ਨੂੰ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹੈ। ਅਤੇ ਹਵਾ ਰੋਕੂ ਵਾੜ ਦਾ ਪ੍ਰਬੰਧ ਵੀ ਰੁੜੀਆ ਰਾਮ ਜੀ ਨਾਲ ਨਾਲ ਕਰਨਾ ਪੈਂਦਾ ਹੈ।
1: ਪਹਿਲਾਂ ਜੀ, ਪਹਿਲਾਂ ਪਹਿਲਾਂ ਇਹ ਤਾਂ ਉਹੀ ਹੈ ਵੀ ਵਿਆਹ ਵਾਲੇ ਦਿਨ ਤੋਂ ਪਹਿਲੇ ਵਾਲੇ ਕੰਮ ਜਿਹੜੇ ਹਵਾ ਰੋਕੂ ਵਾੜ ਵਾਲਾ ਉਹ ਹੈ, ਵਿਆਹ ਤਾਂ ਵਿਆਹ ਵਾਲੇ ਦਿਨ ਹੋਣਾ ਹੈ, ਅਤੇ ਉਦੋਂ ਪਹਿਲੇ ਜਿਹੜੇ ਪ੍ਰਬੰਧ ਨੇ ਉਹ ਹਵਾ ਰੋਕੂ
0: ਵਾੜ,
1: ਕਿਉਂਕਿ ਹਵਾ ਰੋਕੂ ਵਾੜ ਨੇ ਹੀ ਗਰਮ ਹਵਾ ਅਤੇ ਸਰਦ ਹਵਾ ਇਹਨਾਂ ਇੱਥੋਂ ਤੱਕ ਕਈ ਤਰ੍ਹਾਂ ਦੇ ਕੀੜੇ ਜਿਹੜੇ ਹੈ ਬਿਮਾਰੀਆਂ ਉਹਨਾਂ ਤੋਂ ਵੀ ਹਵਾ ਰੋਕੂ ਵਾੜ ਬਚਾਉਂਦੀ
0: ਆ।
1: ਅਤੇ ਥੋੜ੍ਹਾ ਜਿਹਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਆਪਾਂ ਹਵਾ ਰੋਕੂ ਵਾੜ ਲਾਉਂਦੇ ਹਾਂ ਅਤੇ ਇੱਕ ਤਾਂ ਦਰੱਖਤਾਂ ਦੀ ਉਚਾਈ ਜਿਹੜੀ ਹੈ ਜਾਂ ਉਹਨਾਂ ਦਾ ਸੰਘਣਾਪਣ ਇਹ ਦੇਖਣਾ, ਕਿਉਂਕਿ ਹਵਾ ਦਾ ਅਸੀਂ ਪ੍ਰੈਸ਼ਰ ਜਿਹੜਾ ਹੈ ਦਬਾਅ ਉਹ ਘਟਾਉਣਾ
0: ਹੈ,
1: ਹਵਾ ਨੂੰ ਬੰਦ ਕਰਨਾ, ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ।
0: ਇਹ ਤਾਂ ਪੱਕੀ ਗੱਲ ਹੈ ਜੀ, ਅਤੇ ਉਹਦੀ ਸਾਂਭ ਸੰਭਾਲ ਵੀ ਉਸ ਤਰੀਕੇ ਨਾਲ ਹੀ ਕਰਨੀ ਹੈ
1: ਬਿਲਕੁਲ
0: ਜਿਸ ਤਰ੍ਹਾਂ ਅਸੀਂ ਬੂਟੇ ਦੀ ਕਰਦੇ ਹਾਂ।
1: ਇੱਕ ਜਿੱਥੋਂ ਸਾਂਭ ਸੰਭਾਲ ਦੇ ਵਿੱਚ ਹੀ ਹੈ ਵੀ ਥੋੜ੍ਹਾ ਜਿਹਾ ਜਿੱਦਾਂ ਕਿ ਆਪਾਂ ਸਾਰੀਆਂ ਫਸਲਾਂ 'ਚ ਹੀ ਕਹਿੰਦੇ ਕਿ ਸਰਵੇਖਣ ਬੜਾ ਲਾਜ਼ਮੀ ਹੈ, ਖਾਸ ਕਰਕੇ ਜਦੋਂ ਆਪਾਂ ਫਲਦਾਰ ਬੂਟੇ ਲਾਉਂਦੇ ਹਾਂ ਪਹਿਲੇ 2-3 ਸਾਲ ਤਾਂ ਬਹੁਤ ਜ਼ਿਆਦਾ ਦੇਖ ਰੇਖ ਮੰਗਦੇ ਹੈ,
0: ਬੱਚੇ ਤਰ੍ਹਾਂ ਹੀ ਆ,
1: ਬੱਚੇ ਤਰ੍ਹਾਂ ਹੈ। ਸੋ ਇਸ ਕਰਕੇ
0: ਆਪਾਂ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ
1: ਹਾਂ, ਹਾਂ,
0: ਇਸ ਤਰੀਕੇ ਨਾਲ ਬੂਟੇ ਨੂੰ ਵੀ ਇੱਦਾਂ ਹੀ ਸੰਭਾਲ ਕੇ ਉਹਦੀ ਪੂਰੀ ਦੇਖਭਾਲ ਕਰਕੇ ਤਾਂ ਕਿ ਸਿੱਧਾ ਜਾਏ ਜੀ ਉੱਪਰ।
1: ਬਿਲਕੁਲ, ਜੇ ਕਿਤੇ
0: ਸਹਾਰੇ ਦੀ ਲੋੜ ਹੈ ਸਹਾਰਾ ਲਾ ਦਿਓ ਜੀ,
1: ਲੱਗਦਾ ਹੈ ਨਾ ਕਿਤੇ ਥੋੜ੍ਹਾ ਬਹੁਤ ਵੀ ਰੰਗ ਬਦਲਿਆ ਹੋਇਆ ਜਾਂ ਕਿਸੇ ਤਰ੍ਹਾਂ ਦਾ, ਅਤੇ ਮਾਹਰ ਦੇ ਹਿਸਾਬ ਨਾਲ ਹੀ ਕੋਈ ਵੀ ਉਪਰਾਲਾ ਕਰਨਾ ਹੈ, ਕਿਉਂਕਿ ਇਹ ਬੂਟਾ ਇੱਕੋ ਹੀ ਹੈ ਤੁਹਾਡੇ ਕੋਲ ਪੂੰਜੀ, ਜੇ ਉਹ ਬੂਟੇ ਨੂੰ ਕੋਈ ਗਲਤ ਦਵਾਈ ਤੁਸੀਂ ਦੇ ਬੈਠੇ ਤਾਂ ਬੂਟਾ ਤੁਹਾਡਾ ਖਤਮ ਹੋ
0: ਜਾਣਾ, ਸਾਰੀ ਮਿਹਨਤ ਬੇਕਾਰ,
1: ਮਿਹਨਤ ਬੇਕਾਰ ਹੋ ਜਾਣੀ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਹੁਣ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ। ਮੀਡੀਆ ਵੇਵ 343.6 ਮੀਟਰ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਨ ਦੀ 138ਵੀਂ ਕੜੀ ਸਰਵਣ ਕਰਦੇ ਹਾਂ।

ਹੁਣੇ ਤੁਸੀਂ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਕਾਂਡ ਦੀ 138ਵੀਂ ਕੜੀ ਸਰਵਣ ਕਰ ਰਹੇ ਸੀ। ਮੇਰੇ ਵੇਬ 343.6 ਮਟਾਈਆਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪਰਿਚੇ ਲੋ ਪਰਿਚੇ ਤਾਂ ਹੀ ਤੁਹਾਨੂੰ ਦੱਸ ਦੇਈਏ, ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਸਵੇਰੇ 7:02 ਤੋਂ ਲੈ ਕੇ 8 ਤੱਕ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ।

0: ਪੰਜਾਬੀ ਫਿਲਮੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਵੇਰੇ 8:40 ਤੇ। 9:02 ਤੇ ਸਮਾਂ ਰਹੇਗਾ ਪ੍ਰੋਗਰਾਮ ਫਿਲਮ ਸੰਗੀਤ ਦਾ। ਸਰੋਤੇ ਆਪਣੇ ਖਤਾਂ ਦੇ ਜਵਾਬ ਸੁਣਨਗੇ। ਪ੍ਰੋਗਰਾਮ ਹੋਏਗਾ ਤੁਹਾਡੀ ਚਿੱਠੀ ਮਿਲੀ। ਸਮਾਂ ਰਹੇਗਾ ਸਵੇਰੇ 9:30। ਚੰਨ ਤੇ ਚੜ੍ਹਾਈ ਇੱਕ ਵੱਡੀ ਪੁਲਾਂਘ, ਇਸ ਵਿਸ਼ੇ ਤੇ ਤੁਸੀਂ ਰੂਪਕ ਸੁਣੋਗੇ, ਪੇਸ਼ਕਸ਼ ਅਮਨਦੀਪ ਜੋਸ਼ੀ। ਸਮਾਂ ਸਵੇਰੇ 10:00। ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸਮਾਂ ਰਹੇਗਾ ਸਵੇਰੇ 10:30। ਗਿਆਰਾਂ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। 12:05 ਤੇ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ ਪੇਸ਼ ਕੀਤਾ ਜਾਏਗਾ, ਜਿਸ ਦੇ ਵਿੱਚ ਘਰ ਪਰਿਵਾਰ ਸਿਹਤ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਖਾਸ ਦਿਨਾਂ 'ਤੇ ਗੱਲਬਾਤ ਹੋਏਗੀ ਅਤੇ ਸਿਲਸਿਲਾ ਪੇਸ਼ ਕੀਤਾ ਜਾਏਗਾ ਝਾਂਜਰਾਂ ਦੇ ਬੋਰ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ ਤਹਿਤ ਅੱਜ ਤੁਸੀਂ ਦਰਸ਼ਨ ਸਿੰਘ ਯਮਲਾ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 ਤੇ ਸਮਾਂ ਰਹੇਗਾ ਪ੍ਰੋਗਰਾਮ ਖੇਡ ਸੰਸਾਰ ਦਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30 ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਛੋਟੇ ਜਾਨਵਰਾਂ ਦੀ ਦੇਖਭਾਲ, ਇਸ ਵਿਸ਼ੇ 'ਤੇ ਡਾਕਟਰ ਪਰਵਿੰਦਰ ਕੌਰ ਲੁਬਾਣਾ ਜਾਣਕਾਰੀ ਦੇਣਗੇ। ਪੰਜਾਬੀ ਨਾਟਕ ਸਰਾਲਾ ਦਾ ਭਾਗ 3 ਵੀ ਸੁਣਾਇਆ ਜਾਏਗਾ। ਸ਼ਾਮ 7:40 ਤੇ ਸਾਹਿਤ ਸੁਧਾ ਪ੍ਰੋਗਰਾਮ ਤਹਿਤ ਅੱਜ ਤੁਸੀਂ ਸੰਸਕ੍ਰਿਤ ਸਾਹਿਤ ਵਿੱਚ ਵਰਖਾ ਰਿਤੂ ਦਾ ਵਰਣਨ, ਇਹ ਵਾਰਤਾ ਸੁਣੋਗੇ। ਵਾਰਤਾਕਾਰ ਹੋਣਗੇ ਡਾਕਟਰ ਰੇਨੂ ਬਾਲਾ। ਸਪੋਂਸਰਡ ਪ੍ਰੋਗਰਾਮ ਲਮਹੇ ਤੁਸੀਂ ਸੁਣੋਗੇ ਰਾਤ 7:50 ਤੇ। ਰਾਤ 8:00 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 8:15 ਸੁਰ ਸਰਿਤਾ ਪ੍ਰੋਗਰਾਮ ਤਹਿਤ ਅੱਜ ਤੁਸੀਂ ਰਾਜਵੀਰ ਸਿੰਘ ਦੀਆਂ ਗਾਈਆਂ ਗਜ਼ਲਾਂ ਸਮਾਤ ਫਰਮਾਓਗੇ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਚਿੱਤਰ ਭਾਰਤੀ। 10:00 ਸੰਗੀਤ ਕਾ ਅਖਿਲ ਭਾਰਤੀ ਕਾਰਿਕ੍ਰਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਈਏ ਕਿ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਚਿੱਠੀਆਂ ਮਿੱਠੀਆਂ, ਅਤੇ ਰਾਤ 11:10 ਤੇ ਲਾਈਵ ਫੋਨ ਇਨ ਅਤੇ ਵਟਸਐਪ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਪ੍ਰੋਗਰਾਮ ਸੌਗਾਤ ਪੇਸ਼ ਕੀਤਾ ਜਾਏਗਾ। ਏਸੀ ਪਰਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:55 ਹੋਣ ਜਾ ਰਹੇ ਨੇ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੰਸਕ੍ਰਿਤ ਵਿੱਚ ਸਮਾਚਾਰ ਸੁਣੋਗੇ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ੍ਰੂਯੰਤਾਂ ਪ੍ਰਵਾਚਕਃ ਪੁਨੀਤ ਤ੍ਰਿਪਾਠੀ। प्रधानमंत्री नरेन्द्र मोदी ह्यः सायंकाले पंजाबस्य जालंधर नगरात् आभासीय माध्यमेन देशस्य 20 राज्येषु पुनर्विकसितानां 75 रेलस्थानकानां उद्घाटनम् अकरोत्। एतेषां स्थानकानां अमृत भारत स्थानक योजनायाः अंतर्गतम् आधुनिकीकरणं जातम्।

0: ਰੇਲ ਗੱਡੀ ਨੂੰ ਵੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਜਿੰਦ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ, ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਦੇਸ਼ ਨੂੰ ਸਮਰਪਿਤ ਕੀਤੇ। ਪ੍ਰਧਾਨ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਲਗਭਗ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ 19 ਤੋਂ 25 ਜੁਲਾਈ ਤੱਕ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਹੋਣਗੇ। ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੱਲ੍ਹ ਨਵੀਂ ਦਿੱਲੀ ਵਿੱਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਹੋਈ। ਸਰਕਾਰ ਨੇ ਰਾਸ਼ਟਰੀ ਡੋਪਿੰਗ ਵਿਰੋਧੀ ਐਕਟ 2022 ਅਤੇ ਰਾਸ਼ਟਰੀ ਡੋਪਿੰਗ ਵਿਰੋਧੀ ਸੋਧ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤੀ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਕੱਲ੍ਹ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਕੱਲ੍ਹ ਜ਼ਿਲ੍ਹੇ ਵਿੱਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਅਤੇ ਭਾਰਤ ਨੇ FIH ਮਹਿਲਾ ਹਾਕੀ ਵਿਸ਼ਵ ਕੱਪ 2026 ਲਈ ਆਪਣੀ 20 ਮੈਂਬਰੀ ਟੀਮ ਦਾ ਐਲਾਨ ਕੀਤਾ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਮੇਰੇ ਵੇਬ 343.6 ਮਿੰਟ ਜਾਂ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਮੰਜ਼ਿਲਾਂ ਵੀ ਮਿਲਣਗੀਆਂ, ਤੂੰ ਰੱਖ ਹੌਂਸਲਾ ਨਾ ਡੋਲ, ਮਿਹਨਤਾਂ ਦੇ ਰੰਗ ਸਦਾ ਹੁੰਦੇ ਨੇ ਅਨਮੋਲ, ਬੀਤਿਆ ਜੋ ਵਕਤ ਉਹਨੂੰ ਦਿਲੋਂ ਤੂੰ ਵਿਸਾਰ ਲੈ, ਅੱਜ ਵਿੱਚ ਜੀ ਕੇ ਆਪਣੀ ਜ਼ਿੰਦਗੀ ਸਵਾਰ ਲੈ। ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਅਦਾਬ ਜੀ। ਦੋਸਤੋ, ਲੰਘਿਆ ਹੋਇਆ ਵਕਤ ਸ਼ਾਇਦ ਕਿਸਮਤ ਬਣ ਚੁੱਕਾ ਹੋਵੇ, ਪਰ ਆਉਣ ਵਾਲਾ ਹਰ ਪਲ ਅਜੇ ਵੀ ਤੁਹਾਡੇ ਆਪਣੇ ਹੱਥ ਵਿੱਚ ਹੈ। ਇਸ ਲਈ ਉੱਠੋ, ਮਿਹਨਤ ਕਰੋ, ਆਪਣੇ ਇਰਾਦਿਆਂ ਨੂੰ ਮਜ਼ਬੂਤ ਬਣਾਓ ਅਤੇ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਬਦਲ ਦਿਓ, ਕਿਉਂਕਿ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪਛਤਾਵਾ ਇਹ ਨਹੀਂ ਹੁੰਦਾ ਕਿ ਅਸੀਂ ਹਾਰ ਗਏ, ਸਗੋਂ ਇਹ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ। ਬਾਅਦ ਵਿੱਚ ਇਹ ਕਹਿਣ ਨਾਲੋਂ ਕਿ ਕਿਸਮਤ ਹੀ ਖਰਾਬ ਸੀ। ਅੱਜ ਆਪਣੇ ਕਰਮਾਂ ਦੇ ਨਾਲ ਆਪਣੀ ਕਿਸਮਤ ਲਿਖਣ ਦੀ ਸ਼ੁਰੂਆਤ ਕਰੋ। ਇਸੇ ਖੂਬਸੂਰਤ ਅਤੇ ਪ੍ਰੇਰਨਾਦਾਇਕ ਸੋਚ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਦੇ ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ। ਆਪ ਸਭ ਜੀ ਨੂੰ, ਜੀ ਆਇਆਂ ਨੂੰ ਇਸਤਕਬਾਲ, ਅਤੇ ਆਓ ਸੰਗੀਤ ਦੀਆਂ ਮਿੱਠੀਆਂ ਤਰੰਗਾਂ, ਸੋਹਣੇ ਵਿਚਾਰਾਂ ਦੀ ਖੁਸ਼ਬੂ ਅਤੇ ਤੁਹਾਡੇ ਆਪਣੇ ਸਾਥ ਦੇ ਨਾਲ ਅੱਜ ਦਾ ਇੱਕ ਨਵਾਂ ਸਫ਼ਾ ਖੋਲ੍ਹੀਏ, ਸੁਪਨਿਆਂ ਨੂੰ ਹੌਸਲਿਆਂ ਨਾਲ ਜੋੜੀਏ, ਸੰਗੀਤ ਦੀ ਸਰਗਮ ਦੇ ਵਿੱਚ ਉਮੀਦਾਂ ਦੇ ਰੰਗ ਭਰੀਏ ਅਤੇ ਮੁਸਕਰਾਉਂਦੇ ਹੋਏ ਇਸ ਨਵੇਂ ਦਿਨ ਦਾ ਸਵਾਗਤ ਕਰੀਏ।

ਜੀ ਦੋਸਤੋ, ਹਰ ਨਵੀਂ ਸਵੇਰ ਆਪਣੇ ਨਾਲ ਇੱਕ ਨਵੀਆਂ ਉਮੀਦਾਂ, ਨਵੇਂ ਮੌਕੇ ਅਤੇ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ। ਜੋ ਸਮੇਂ ਦੀ ਕਦਰ ਕਰਦਾ ਹੈ, ਉਹੀ ਜੀਵਨ ਦੇ ਵਿੱਚ ਅੱਗੇ ਵੱਧਦਾ ਹੈ। ਯਾਦ ਰੱਖੋ, ਖਾਲੀ ਹੱਥ ਅਸੀਂ ਆਏ ਹਾਂ ਅਤੇ ਖਾਲੀ ਹੱਥ ਅਸੀਂ ਜਾਣਾ ਹੈ। ਬਸ ਇਸ ਦੇ ਵਿੱਚ ਜਿਹੜਾ ਸਭ ਤੋਂ ਅਨਮੋਲ ਹੈ ਸਾਡੇ ਕੋਲ, ਉਹ ਇਹ ਵਕਤ, ਇਹ ਸਮਾਂ ਹੀ ਹੈ। ਇਸ ਨੂੰ ਕਦੇ ਵੀ ਵਿਅਰਥ ਨਾ ਗਵਾਓ, ਬਲਕਿ ਇਸ ਨੂੰ ਸਾਰਥਕ ਬਣਾਓ। ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕੁਝ ਕਮਾਉਣ ਦੇ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ, ਦੌਲਤ, ਸ਼ੋਹਰਤ, ਅਹੁਦਾ, ਸਹੂਲਤਾਂ। ਪਰ ਕੀ ਕਦੇ ਅਸੀਂ ਸੋਚਿਆ ਕਿ ਜਿਸ ਚੀਜ਼ ਨੂੰ ਅਸੀਂ ਸਭ ਤੋਂ ਵੱਧ ਸੰਭਾਲ ਕੇ ਰੱਖਦੇ ਹਾਂ, ਕਿਤੇ ਉਹੀ ਸਾਡੇ ਡੁੱਬਣ ਦਾ ਕਾਰਨ ਹੀ ਤਾਂ ਨਹੀਂ ਬਣ ਰਹੀ? ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦੇ ਤਹਿਤ ਤੁਸੀਂ ਮੇਰੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਦੋਸਤੋ, ਇੱਕ ਵਾਰੀ ਇੱਕ ਸੌਦਾਗਰ ਵੱਡੀ ਜਿਹੜੇ ਆਪਣੇ ਵਪਾਰ ਦੇ ਲਈ ਕਿਸ਼ਤੀ ਦੇ ਰਾਹੀਂ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਵਪਾਰ ਕਰਨ ਲਈ ਜਾਂਦਾ ਸੀ, ਕਰੋੜਾਂ ਰੁਪਏ ਕਮਾ ਕੇ ਵਾਪਸ ਆਉਂਦਾ ਸੀ। ਉਸ ਦੇ ਦੋਸਤਾਂ ਨੇ ਉਹਨੂੰ ਕਿਹਾ ਕਿ ਤੇਰਾ ਸਾਰਾ ਜੀਵਨ ਸਮੁੰਦਰ ਦੇ ਵਿੱਚ ਹੀ ਲੰਘਦਾ, ਤੂੰ ਤੈਰਨਾ ਸਿੱਖ ਲੈ, ਕਦੇ ਤੂਫਾਨ ਆ ਗਿਆ ਤਾਂ ਇਹ ਹੁਨਰ ਤੇਰੀ ਜਾਨ ਬਚਾ ਸਕਦਾ। ਪਰ ਸੌਦਾਗਰ ਨੇ ਜਵਾਬ ਦਿੱਤਾ, ਮੇਰੇ ਕੋਲ ਸਮਾਂ ਨਹੀਂ ਹੈ ਤੈਰਨ ਦੇ ਲਈ, ਘੱਟੋ ਘੱਟ ਮੈਨੂੰ 1-2 ਜਾਂ 3 ਦਿਨ ਜਿਹੜਾ ਉਹ ਸਮਾਂ ਕੱਢਣਾ ਪੈਣਾ, ਅਤੇ 3 ਦਿਨ ਤੈਰਨਾ ਸਿੱਖਣ ਵਿੱਚ ਜੇ ਮੈਂ ਲਾਵਾਂ ਤਾਂ 3 ਦਿਨ ਦੇ ਵਿੱਚ ਮੇਰੇ ਲੱਖਾਂ ਰੁਪਏ ਜਿਹੜੇ ਆ ਉਹ ਕਮਾਈ, ਲੱਖਾਂ ਰੁਪਇਆਂ ਦੀ ਉਹ ਚਲੀ ਜਾਣੀ ਹੈ। ਦੋਸਤਾਂ ਨੇ ਫਿਰ ਵੀ ਸਮਝਾਇਆ ਉਹਨੂੰ, ਜਦੋਂ ਉਹ ਨਾ ਮੰਨਿਆ ਤਾਂ ਉਹਨਾਂ ਨੇ ਕਿਹਾ ਕਿ ਇੱਦਾਂ ਕਰ, ਫਿਰ ਤੂੰ ਘੱਟੋ ਘੱਟ 2 ਖਾਲੀ ਪੀਪੇ ਆਪਣੀ ਕਿਸ਼ਤੀ ਦੇ ਵਿੱਚ ਰੱਖ ਲੈ, ਜੇ ਕਦੇ ਕਿਸ਼ਤੀ ਡੁੱਬੇ ਤਾਂ ਉਹ ਤੇਰਾ ਸਹਾਰਾ ਬਣ ਜਾਣਗੇ। ਸੌਦਾਗਰ ਨੇ ਕਿਹਾ, ਇਹ ਗੱਲ ਠੀਕ ਹੈ, ਮੈਂ ਤੁਹਾਡੀ ਇਹ ਗੱਲ ਮੰਨ ਲੈਂਦਾ, ਅਤੇ 2 ਖਾਲੀ ਪੀਪੇ ਰੱਖ ਲੈ। ਪਰ ਨਾਲ ਹੀ ਉਸ ਨੇ 2 ਸੋਨੇ ਦੇ ਭਰੇ ਸਿੱਕਿਆਂ ਦੇ ਨਾਲ

ਹੋਏ ਪੀਪੇ ਵੀ ਰੱਖ ਲਏ। ਇੱਕ ਦਿਨ ਬਹੁਤ ਹੀ ਭਿਆਨਕ ਤੂਫਾਨ ਆ ਗਿਆ, ਕਿਸ਼ਤੀ ਡੁੱਬਣ ਲੱਗੀ। ਮਲਾਹ ਤੈਰ ਕੇ ਆਪਣੀ ਜਾਨ ਬਚਾਉਣ ਵਿੱਚ ਲੱਗ ਪਏ। ਸੁਦਾਗਰ ਆਪਣੇ ਪੀਪਿਆਂ ਦੇ ਕੋਲ ਪਹੁੰਚਿਆ। ਸਾਹਮਣੇ ਹੁਣ ਉਸਦੇ ਦੋ ਖਾਲੀ ਪੀਪੇ ਸੀ ਅਤੇ ਦੋ ਸੋਨੇ ਨਾਲ ਭਰੇ ਹੋਏ ਪੀਪੇ ਸੀ। ਹੁਣ ਉਸਦੇ ਸਾਹਮਣੇ ਇੱਕ ਹੀ ਸਵਾਲ ਸੀ ਕਿ ਜਾਨ ਬਚਾਵਾਂ ਜਾਂ ਦੌਲਤ। ਪਰ ਉਸ ਲੋਭੀ ਸੁਦਾਗਰ ਨੇ ਉਸ ਦੇ ਲਾਲਚ ਨੇ ਉਸ ਦੀ ਅਕਲ ਦੇ ਉੱਤੇ ਪਰਦਾ ਪਾ ਦਿੱਤਾ। ਉਸਨੇ ਸੋਨੇ ਨਾਲ ਭਰੇ ਪੀਪੇ ਚੁੱਕੇ ਅਤੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ। ਨਤੀਜਾ ਵੀ ਉਹ ਸੋਨੇ ਦੇ ਭਾਰ ਦੇ ਨਾਲ ਡੂੰਘੇ ਪਾਣੀ ਦੇ ਵਿੱਚ ਡੁੱਬ ਗਿਆ। ਜੀ ਦੋਸਤੋ, ਇਹ ਸਿਰਫ ਇੱਕ ਸੁਦਾਗਰ ਦੀ ਕਹਾਣੀ ਨਹੀਂ ਹੈ, ਇਹ ਸਾਡੇ ਹਰ ਇੱਕ ਦੀ ਕਹਾਣੀ ਹੈ। ਅਸੀਂ ਵੀ ਕਈ ਵਾਰੀ ਆਪਣੇ ਮਨ ਦੇ ਵਿੱਚ ਲੋਭ, ਹੰਕਾਰ, ਗੁੱਸਾ, ਮੋਹ, ਨਫ਼ਰਤ ਅਤੇ ਬੇਲੋੜੀਆਂ ਚਿੰਤਾਵਾਂ ਦਾ ਇੰਨਾ ਭਾਰ ਚੁੱਕ ਲੈਂਦੇ ਹਾਂ ਕਿ ਜਦੋਂ ਜ਼ਿੰਦਗੀ ਦੀ ਕੋਈ ਔਖੀ ਘੜੀ ਆਉਂਦੀ ਹੈ ਤਾਂ ਇਹੀ ਭਾਰ ਸਾਨੂੰ ਅੱਗੇ ਵਧਣ ਨਹੀਂ ਦਿੰਦਾ। ਯਾਦ ਰੱਖੋ, ਜੋ ਮਨ ਖਾਲੀ ਹੁੰਦਾ ਹੈ ਉਹੀ ਹਲਕਾ ਹੁੰਦਾ ਹੈ, ਅਤੇ ਜੋ ਹਲਕਾ ਹੁੰਦਾ ਹੈ ਉਹੀ ਜ਼ਿੰਦਗੀ ਦੇ ਹਰ ਤੂਫਾਨ ਨੂੰ ਪਾਰ ਕਰ ਲੈਂਦਾ ਹੈ। ਇਸ ਲਈ ਬੇਲੋੜੇ ਭਾਰ ਨੂੰ ਛੱਡਣਾ ਸਿੱਖੋ, ਮਾਫ਼ ਕਰਨਾ ਸਿੱਖੋ, ਸਾਦਗੀ ਅਪਣਾਓ ਅਤੇ ਰਿਸ਼ਤਿਆਂ ਨੂੰ ਦੌਲਤ ਤੋਂ ਵੱਧ ਮਹੱਤਵ ਦਿਓ, ਕਿਉਂਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਉਹ ਨਹੀਂ ਜੋ ਅਸੀਂ ਇਕੱਠੀ ਕਰਦੇ ਹਾਂ, ਸਗੋਂ ਉਹ ਹੈ ਜਿਸ ਦਾ ਭਾਰ ਉਤਾਰ ਕੇ ਅਸੀਂ ਮੁਸਕਰਾਉਣਾ ਸਿੱਖ ਲੈਂਦੇ ਹਾਂ। ਬੇਲੋੜੇ ਭਾਰ ਨੂੰ ਛੱਡਣ ਦੇ ਵਿੱਚ ਹੀ ਸਾਡੇ ਸਾਰਿਆਂ ਦੀ ਅਸਲੀ ਸਿਆਣਪ ਹੁੰਦੀ ਹੈ।

ਬਿਲਕੁਲ ਦੋਸਤੋ, ਨੱਚ ਤਾਂ ਅਸੀਂ ਵੀ ਉੱਠਦੇ ਹਾਂ ਜਦੋਂ ਇੱਕ ਸੋਹਣੇ ਦਿਨ ਦੀ ਸ਼ੁਰੂਆਤ ਵਧੀਆ ਜੀ ਸਾਡੀ ਹੋ ਜਾਵੇ। ਇੱਕ ਚੰਗਾ ਦਿਨ, ਚੰਗੀ ਸੋਚ ਅਤੇ ਚੰਗੀ ਸਿਹਤ ਦੇ ਨਾਲ ਅਸੀਂ ਇੱਕ ਨਵਾਂ ਸਵੇਰਾ ਦੇਖਦੇ ਹਾਂ। ਕਹਿੰਦੇ ਇਨਸਾਨ ਉਹਨਾਂ ਚੀਜ਼ਾਂ ਦੇ ਨਾਲ ਘੱਟ ਬਿਮਾਰ ਹੁੰਦਾ ਹੈ ਜੋ ਉਹ ਖਾਂਦਾ ਹੈ, ਜ਼ਿਆਦਾਤਰ ਬਿਮਾਰ ਉਹ ਉਹਨਾਂ ਚੀਜ਼ਾਂ ਦੇ ਨਾਲ ਹੁੰਦਾ ਹੈ ਜੋ ਉਸ ਨੂੰ ਅੰਦਰ ਹੀ ਅੰਦਰ ਖਾਂਦੀਆਂ ਰਹਿੰਦੀਆਂ ਹਨ। ਘੱਟ ਸੋਚੋ ਪਰ ਸਹੀ ਸੋਚੋ, ਬੇਵਜ੍ਹਾ ਖੁਸ਼ ਰਹੋ ਕਿਉਂਕਿ ਵਜ੍ਹਾ ਬਹੁਤ ਮਹਿੰਗੀ ਪੈਂਦੀ ਹੈ। ਸੋਨੇ ਚਾਂਦੀ ਦੇ ਢੇਰਾਂ ਦੇ ਨਾਲ ਕੋਈ ਦੋਸਤੋ ਅਮੀਰ ਨਹੀਂ ਬਣਦਾ। ਦਿਲ ਦੇ ਵਿੱਚ ਹੋਵੇ ਪਿਆਰ ਜੇ ਤਾਂ ਉਹ ਕਦੇ ਵੀ ਗਰੀਬ ਨਹੀਂ ਰਹਿੰਦਾ। ਲੱਖਾਂ ਰੁਪਏ ਕਮਾ ਕੇ ਵੀ ਜੋ ਸਕੂਨ ਨੂੰ ਤਰਸਦਾ ਹੈ, ਸੱਚੀ ਅਮੀਰੀ ਤਾਂ ਉਹ ਹੈ ਜੋ ਹੱਸਦਾ ਅਤੇ ਹਸਾਉਂਦਾ ਰਹਿੰਦਾ ਹੈ। ਜੀ ਬਿਲਕੁਲ, ਹੱਸਣ ਹਸਾਉਂਦੇ ਹੋਏ ਤੁਹਾਡੇ ਅੱਜ ਦੇ ਇਸ ਦਿਨ ਦੀ ਸ਼ੁਰੂਆਤ ਕੀਤੀ ਹੈ। ਅਤੇ ਇਸ ਦਿਨ ਦੀ ਸ਼ੁਰੂਆਤ ਦੇ ਵਿੱਚ ਦਿਨ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ ਹਰ ਦਿਨ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੇਟ ਕੇ ਲਿਆਉਂਦਾ ਹੈ। ਅੱਜ ਦਾ ਦਿਨ ਵੀ ਇਤਿਹਾਸ ਦੇ ਵਿੱਚ ਕੀ ਖਾਸ ਲੈ ਕੇ ਆਇਆ ਹੈ ਸਾਡੇ ਲਈ, ਆਓ ਉਸ ਦੇ ਉੱਤੇ ਝਾਤ ਮਾਰਦੇ ਹਾਂ। ਜਦੋਂ ਅੱਜ ਸਾਲ 2026 ਦੇ 18 ਤਰੀਕ ਜੁਲਾਈ ਦੇ ਦਿਨ ਦੀ ਗੱਲ ਕੀਤੀ ਜਾਂਦੀ ਹੈ ਅਤੇ ਇਸ ਸਾਲ ਦਾ 199 ਦਿਨ ਹੈ ਅਤੇ ਅੱਜ ਤੋਂ ਬਾਅਦ ਸਾਲ ਦੇ 166 ਦਿਨ ਬਾਕੀ ਰਹਿ ਜਾਂਦੇ ਨੇ। ਅਤੇ ਜਦੋਂ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ 1947 ਦੇ ਵਿੱਚ ਅੱਜ ਦੇ ਦਿਨ ਰਾਜਾ ਜਾਰਜ 6 ਨੇ ਦਸਤਖਤ ਕੀਤੇ ਗਏ ਭਾਰਤੀ ਸੁਤੰਤਰ ਐਕਟ ਨੂੰ ਭਾਰਤੀ ਸੁਤੰਤਰ ਐਕਟ 1947 ਵਜੋਂ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 1857 ਵਿੱਚ ਕਲਕੱਤਾ, ਮੁੰਬਈ ਅਤੇ ਮਦਰਾਸ ਯੂਨੀਵਰਸਿਟੀਆਂ ਜਿਹੜੀਆਂ ਉਹ ਸਥਾਪਿਤ ਕੀਤੀਆਂ ਗਈਆਂ ਸੀ। 1980 ਦੇ ਵਿੱਚ ਅੱਜ ਦੇ ਦਿਨ ਭਾਰਤ ਦੁਆਰਾ ਬਣਾਏ ਗਏ 35 ਕਿਲੋਗ੍ਰਾਮ ਰੋਹਣੀ ਉਪਗ੍ਰਹਿ ਦੁਆਰਾ ਸਪੇਸ ਲਾਂਚ ਵਹੀਕਲ ਦਾ ਦੂਜਾ ਪ੍ਰਯੋਗਾਤਮਕ ਲਾਂਚ ਸਫਲਤਾਪੂਰਵਕ ਔਰਬਿਟ ਵਿੱਚ ਸਥਾਪਿਤ ਕੀਤਾ ਗਿਆ। ਇਸ ਦੀ ਵਰਤੋਂ SLV-3 ਦੇ ਦੂਜੇ ਪ੍ਰਯੋਗਾਤਮਕ ਲਾਂਚ ਦੇ ਇਨ ਫਲਾਈਟ ਪ੍ਰਦਰਸ਼ਨ ਨੂੰ ਮਾਪਣ ਲਈ ਕੀਤੀ ਗਈ ਸੀ ਅਤੇ ਇਹ ਲਾਂਚ ਸ਼੍ਰੀ ਹਰੀਕੋਟਾ ਤੋਂ ਕੀਤਾ ਗਿਆ ਅਤੇ ਭਾਰਤ ਇੱਕ ਸੈਟੇਲਾਈਟ ਨੂੰ ਔਰਬਿਟ ਵਿੱਚ ਰੱਖਣ ਵਾਲਾ 6ਵਾਂ ਦੇਸ਼ ਬਣ ਗਿਆ ਸੀ। 1980 ਦੇ ਵਿੱਚ ਅੱਜ ਦੇ ਦਿਨ ਮਦਰਾਸ ਦੂਰਦਰਸ਼ਨ ਸੈਂਟਰ ਨੇ ਦੁਪਹਿਰ ਨੂੰ 1 ਘੰਟੇ ਲਈ ਆਪਣਾ ਪਹਿਲਾ ਰੰਗੀਨ ਪ੍ਰਸਾਰਣ ਪ੍ਰਸਾਰਿਤ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਦਿੱਲੀ ਦੂਰਦਰਸ਼ਨ ਭਾਰਤ ਦੁਆਰਾ ਇੱਕੋ ਸਮੇਂ ਦੁਬਾਰਾ ਪ੍ਰਸਾਰਿਤ ਕੀਤਾ ਗਿਆ ਸੀ। ਇਸੇ ਤਰ੍ਹਾਂ 1997 ਦੇ ਵਿੱਚ ਅੱਜ ਦੇ ਦਿਨ ਕੇਂਦਰ ਸਰਕਾਰ ਵੱਲੋਂ 5ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਪ੍ਰਵਾਨਗੀ ਮਿਲੀ। 1993 ਦੇ ਵਿੱਚ ਭਾਰਤ ਨੇ ਇੱਕ ਸਨਸਨੀਖੇਜ਼ ਡੇਵਿਸ ਕੱਪ ਮੁਕਾਬਲੇ ਵਿੱਚ ਫਰਾਂਸ ਨੂੰ 3-2 ਦੇ ਨਾਲ ਹਰਾ ਕੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਅਤੇ ਅੱਜ ਦਾ ਦਿਨ ਤਾਮਿਲਨਾਡੂ ਲਈ ਵੀ ਖਾਸ ਹੈ। ਤਾਮਿਲਨਾਡੂ ਦਿਵਸ ਹਰ ਸਾਲ 18 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਤਾਮਿਲਨਾਡੂ ਦੇ ਇਤਿਹਾਸ, ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸਨਮਾਨ ਦੇਣ ਲਈ ਅਲੱਗ ਅਲੱਗ ਸਮਾਗਮ ਕਰਵਾਏ ਜਾਂਦੇ ਨੇ। ਇਹ ਦਿਨ ਮਦਰਾਸ ਰਾਜ ਦਾ ਨਾਮ ਬਦਲ ਕੇ ਤਾਮਿਲਨਾਡੂ ਰੱਖਣ ਦੇ ਇਤਿਹਾਸਕ ਫੈਸਲੇ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ ਭਾਸ਼ਣ, ਸੱਭਿਆਚਾਰਕ ਪ੍ਰੋਗਰਾਮ ਅਤੇ ਤਾਮਿਲ ਭਾਸ਼ਾ ਦੇ ਮਹੱਤਵ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਨੇ। ਇਸ ਦਿਨ ਦਾ ਉਦੇਸ਼ ਤਾਮਿਲ ਲੋਕਾਂ ਦੇ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣਾ ਅਤੇ ਨਵੀਂ ਪੀੜ੍ਹੀ ਨੂੰ ਇਸ ਦੇ ਨਾਲ ਜੋੜਨਾ ਵੀ ਹੈ। ਬਿਲਕੁਲ, ਇਤਿਹਾਸ ਤਾਂ ਇੱਕ ਹੋਰ ਕੱਲ੍ਹ ਰਚਿਆ ਹੈ ਜੀ। ਜੀ ਹਾਂ, ਸਾਡੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿੰਦ ਦੇ ਵਿੱਚ ਭਾਰਤ ਦੀ ਪਹਿਲੀ ਹਾਈਡਰੋਜਨ ਸੰਚਾਲਿਤ ਰੇਲ ਗੱਡੀ ਨੂੰ ਰਵਾਨਾ ਕੀਤਾ। ਭਾਰਤ ਨੇ ਸਾਫ਼ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਵੱਲ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ। ਦੇਸ਼ ਦੀ ਪਹਿਲੀ ਹਾਈਡਰੋਜਨ ਪਾਵਰ ਟ੍ਰੇਨ ਨਮੋ ਗ੍ਰੀਨ ਰੇਲ ਦੀ ਸ਼ੁਰੂਆਤ ਕੀਤੀ। ਪੂਰੀ ਤਰ੍ਹਾਂ ਦੇਸ਼ ਵਿੱਚ ਡਿਜ਼ਾਈਨ ਅਤੇ ਤਿਆਰ ਕੀਤੀ ਗਈ ਇਹ 10 ਕੋਚਾਂ ਵਾਲੀ ਟ੍ਰੇਨ ਲਗਭਗ 2,600 ਯਾਤਰੀਆਂ ਨੂੰ ਇੱਕੋ ਸਮੇਂ ਸਫ਼ਰ ਕਰਵਾ ਸਕਦੀ ਹੈ ਅਤੇ 3200 ਹੋਰਸ ਪਾਵਰ ਦੇ ਸ਼ਕਤੀਸ਼ਾਲੀ ਪ੍ਰਪੋਰਸ਼ਨਲ ਸਿਸਟਮ

ਸ਼ਮ ਦੇ ਨਾਲ ਇਹ ਲੈਸ ਹੈ। ਹਾਈਡਰੋਜਨ ਵਰਗੇ ਸਾਫ਼ ਇੰਧਨ ਦੀ ਵਰਤੋਂ ਕਾਰਨ ਇਹ ਟ੍ਰੇਨ ਪ੍ਰਦੂਸ਼ਣ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ, ਜਦਕਿ ਇਸ ਵਿੱਚ ਯਾਤਰੀਆਂ ਦੀ ਸੁਰੱਖਿਅਤ ਅਤੇ ਅਤਿ ਆਧੁਨਿਕ ਮਲਟੀ ਲੇਅਰ ਸੇਫਟੀ ਸਿਸਟਮ ਵੀ ਲਗਾਏ ਗਏ ਨੇ। ਹਰਿਆਣਾ ਵਿੱਚ ਸਫਲ ਸ਼ੁਰੂਆਤ ਤੋਂ ਬਾਅਦ ਭਾਰਤੀ ਰੇਲਵੇ ਦੀ ਯੋਜਨਾ ਇਸ ਤਕਨਾਲੋਜੀ ਨੂੰ ਪੰਜਾਬ ਅਤੇ ਹਿਮਾਚਲ ਦੇ ਪਹਾੜੀ ਰੂਟਾਂ ਤੱਕ ਦੀ ਵਿਸਤਾਰ ਕਰਨ ਦੀ ਵੀ ਯੋਜਨਾ ਹੈ ਅਤੇ ਇਹ ਉਪਲਬਧੀ ਮੇਕ ਇਨ ਇੰਡੀਆ ਅਤੇ ਹਰਿਤ ਆਵਾਜਾਈ ਵੱਲ ਭਾਰਤ ਦੀ ਮਜ਼ਬੂਤ ਤਰੱਕੀ ਦਾ ਪ੍ਰਤੀਕ ਹੈ। ਬਿਲਕੁਲ, ਇਹੋ ਜਿਹੀਆਂ ਜਦੋਂ ਨਵੀਆਂ ਸ਼ੁਰੂਆਤਾਂ ਹੋਣਗੀਆਂ, ਸਾਡੇ ਹਰੇ ਭਰੇ ਵਾਤਾਵਰਣ ਨੂੰ ਬਚਾਉਣ ਦੇ ਲਈ ਕਦਮ ਚੁੱਕੇ ਜਾਣਗੇ ਤਾਂ ਸਾਰਿਆਂ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਅਤੇ ਹੁਣ ਸਵਾਗਤ

ਜੀ ਦੋਸਤੋ, ਦੁਨੀਆ ਨੂੰ ਬਦਲਣ ਦੇ ਲਈ ਵੱਡੇ ਕਦਮ ਨਹੀਂ, ਸਗੋਂ ਸੱਚੀ ਨੀਅਤ ਨਾਲ ਕੀਤੇ ਛੋਟੇ ਛੋਟੇ ਕੰਮ ਵੀ ਕਾਫੀ ਹੁੰਦੇ ਨੇ। ਅੱਜ ਅਸੀਂ ਗੱਲ ਕਰ ਰਹੇ ਹਾਂ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਨ ਦੀ। ਜੀ ਹਾਂ, ਇੱਕ ਅਜਿਹੇ ਮਾਨ ਵਿਅਕਤੀ ਦੀ ਜਿਸ ਨੇ ਆਪਣੇ ਜੀਵਨ ਨੂੰ ਇਨਸਾਫ, ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਸ਼ਾਂਤੀ ਲਈ ਸਮਰਪਿਤ ਕਰ ਦਿੱਤਾ। ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਹਰ ਸਾਲ 18 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਦੱਖਣੀ ਅਫਰੀਕਾ ਦੇ ਪਹਿਲੇ ਲੋਕਤੰਤਰੀ ਢੰਗ ਨਾਲ ਚੁਣੇ ਗਏ ਰਾਸ਼ਟਰਪਤੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੈਲਸਨ ਮੰਡੇਲਾ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਨਵੰਬਰ 2009 ਦੇ ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਅਤੇ 18 ਜੁਲਾਈ 2010 ਨੂੰ ਪਹਿਲੀ ਵਾਰ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਮਾਜ ਦੀ ਭਲਾਈ ਲਈ ਪ੍ਰੇਰਿਤ ਕਰਨਾ ਹੈ। ਨੈਲਸਨ ਮੰਡੇਲਾ ਜੀ ਦਾ ਵਿਸ਼ਵਾਸ ਸੀ ਕਿ ਹਰ ਵਿਅਕਤੀ ਆਪਣੇ ਛੋਟੇ ਛੋਟੇ ਯੋਗਦਾਨ ਨਾਲ ਦੁਨੀਆ ਨੂੰ ਬਿਹਤਰ ਬਣਾ ਸਕਦਾ ਹੈ। ਇਸ ਲਈ ਹਰ ਵਿਅਕਤੀ ਨੂੰ ਇਸ ਦਿਨ 67 ਮਿੰਟ ਸਮਾਜ ਸੇਵਾ ਲਈ ਸਮਰਪਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ 67 ਮਿੰਟ ਮੰਡੇਲਾ ਜੀ ਦੇ ਉਹਨਾਂ 67 ਸਾਲਾਂ ਨੂੰ ਸਮਰਪਿਤ ਸਨ ਜੋ ਉਹਨਾਂ ਨੇ ਮਨੁੱਖਤਾ ਦੀ ਸੇਵਾ ਲਈ ਬਿਤਾਏ ਸੀ। ਇਸ ਸਾਲ ਦੀ ਜਦੋਂ ਥੀਮ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਇਸ

ਸਾਲ ਦੀ ਥੀਮ ਰੱਖੀ ਗਈ ਹੈ ਗਰੀਬੀ ਅਤੇ ਅਸਮਾਨਤਾ ਨੂੰ ਖਤਮ ਕਰਨਾ ਅੱਜ ਵੀ ਸਾਡੇ ਆਪਣੇ ਹੱਥਾਂ ਵਿੱਚ ਹੈ। ਇਹ ਥੀਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਮਾਜ ਵਿੱਚ ਬਰਾਬਰੀ, ਨਿਆਂ ਅਤੇ ਮੌਕਿਆਂ ਦੀ ਸਮਾਨਤਾ ਲਿਆਉਣ ਲਈ ਹਰ ਨਾਗਰਿਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਨੈਲਸਨ ਮੰਡੇਲਾ ਜੀ ਅਕਸਰ ਕਿਹਾ ਕਰਦੇ ਸੀ ਕਿ ਸਿੱਖਿਆ ਉਹ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦੇ ਨਾਲ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ। ਆਓ ਅਸੀਂ ਵੀ ਅੱਜ ਦੇ ਦਿਨ ਸੰਕਲਪ ਲਈਏ ਕਿ ਆਪਣੇ ਸਮਾਜ ਦੇ ਵਿੱਚ ਪਿਆਰ, ਸਹਿਯੋਗ, ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਾਂਗੇ।

0: ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਡੇ ਨਾਲ ਵੀ ਖਾਸ ਦਿਨਾਂ ਦੇ ਬਾਰੇ ਜਾਣਕਾਰੀਆਂ ਸਾਂਝੀ ਕੀਤੀਆਂ ਜਾਂਦੀਆਂ ਨੇ, ਆਪਣੇ ਆਲੇ ਦੁਆਲੇ ਦੀਆਂ ਖਾਸ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਖਾਸ ਦਿਨਾਂ ਦੀ ਤੁਹਾਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਅਤੇ ਖਾਸ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕੀਤੀ ਜਾਂਦੀ ਹੈ। ਅਤੇ ਉਸ ਤੋਂ ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ, ਖਿਡੌਣੇ ਅਤੇ ਸੁਪਨੇ ਹੋਣੇ ਚਾਹੀਦੇ ਨੇ, ਨਾ ਕਿ ਮਜ਼ਦੂਰੀ ਦਾ ਬੋਝ। ਬਾਲ ਮਜ਼ਦੂਰੀ ਸਮਾਜ ਦਾ ਇੱਕ ਗੰਭੀਰ ਸਮਾਜਿਕ ਮੁੱਦਾ ਹੈ। ਅੱਜ ਵੀ ਅਸੀਂ ਕਈ ਬੱਚਿਆਂ ਨੂੰ ਹੋਟਲਾਂ, ਢਾਬਿਆਂ, ਫੈਕਟਰੀਆਂ ਅਤੇ ਹੋਰ ਥਾਵਾਂ 'ਤੇ ਕੰਮ ਕਰਦੇ ਵੇਖਦੇ ਹਾਂ ਜਿਸ ਦੇ ਪਿੱਛੇ ਗਰੀਬੀ, ਅਨਪੜ੍ਹਤਾ ਅਤੇ ਸਮਾਜਿਕ ਮਜਬੂਰੀਆਂ ਵਰਗੇ ਕਈ ਕਾਰਨ ਹੋ ਸਕਦੇ ਨੇ, ਪਰ ਕਿਸੇ ਵੀ ਬੱਚੇ ਤੋਂ ਉਸ ਦਾ ਬਚਪਨ ਖੋਣਾ ਕਦੇ ਵੀ ਠੀਕ ਨਹੀਂ ਹੁੰਦਾ। ਪੰਜਾਬ ਦੇ ਵਿੱਚ ਬਾਲ ਮਜ਼ਦੂਰੀ ਦੀ ਕੀ ਸਥਿਤੀ ਹੈ, ਇਸ ਬਾਰੇ ਬੀਰਿੰਦਰ ਹੋਰਾਂ ਨੇ ਇੱਕ ਖਾਸ ਮੁਲਾਕਾਤ ਕੀਤੀ ਹੈ, ਆਓ ਆਪਾਂ ਸਾਰੇ ਸੁਣਦੇ ਹਾਂ।
1: ਸਵੇਰ ਦਾ ਇਹ ਜਿਹੜਾ ਸਮਾਂ ਹੁੰਦਾ ਨਾ ਜੀ, ਇਸ ਸਮੇਂ 'ਚ ਘਰਾਂ 'ਚ ਬੜੀ ਹਲਚਲ ਹੁੰਦੀ ਹੈ ਕਿਉਂਕਿ ਤਿਆਰੀ ਚੱਲ ਰਹੀ ਹੁੰਦੀ ਹੈ ਕਿ ਬੱਚਿਆਂ ਨੂੰ ਸਕੂਲ ਭੇਜਣਾ। ਅੱਜ ਸ਼ਨੀਵਾਰ ਦਾ ਦਿਨ ਹੈ, ਕੁਝ ਸਕੂਲਾਂ 'ਚ ਛੁੱਟੀ ਹੋਏਗੀ ਅਤੇ ਕਿਤੇ ਕਿਤੇ

0: ਇਹ ਹਲਚਲ ਜਾਰੀ ਹੋਏਗੀ ਕਿ ਛੇਤੀ ਛੇਤੀ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ। ਇਹ ਹਲਚਲ ਬੜੀ ਮੁਬਾਰਕ ਹੈ ਜੀ, ਕਿਉਂਕਿ ਇਹ ਜਿਹੜੀ ਤਿਆਰੀ ਹੈ ਇਹ ਆਉਣ ਵਾਲੇ ਸਮੇਂ 'ਚ ਬੱਚਿਆਂ ਦੇ, ਪਰਿਵਾਰ ਦੇ, ਦੇਸ਼ ਦੇ ਭਵਿੱਖ ਬਣਾਉਣ ਦੀ ਤਿਆਰੀ ਹੈ। ਸੋ ਇਸ ਕਰਕੇ ਇਹ ਹਲਚਲ ਹੋਣੀ ਹੀ ਚਾਹੀਦੀ ਹੈ। ਪਰ ਜ਼ਰਾ ਅੰਦਾਜ਼ਾ ਲਾ ਕੇ ਦੇਖੋ ਕਿ ਜਿਨ੍ਹਾਂ ਘਰਾਂ 'ਚ 12-13 ਸਾਲ ਦੇ ਬੱਚੇ ਤਿਆਰ ਹੋ ਰਹੇ ਹੋਣ ਸਕੂਲ ਜਾਣ ਲਈ ਨਹੀਂ, ਕੰਮ 'ਤੇ ਜਾਣ ਲਈ, ਢਾਬਿਆਂ 'ਚ ਮਜ਼ਦੂਰੀ ਕਰਨ ਲਈ, ਫੈਕਟਰੀਆਂ 'ਚ ਕੰਮ ਕਰਨ ਲਈ, ਇਹ ਸੀਨ ਕਿੰਨਾ ਮਾੜਾ ਹੈ ਜੀ। ਇਹ ਹਾਲਾਤ ਕਿੰਨੇ ਬਦਕਿਸਮਤ ਨੇ ਕਿ ਉਹ ਬੱਚੇ ਜਿਨ੍ਹਾਂ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ, ਉਹਨਾਂ ਦਾ ਬਚਪਨ ਮਿਲਣਾ ਚਾਹੀਦਾ, ਪਰ ਉਹਨਾਂ ਦੇ ਹਿੱਸੇ ਮਜ਼ਦੂਰੀ ਆਉਂਦੀ ਹੈ। ਸਾਲ 2011 ਦੀ ਜਿਹੜੀ ਜਨਗਣਨਾ ਹੋਈ ਸੀ ਨਾ, ਸੈਂਸਸ ਹੋਇਆ ਸੀ, ਉਹਦੇ 'ਚ ਇਹ ਪਤਾ ਲੱਗਾ ਸੀ ਕਿ 90,000 ਤੋਂ ਵੱਧ ਬਾਲ ਮਜ਼ਦੂਰ ਸਾਡੇ ਪੰਜਾਬ ਵਿੱਚ ਨੇ। ਹਾਲਾਂਕਿ ਪਿਛਲੇ ਦਹਾਕਿਆਂ ਦੇ ਮੁਕਾਬਲੇ ਇਹਦੇ 'ਚ ਗਿਰਾਵਟ ਹੀ ਵੇਖੀ ਗਈ ਸੀ, ਕਿਉਂਕਿ ਸਾਲ 2001 ਦਾ ਜਿਹੜਾ ਸੈਂਸਸ ਸੀ ਉਹ ਇਹ ਕਹਿੰਦਾ ਸੀ ਕਿ ਪੰਜਾਬ ਵਿੱਚ 1,77,000 ਬਾਲ ਮਜ਼ਦੂਰ ਰਿਕਾਰਡ ਕੀਤੇ ਗਏ ਨੇ। ਕੋਸ਼ਿਸ਼ਾਂ ਚੱਲਦੀਆਂ ਨੇ ਜੀ ਕਿ ਬਾਲ ਮਜ਼ਦੂਰੀ ਘਟਾਈ ਜਾਵੇ, ਬੱਚਿਆਂ ਨੂੰ ਉਹਨਾਂ ਦਾ ਬਚਪਨ ਦਿੱਤਾ ਜਾਵੇ, ਉਹ ਫੈਕਟਰੀਆਂ 'ਚ ਕੰਮ ਨਾ ਕਰਨ ਬਲਕਿ ਉਹ ਆਪਣੇ ਭਵਿੱਖ ਨੂੰ ਬਣਾਉਣ ਲਈ ਸਿੱਖਿਆ ਹਾਸਿਲ ਕਰਦਿਆਂ ਵਧੀਆ ਵਧੀਆ ਕੰਮ ਕਰਨ। ਕੁਛ ਦਿਨ ਪਹਿਲਾਂ ਹੀ ਸਵੈ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੇ ਮਿਲ ਕੇ ਇੱਕ ਰੇਡ ਕੀਤੀ ਔਰ ਬਹੁਤ ਸਾਰੇ ਬੱਚਿਆਂ ਨੂੰ ਜੋ ਕਿ ਬਾਲ ਮਜ਼ਦੂਰੀ ਕਰ ਰਹੇ ਸੀ, ਮਾੜੇ ਹਾਲਾਤ ਵਿੱਚ ਕਰ ਰਹੇ ਸੀ, ਉਹਨਾਂ ਨੂੰ ਉੱਥੋਂ ਛੁਡਵਾਇਆ ਗਿਆ। ਪੰਜਾਬ ਵਿੱਚ ਬਾਲ ਮਜ਼ਦੂਰੀ ਦੀ ਸਥਿਤੀ ਕੀ ਹੈ, ਇਸ ਬਾਰੇ ਆਓ ਯਾਦਵਿੰਦਰ ਸਿੰਘ ਹੋਰਾਂ ਤੋਂ ਜਾਣਦੇ ਹਾਂ, ਜਿਹੜੇ ਕਿ ਇੱਕ ਸਵੈ ਸੇਵੀ ਸੰਸਥਾ ਦੇ ਨਾਲ ਜੁੜੇ ਨੇ ਅਤੇ ਇਸ ਖੇਤਰ 'ਚ ਬਹੁਤ ਸਾਲਾਂ ਤੋਂ ਕੰਮ ਕਰ ਰਹੇ ਨੇ। ਯਾਦਵਿੰਦਰ ਜੀ, ਸਾਡੇ ਇਸ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ ਕਿ ਇਹ ਜਿਹੜੀ ਕੁਛ ਦਿਨ ਪਹਿਲਾਂ ਰੇਡ ਹੋਈ ਇਹ ਕਿੱਦਾਂ ਹੋਈ ਔਰ ਕਿੰਨੇ ਕੁ ਬੱਚਿਆਂ ਨੂੰ ਛੁਡਾਇਆ ਗਿਆ ਜੀ?
1: ਥੈਂਕ ਯੂ ਸਰ। ਅੱਜ ਮੈਨੂੰ ਆਪਣੇ ਤੁਹਾਡੇ ਸਰੋਤਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਕਿ ਆਪਾਂ ਜਿਹੜੀ ਬਾਲ ਮਜ਼ਦੂਰੀ ਹੈ ਵੀ ਇੱਕ ਬਹੁਤ ਗੰਭੀਰ ਅਤੇ ਜਿਹਦੇ ਉੱਪਰ ਬਹੁਤ ਕੰਮ ਕਰਨ ਦੀ ਹਜੇ ਵੀ ਜ਼ਰੂਰਤ ਹੈ, ਉਸ ਮੁੱਦੇ 'ਤੇ ਆਪਾਂ ਅੱਜ ਗੱਲ ਕਰ ਰਹੇ ਹਾਂ। ਇਹਦੇ ਵਿੱਚ ਸਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਨਾ ਇੱਕ ਐਕਸ਼ਨ ਮੰਥ ਚੱਲ ਰਿਹਾ ਸੀਗਾ, ਬੇਸਿਕਲੀ ਐਕਸ਼ਨ ਮੰਥ ਅਗੇਂਸਟ ਚਾਇਲਡ ਲੇਬਰ, ਆਪਣੇ ਜਿਹੜਾ ਕਿ ਸਟੇਟ ਗੌਰਮੈਂਟ ਹੈ ਇਹਨਾਂ ਵੱਲੋਂ ਇੱਕ ਮੰਥ ਦੀ ਕੰਪੇਨ ਸ਼ੁਰੂ ਕੀਤੀ ਹੈ। ਤਾਂ ਅਸੀਂ ਇਹਦੇ ਵਿੱਚ ਜੂਨ ਮੰਥ ਦੇ ਵਿੱਚ ਡਰਾਈਵਸ ਕੀਤੀਆਂ ਅਲੱਗ ਅਲੱਗ, ਤਾਂ ਉਹਦੇ ਵਿੱਚ ਅਸੀਂ ਆਲਮੋਸਟ 45 ਚਿਲਡਰਨ ਰੈਸਕਿਊ ਕੀਤੇ। ਅਤੇ ਜਿਹੜਾ ਆਪਾਂ ਰੀਸੈਂਟਲੀ ਇੱਕ ਕੇਸ ਦੇ ਵਿੱਚ ਹੁਣ FIR ਲੌਜ ਹੋਇਆ ਜੁਲਾਈ ਦੇ ਵਿੱਚ, ਉਹ 19 ਬੱਚੇ ਅਸੀਂ ਮਤਲਬ ਇੱਕ ਹੌਜਰੀ ਫੈਕਟਰੀ ਸੀ ਲੁਧਿਆਣੇ ਜਿੱਥੋਂ ਅਸੀਂ ਰੈਸਕਿਊ ਕੀਤਾ ਉਹਨਾਂ ਨੂੰ, ਅਤੇ ਉਹ ਬੱਚੇ ਬੇਸਿਕਲੀ ਦੇਰ ਏਜ ਗਰੁੱਪ 12 ਤੋਂ ਲੈ ਕੇ 15 ਸਾਲ ਸੀਗਾ, ਜਿਹੜੇ ਕਿ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਕੰਮ ਕਰ ਰਹੇ ਸੀ ਉੱਥੇ। ਬਹੁਤ ਹੀ ਵਨਰੇਬਲ ਐਂਡ ਜਿਹੜੀਆਂ ਉੱਥੇ ਕੰਡੀਸ਼ਨ ਸੀ ਵਰਕਿੰਗ ਬਹੁਤ ਜ਼ਿਆਦਾ ਭਿਅੰਕਰ ਸੀਗੀਆਂ, ਕੋਈ ਉਹਨਾਂ ਦਾ ਖਾਣ ਦਾ ਟਾਈਮ ਨਹੀਂ ਹੈਗਾ, ਕੋਈ ਉਹਨਾਂ ਨੂੰ ਜਿਹੜਾ ਕਿ ਵੀਕਲੀ ਬੇਸਿਸ ਖਰਚ ਲਈ ਰੁਪਈਏ ਦਿੱਤੇ ਜਾ ਰਹੇ ਸੀ ਉਹਨਾਂ ਨੂੰ। ਤਾਂ ਉਹ ਬੱਚੇ ਅਸੀਂ ਉੱਥੋਂ ਰੈਸਕਿਊ ਕੀਤੇ ਸੀ। ਰੈਸਕਿਊ ਕਰਨ ਤੋਂ ਬਾਅਦ ਫਿਰ ਜਿਹੜਾ ਉਹਦਾ ਲੀਗਲ ਪ੍ਰੋਸੈਸ ਹੈ ਤਾਂ ਉਹਦੇ ਤਹਿਤ ਹੁਣ FIR ਇਹਦੇ ਵਿੱਚ ਦਰਜ ਹੋਈ ਹੈ 2 ਮਾਲਕਾਂ ਦੇ ਉੱਪਰ, 2 ਫੈਕਟਰੀ ਦੇ ਮਾਲਕਾਂ ਦੇ ਉੱਪਰ।
0: ਜੀ ਯਾਦਵਿੰਦਰ ਜੀ, ਲੁਧਿਆਣਾ 'ਚ ਉਦਯੋਗ ਬਹੁਤ ਹੈ, ਇਹਦਾ ਮਤਲਬ ਇਹ ਹੈ ਕਿ ਉੱਥੇ ਬਾਲ ਮਜ਼ਦੂਰੀ ਇੱਦਾਂ ਹੁੰਦੀ ਹੋਏਗੀ। ਸੋ ਤੁਸੀਂ ਤਾਂ ਇਸ ਖੇਤਰ 'ਚ ਬੜੇ ਸਾਲਾਂ ਦੇ ਨਾਲ ਜੁੜੇ ਹੋ, ਹੋਰ ਸ਼ਹਿਰਾਂ ਹੋਰ ਜ਼ਿਲ੍ਹਿਆਂ 'ਚ ਵੀ ਇੱਦਾਂ ਦੇ ਕੇਸਿਸ ਵੇਖਣ ਨੂੰ ਮਿਲਦੇ ਨੇ?
1: ਹਾਂਜੀ ਹਾਂਜੀ ਸਰ, ਕਿਸੇ ਨੂੰ ਵੀ ਆਪਣੇ ਤੁਸੀਂ ਵੀ ਦੇਖਦੇ ਹੋਵੋਗੇ, ਕਿਤੇ ਵੀ ਆਪਾਂ ਜਾਂਦੇ ਹਾਂ ਹਰ ਤੀਸਰੀ ਚੌਥੀ ਸ਼ੋਪ ਦੇ ਉੱਪਰ ਛੋਟਾ ਬੱਚਾ ਆਪਾਂ ਨੂੰ ਨੋਰਮਲੀ ਦੇਖਣ ਨੂੰ ਮਿਲਦਾ ਕਿ ਕੰਮ ਕਰ ਰਿਹਾ ਹੈਗਾ। ਤਾਂ ਇਹਦੇ ਵਿੱਚ ਆਪਾਂ ਨੂੰ ਜਿਹੜੇ ਲਾਅਜ਼ ਬਣੇ ਹੋਏ ਆ ਨਾ, ਚਾਇਲਡ ਲੇਬਰ ਜਿਹੜਾ ਕਿ ਰੋਕਥਾਮ ਕਾਨੂੰਨ ਹੈਗੇ ਆ, ਜੁਮੀਨਲ ਜਸਟਿਸ ਐਕਟ ਹੈਗਾ ਬੱਚਿਆਂ ਦੇ ਲਈ, ਤਾਂ ਉਹਨਾਂ ਨੂੰ ਸਟ੍ਰਿਕਟਲੀ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ ਕਿ ਟਾਈਮਲੀ ਲੀਗਲ ਐਕਸ਼ਨ ਹੋਣਾ ਚਾਹੀਦਾ। ਲੇਬਰ ਡਿਪਾਰਟਮੈਂਟ ਦੀ ਨੋਡਲ ਬਾਡੀ ਹੈ, ਤਾਂ ਉਹਨਾਂ ਨੂੰ ਜਿਹੜੀ ਇੰਸਪੈਕਸ਼ਨ ਹੈ ਉਹਨਾਂ ਨੂੰ ਵੀਕਲੀ ਬੇਸਿਸ, ਡੇਲੀ ਬੇਸਿਸ 'ਤੇ ਕਰਨੀਆਂ ਚਾਹੀਦੀਆਂ, ਤਾਂ ਕਿ ਇਹਨੂੰ ਆਪਾਂ ਐਟਲੀਸਟ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕੀਏ ਸਰ।
0: ਯਾਦਵਿੰਦਰ ਜੀ, ਬਹੁਤ ਸਾਰੇ ਕੇਸਿਸ 'ਚ ਇੱਦਾਂ ਵੀ ਦੇਖਿਆ ਗਿਆ ਕਿ ਤੁਸੀਂ ਫੈਕਟਰੀਜ਼ ਤੋਂ ਜਾਂ ਹੋਰ ਢਾਬਿਆਂ ਤੋਂ ਬੱਚਿਆਂ ਨੂੰ ਇੱਦਾਂ ਛੁਡਾ ਕੇ ਲਿਆਉਂਦੇ ਹੋ, ਪਰ ਥੋੜ੍ਹੀ ਦੇਰ ਬਾਅਦ ਉਹੀ ਬੱਚੇ ਫਿਰ ਕਿਸੇ ਹੋਰ ਥਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਕਾਰਨ ਇਹ ਹੁੰਦਾ ਕਿ ਉਹਨਾਂ ਦੀ ਪਰਿਵਾਰ ਦੀ ਮਜਬੂਰੀ ਹੁੰਦੀ ਹੈ ਕਿ ਗੁਜ਼ਾਰਾ ਹੀ ਨਹੀਂ ਚੱਲਦਾ ਜੇ ਬੱਚੇ ਕੰਮ ਨਾ ਕਰਨ। ਸੋ ਇਹ ਜਿਹੜੀ ਮਜਬੂਰੀ ਹੈ, ਤੁਸੀਂ ਤਾਂ ਇਸ ਖੇਤਰ 'ਚ ਕੰਮ ਕਰ ਰਹੇ ਹੋ, ਕੀ ਤੁਸੀਂ ਸਮਝਦੇ ਹੋ ਕਿ ਇਸ ਮਜਬੂਰੀ ਨੂੰ ਕਿੱਦਾਂ ਜਿੱਤਿਆ ਜਾ ਸਕਦਾ ਅਤੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਕਿੱਦਾਂ ਦੂਰ ਕੀਤਾ ਜਾ ਸਕਦਾ?
1: ਸਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜਿਵੇਂ ਮੈਗਰੈਂਟ ਆਪਾਂ ਦੇਖੀਏ ਉਹਨਾਂ ਦੇ ਬੱਚੇ ਜ਼ਿਆਦਾ ਸਾਨੂੰ ਮਿਲਦੇ ਆ, ਜਿਵੇਂ ਯੂਪੀ ਬਿਹਾਰ ਦੇ ਵਿੱਚੋਂ ਆਉਂਦੇ ਆ, ਉੱਧਰੋਂ ਕੀ ਹੈ ਜਿਵੇਂ ਉਹਨਾਂ ਨੂੰ ਲਾਲਚ ਦੇ ਦਿੰਦੇ ਆ, 2-4 ਹਜ਼ਾਰ ਰੁਪਇਆ ਮਹੀਨੇ ਦਾ ਭੇਜਦੇ ਆ, ਬੱਚਿਆਂ ਤੋਂ ਉੱਥੋਂ ਕੰਮ ਕਰਾਉਂਦੇ ਆ, ਫਿਰ ਇਹਨਾਂ ਦੀ ਟਰੈਫਿਕਿੰਗ ਹੁੰਦੀ ਹੈ ਬੇਸਿਕਲੀ ਬੱਚਿਆਂ ਦੀ। ਤਾਂ ਇਹਦੇ ਵਿੱਚ ਇਹੀ ਹੈ ਸਰ ਮੇਰੇ ਅਕੋਰਡਿੰਗ, ਤਾਂ ਜਿਵੇਂ ਜਿਹੜੇ ਫੈਮਲੀਜ਼ ਹੈਗੇ ਆ ਨਾ, ਇਹਨਾਂ ਨੂੰ ਜਿਹੜਾ ਸੋਸ਼ਲ ਸਕੀਮਸ ਹੈ, ਜਿਹੜੀਆਂ ਆਪਣੀਆਂ ਗੌਰਮੈਂਟ ਦੀਆਂ ਸਕੀਮਸ ਹੈ, ਐਕਚੁਅਲ 'ਚ ਉਹ ਪਰਿਵਾਰਾਂ ਤੱਕ

0: ਨਹੀਂ ਪਹੁੰਚਦੀਆਂ, ਦੇ ਡੋਂਟ ਅਵੇਅਰ ਅਬਾਊਟ ਦਾ ਸੋਸ਼ਲ ਸਿਕਿਉਰਿਟੀ ਸਕੀਮਸ, ਤੇ ਉਹਨਾਂ ਨੂੰ ਜਿਹੜਾ ਪੈਨਸ਼ਨ ਬੱਚਿਆਂ ਤੱਕ ਜਿਹੜੀ ਪਹੁੰਚਣੀ ਚਾਹੀਦੀ ਹੈ, ਜਿਹੜੀ ਮੰਥਲੀ ਬੇਸਿਸ ਹੁੰਦੀ ਹੈ, ਉਹਦਾ ਬੈਨੀਫਿਟ ਨਹੀਂ ਮਿਲਦਾ। ਦੈਟਸ ਦਾ ਬਿਗ ਬਿਗ ਰੀਜ਼ਨ ਕਿ ਉਹ ਇਸ ਚੀਜ਼ ਦੇ ਵਿੱਚ ਆਉਂਦੇ ਹੈਗੇ।
1: ਬਾਕੀ ਜੀ ਯਾਦਵਿੰਦਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜੇ ਇਹਨਾਂ ਗਰੀਬ ਬੱਚਿਆਂ ਦੇ ਮਾਂ ਬਾਪ ਨੂੰ ਪਤਾ ਹੋਵੇ ਕਿ ਸਮਾਜ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ, ਸਕੀਮਾਂ ਨੇ ਜਿਨ੍ਹਾਂ ਦੇ ਆਸਰੇ 'ਤੇ ਉਹਨਾਂ ਦਾ ਪਰਿਵਾਰ ਪਲ ਸਕਦਾ ਹੈ, ਅਤੇ ਉਹ ਫਿਰ ਆਪਣੇ ਬੱਚੇ ਨੂੰ ਪੜ੍ਹਾਉਣਗੇ, ਕੰਮ ਨਹੀਂ ਕਰਾਉਣਗੇ। ਸੋ ਤੁਸੀਂ ਇਹ ਮਹਿਸੂਸ ਕਰਦੇ ਹੋ ਜੀ ਕਿ ਉਹਨਾਂ ਬੱਚਿਆਂ ਦੇ ਮਾਂ ਬਾਪ ਨੂੰ ਸਮਝਾਉਣਾ, ਉਹਨਾਂ ਨੂੰ ਦੱਸਣਾ, ਉਹਨਾਂ ਨੂੰ ਜਾਗਰਿਤ ਕਰਨਾ, ਇਹ ਬੜਾ ਜ਼ਰੂਰੀ ਹੈ। ਇਹਦੇ ਲਈ ਵਰਕਫੋਰਸ ਚਾਹੀਦੀ ਹੈ ਔਰ ਸੰਸਥਾਵਾਂ ਨੂੰ ਇਹਦੇ 'ਤੇ ਕੰਮ ਕਰਨ ਦੀ ਜ਼ਰੂਰਤ ਹੈ।
0: ਹਾਂ ਸਰ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਇੰਟਰ ਸਟੇਟ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ। ਇਹ ਜਿੱਦਾਂ ਕਿ ਮੇਰਾ ਕੰਮ ਹੈ, ਮੈਂ ਉਹਨੂੰ ਕਰਕੇ ਇੱਕ ਵਾਰੀ ਔਨ ਪੇਪਰ ਖਤਮ ਕਰਦਾ, ਉਸ ਤੋਂ ਬਾਅਦ ਮੈਂ ਉਹਦਾ ਕੋਈ ਫੋਲੋਅਪ ਨਹੀਂ ਕਰ ਰਿਹਾ, ਕਿੱਥੇ ਕੋਈ ਬੱਚਾ ਜਾ ਰਿਹਾ, ਕਿੱਥੇ ਫੈਮਿਲੀ ਹੈਗੀ ਹੈ, ਡਜ਼ਨਟ ਮੈਟਰ, ਜਿਹੜਾ ਕਿ ਗੌਰਮੈਂਟ ਦੇ ਸਿਸਟਮ ਦੇ ਵਿੱਚ ਹੈ। ਤਾਂ ਇਹਦੇ ਉੱਪਰ ਸਰ ਇੱਕ ਕੋਈ ਪੋਰਟਲ ਜਾਂ ਇੱਕ ਸਮੂਥ ਮਕੈਨਿਜ਼ਮ ਟਰੈਕਿੰਗ ਬਣਾਉਣਾ ਬਹੁਤ ਜ਼ਰੂਰੀ ਹੈ, ਜਿਹਦੇ ਤਹਿਤ ਇਹ ਚੀਜ਼ ਇਨਸ਼ੋਰ ਤਾਂ ਹੀ ਹੋ ਸਕਦੀ ਹੈ। ਅਦਰਵਾਈਜ਼ ਉਹ ਆਪਾਂ ਇੱਕ ਵਾਰੀ ਰੈਸਕਿਊ ਕਰਦੇ ਹਾਂ, 15-20 ਦਿਨਾਂ ਬਾਅਦ ਬੱਚਾ ਕਿਤੇ ਹੋਰ ਕੰਮ ਕਰਨਾ ਲੱਗ ਜਾਂਦਾ ਹੈ।
1: ਬਾਕੀ ਜੀ ਇਹ ਬੜੀ ਗੰਭੀਰ ਸਮੱਸਿਆ, ਔਰ ਇਹਦੇ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਸਾਡੇ ਉਦਯੋਗਪਤੀ ਨੇ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਚੈੱਕ ਨਹੀਂ ਹੈ ਕਿ ਉਹ ਕਿੰਨਾ ਹਾਲਾਤ ਵਿੱਚ ਔਰ ਕਿੰਨਾ ਤੋਂ ਇਹ ਕੰਮ ਕਰਵਾ ਰਹੇ ਨੇ। ਸੋ ਤੁਹਾਨੂੰ ਲੱਗਦਾ ਹੈ ਕਿ ਇਸ ਸਿਸਟਮ 'ਚ ਹੋਰ ਜ਼ਿਆਦਾ ਸੁਧਾਰ ਕਰਨ ਦੀ ਜ਼ਰੂਰਤ ਹੈ ਜੀ, ਕਿ ਉਦਯੋਗਪਤੀਆਂ 'ਤੇ ਚੈੱਕ ਰਵੇ ਕਿ ਉਹ ਬਿਹਤਰ ਹਾਲਾਤ ਵਿੱਚ ਲੋਕਾਂ ਤੋਂ ਕੰਮ ਕਰਾਉਣ?
0: ਹਾਂ ਸਰ, ਇਹਦੇ ਲਈ ਜਿਹੜਾ ਆਪਣਾ ਚਾਇਲਡ ਲੇਬਰ ਪ੍ਰੋਵਿਸ਼ਨ ਐਂਡ ਰੈਗੂਲੇਸ਼ਨ ਐਕਟ 1986 ਹੈ, ਇਹਦੇ ਵਿੱਚ ਜੇ ਆਪਾਂ ਅਡੋਲਸੈਂਟ ਹੈ, ਜਿਹੜਾ 14 ਤੋਂ 18 ਦਾ ਗਰੁੱਪ ਹੁੰਦਾ, ਉਹ ਤੋਂ ਕੰਮ ਕਰਾਉਣੇ, ਤਾਂ ਉਹਦੀਆਂ ਰੈਗੂਲੇਸ਼ਨਸ ਹੈਗੀਆਂ ਕਿ ਜਿਹੜੇ ਇੰਡਸਟਰੀਲਿਸਟ ਹੈ ਉਹਨਾਂ ਨੂੰ ਲੇਬਰ ਡਿਪਾਰਟਮੈਂਟ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਹੈ, ਅਤੇ ਉਹਨਾਂ ਨੂੰ ਆਪਣੀ ਜਿਹੜੀ ਫੈਕਟਰੀ ਹੈ ਉਹਦੇ ਅੱਗੇ ਚਾਇਲਡ ਲੇਬਰ ਦਾ ਜਿਹੜਾ ਉਹ ਲੱਗਿਆ ਹੋਣਾ ਚਾਹੀਦਾ ਉਹਨਾਂ ਦਾ, ਕਿ ਇੱਥੇ ਅਸੀਂ ਚਾਇਲਡ ਲੇਬਰ ਨਹੀਂ ਕਰਾਉਂਦੇ, ਚਾਇਲਡ ਲੇਬਰ ਇੱਕ ਕਾਨੂੰਨੀ ਅਪਰਾਧ ਹੈ। ਉਹ ਜਿਵੇਂ ਕਈ ਬਹੁਤ ਸਮਝਦਾਰ ਹੈ, ਇੰਡਸਟਰੀਲਿਸਟ ਹੈਗੇ, ਉਹ ਆਲਰੇਡੀ ਇਹ ਚੀਜ਼ਾਂ ਕਰਦੇ ਆ, ਤੁਸੀਂ ਦੇਖੋਗੇ ਉਹਨਾਂ ਨੇ ਲੱਗਿਆ ਹੋਇਆ, ਪਰ ਫਿਰ ਵੀ ਜਿਵੇਂ ਕਿ ਨਵੇਂ ਆਉਂਦੇ ਆ ਜਾਂ ਜਿਹੜੇ ਨੋਨ ਰਜਿਸਟਰਡ ਫੈਕਟਰੀਜ਼ ਹੈਗੀਆਂ, ਉਹ ਸਟਿਲ ਇਹ ਪ੍ਰੈਕਟਿਸ ਕਰ ਰਹੇ ਆ ਕਿ ਬੱਚਿਆਂ ਤੋਂ ਕੰਮ ਕਰਵਾ ਰਹੇ ਆ।
1: ਯਾਦਵਿੰਦਰ ਜੀ, ਤੁਸੀਂ ਆਪਣੀ ਸੰਸਥਾ ਦੇ ਜ਼ਰੀਏ ਬੜਾ ਵਧੀਆ ਕੰਮ ਕਰ ਰਹੇ ਹੋ ਜੀ, ਕਿ ਕੋਸ਼ਿਸ਼ ਕਰ ਰਹੇ ਹੋ ਕਿ ਸਾਡੇ ਬੱਚੇ ਬਾਲ ਮਜ਼ਦੂਰੀ ਨਾ ਕਰਨ। ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਨੇ ਇਸ ਫਰੰਟ 'ਤੇ?
0: ਮੈਂ ਇਹਦੇ ਵਿੱਚ ਸਰ ਇੱਕ ਮੇਰੇ ਤੁਹਾਡੇ ਸਰੋਤਿਆਂ ਨੂੰ ਇੱਕ ਰਿਕੁਐਸਟ ਕਰਦਾ ਕਿ ਜੇ ਤੁਸੀਂ ਕਦੇ ਵੀ ਕਿਸੇ ਬੱਚੇ ਨੂੰ ਦੇਖਦੇ ਹੋ ਕਿਤੇ ਵੀ ਕੰਮ ਕਰਦੇ, ਤਾਂ ਡੂ ਯੂਰ ਵਿਟ, ਤੁਸੀਂ ਆਪਣਾ ਇੱਕ ਫਰਜ਼ ਅਦਾ ਕਰੋ। ਤਾਂ ਇੱਕ ਬੱਚਿਆਂ ਦਾ ਹੈਲਪਲਾਈਨ ਨੰਬਰ ਹੈ 10981098, ਤਾਂ ਤੁਸੀਂ ਐਟਲੀਸਟ ਆਪਣੀ ਰਿਸਪੋਂਸੀਬਿਲਟੀ ਕਰੋ ਕਿ ਉਹਦੇ ਉੱਪਰ ਕਾਲ ਕਰਕੇ ਕੰਪਲੇਂਟ ਰਜਿਸਟਰ ਕਰੋ, ਜਿਸ ਤੋਂ ਬਾਅਦ ਇੱਕ ਲੀਗਲ ਪ੍ਰੋਸੈਸ ਦੇ ਥਰੂ ਬੱਚਾ ਰੈਸਕਿਊ ਕੀਤਾ ਜਾਂਦਾ।
1: ਯਾਦਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਯਾਦਵਿੰਦਰ ਸਿੰਘ, ਜੋ ਕਿ ਇੱਕ ਸਵੈਸੇਵੀ ਸੰਸਥਾ ਦੇ ਨਾਲ ਕੰਮ ਕਰ ਰਹੇ ਨੇ ਜਿਹੜੀ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਤੋਂ ਬਚਾਉਂਦੀ ਹੈ, ਸਾਨੂੰ ਦੱਸ ਰਹੇ ਸਨ ਕਿ ਕਿੱਦਾਂ ਦੇ ਉਪਰਾਲੇ ਪੰਜਾਬ ਵਿੱਚ ਚੱਲ ਰਹੇ ਨੇ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਹਨੇਰਿਆਂ ਨਾਲ ਲੜਨਾ ਹੀ ਜ਼ਿੰਦਗੀ ਦਾ ਦਸਤੂਰ ਹੈ। ਮਿਹਨਤ ਕਰਨ ਵਾਲਿਆਂ ਤੋਂ ਸਵੇਰਾ ਨਾ ਕਦੇ ਦੂਰ ਹੈ। ਡਿੱਗ ਕੇ ਸੰਭਲਣਾ ਅਤੇ ਚੱਲਦੇ ਰਹਿਣਾ ਹੀ ਜੀਵਨ ਹੈ। ਜੋ ਹਾਰ ਨਹੀਂ ਮੰਨਦਾ ਉਹ ਹਰ ਜੰਗ ਜਿੱਤਦਾ ਜ਼ਰੂਰ ਹੈ ਜੀ। ਦੋਸਤੋ ਬਿਲਕੁਲ, ਇਸ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਚੱਲਦੇ ਰਹਿੰਦੇ ਹਾਂ ਅਤੇ ਮੁਕਾਬਲਿਆਂ ਕਰਦੇ ਹਾਂ ਆਪਣੀਆਂ ਸਮੱਸਿਆਵਾਂ ਦੇ ਨਾਲ, ਅਤੇ ਅਸੀਂ ਮੰਜ਼ਿਲਾਂ ਜ਼ਰੂਰ ਪਾ ਲੈਂਦੇ ਹਾਂ ਜਦੋਂ ਅਸੀਂ ਮਿਹਨਤਾਂ ਕਰਦੇ ਹਾਂ। ਅਤੇ ਮਿਹਨਤਾਂ ਕਰਕੇ ਆਪਣੇ ਕਿਸੇ ਮੁਕਾਮ ਨੂੰ ਹਾਸਿਲ ਕਰਨਾ ਸਾਡੇ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ, ਅਤੇ ਅਜਿਹੀਆਂ ਕੋਸ਼ਿਸ਼ਾਂ ਦੇ ਵਿੱਚ ਸਫਲ ਹੋਣ ਵਾਲੇ ਇਨਸਾਨ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਵੀ ਹੁੰਦੇ ਨੇ। ਅੱਜ ਅਸੀਂ ਇਤਿਹਾਸ 'ਤੇ ਜਦੋਂ ਝਾਤ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਬਾਲੀਵੁੱਡ ਨਾਲ ਜੁੜੀਆਂ ਸ਼ਖਸੀਅਤਾਂ ਦੇ ਬਾਰੇ ਪੜ੍ਹਦੇ ਹਾਂ, ਵੀ ਉਹਨਾਂ ਦੇ ਅੱਜ ਖਾਸ ਦਿਨਾਂ ਬਾਰੇ ਜਾਣਦੇ ਹਾਂ। ਉਹਨਾਂ ਵਿੱਚੋਂ ਹੀ ਖਾਸ ਸ਼ਖਸੀਅਤ ਮਹਿੰਦੀ ਹਸਨ ਜੀ ਦੀ। ਜੀ ਹਾਂ, ਮਹਿੰਦੀ ਹਸਨ ਗਜ਼ਲ ਜਗਤ ਦੇ ਇੱਕ ਮਹਾਨ ਅਤੇ ਪ੍ਰਸਿੱਧ ਗਾਇਕ ਸਨ, ਜਿਨ੍ਹਾਂ ਨੂੰ ਗਜ਼ਲ ਦਾ ਸ਼ਹਿਨਸ਼ਾਹ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ 18 ਜੁਲਾਈ 1927 ਨੂੰ ਰਾਜਸਥਾਨ, ਭਾਰਤ ਦੇ ਲੂਣਾ ਪਿੰਡ ਵਿੱਚ ਇੱਕ ਸੰਗੀਤਕ ਪਰਿਵਾਰ ਦੇ ਵਿੱਚ ਹੋਇਆ ਸੀ। ਉਹਨਾਂ ਨੇ ਆਪਣੀ ਮਖਮਲੀ ਆਵਾਜ਼, ਵਿਲੱਖਣ ਸ਼ੈਲੀ ਅਤੇ ਸ਼ਾਸਤਰੀ ਸੰਗੀਤ ਦੀ ਡੂੰਘੀ ਸਮਝ ਸਦਕਾ ਪੂਰੀ ਦੁਨੀਆ ਵਿੱਚ ਲੱਖਾਂ ਦਿਲਾਂ 'ਤੇ ਰਾਜ ਕੀਤਾ, ਅਤੇ ਉਹਨਾਂ ਦੀਆਂ ਗਾਈਆਂ ਗਜ਼ਲਾਂ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਲਈ ਇੱਕ ਅਨਮੋਲ ਖਜ਼ਾਨਾ ਹਨ। ਇਸੇ ਤਰ੍ਹਾਂ ਇੱਕ ਹੋਰ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੀ ਦਾ ਵੀ ਅੱਜ ਜਨਮ ਦਿਨ ਹੈ। ਉਹਨਾਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਅਤੇ ਉਹਨਾਂ ਦੇ ਬਾਰੇ ਜਦੋਂ ਅਸੀਂ ਜਾਣਦੇ ਹਾਂ ਦੋਸਤੋ, ਤਾਂ ਪ੍ਰਿਯੰਕਾ ਚੋਪੜਾ ਜੋਨਸ ਦਾ ਜਨਮ 18 ਜੁਲਾਈ 1982 ਨੂੰ ਜਮਸ਼ੇਦਪੁਰ, ਜੋ ਕਿ ਹੁਣ ਝਾਰਖੰਡ ਦੇ ਵਿੱਚ ਹੈ, ਉੱਥੇ ਹੋਇਆ ਸੀ। ਉਹਨਾਂ ਦੇ ਪਿਤਾ ਡਾਕਟਰ ਅਸ਼ੋਕ ਚੋਪੜਾ ਅਤੇ ਮਾਤਾ ਡਾਕਟਰ ਮਧੂ ਚੋਪੜਾ ਭਾਰਤੀ ਫੌਜ ਦੇ ਵਿੱਚ ਡਾਕਟਰ ਰਹੇ ਹਨ। ਪ੍ਰਿਯੰਕਾ ਨੇ ਆਪਣੀ ਸਕੂਲੀ ਪੜ੍ਹਾਈ ਭਾਰਤ ਅਤੇ ਅਮਰੀਕਾ ਦੇ ਵੱਖ ਵੱਖ ਸਕੂਲਾਂ ਤੋਂ ਕੀਤੀ। ਉਹਨਾਂ ਨੇ ਲਖਨਊ ਦੇ ਲਾਅ ਮਾਰਟੀਨੀਅਰ ਗਰਲਜ਼ ਕਾਲਜ ਅਤੇ ਬਰੇਲੀ ਦੇ ਆਰਮੀ ਪਬਲਿਕ ਸਕੂਲ ਦੇ ਵਿੱਚ ਪੜ੍ਹਾਈ ਕੀਤੀ, ਅਤੇ ਬਾਅਦ ਵਿੱਚ ਇੰਜੀਨੀਅਰਿੰਗ ਜਾਂ ਮਨੋਵਿਗਿਆਨ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਸੀ, ਪਰ ਕਿਸਮਤ ਉਹਨਾਂ ਨੂੰ ਗਲੈਮਰ ਦੀ ਦੁਨੀਆ ਵਿੱਚ ਲੈ ਆਈ। ਸਾਲ 2000 ਦੇ ਵਿੱਚ ਸਿਰਫ 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਦਾ ਰੁੱਖ ਕੀਤਾ। ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2002 ਦੇ ਵਿੱਚ ਤਾਮਿਲ ਫਿਲਮ ਥਮਿਜ਼ਨ ਨਾਲ ਕੀਤੀ, ਜਦਕਿ ਬਾਲੀਵੁੱਡ ਵਿੱਚ ਉਹਨਾਂ ਦੀ ਪਹਿਲੀ ਫਿਲਮ ਦਾ ਹੀਰੋ ਅੰਦਾਜ਼ ਨੇ ਉਹਨਾਂ ਨੂੰ ਖਾਸ ਪਛਾਣ ਦਿੱਤੀ ਸੀ। ਇਸੇ ਤਰ੍ਹਾਂ ਉਹਨਾਂ ਨੇ ਇਤਰਾਜ਼, ਕ੍ਰਿਸ਼, ਡੌਨ, ਫੈਸ਼ਨ, ਸਾਥ ਖੂਨ ਮਾਫ਼, ਕਮੀਨੇ, ਬਰਫੀ, ਮੈਰੀ ਕੌਮ, ਬਾਜੀਰਾਓ ਮਸਤਾਨੀ, ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆਪਣੀ ਯਾਦਗਾਰ ਅਦਾਕਾਰੀ ਦੇ ਨਾਲ ਆਪਣਾ ਇੱਕ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ। ਜੇਕਰ ਉਹਨਾਂ ਨੂੰ ਮਿਲੇ ਅਵਾਰਡਸ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਫਿਲਮਫੇਅਰ ਸਰਵੋਤਮ ਅਦਾਕਾਰਾ ਦਾ ਅਵਾਰਡ ਫੈਸ਼ਨ ਦੇ ਲਈ ਮਿਲਿਆ। ਇਸ ਤੋਂ ਇਲਾਵਾ ਉਹਨਾਂ ਨੂੰ ਕਈ ਫਿਲਮਫੇਅਰ ਆਈਫਾ ਅਤੇ ਹੋਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਹਾਸਿਲ ਹਨ। ਭਾਰਤ ਸਰਕਾਰ ਨੇ 2016 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ। ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਦੇ ਵਿੱਚ ਵੀ ਆਪਣਾ ਲੋਹਾ ਮਨਵਾਇਆ ਹੈ। ਬਹੁਤ ਸਾਰੀਆਂ ਸੀਰੀਜ਼ ਅਤੇ ਫਿਲਮਾਂ ਦੇ ਵਿੱਚ ਉਹਨਾਂ ਨੇ ਉੱਥੇ ਵੀ ਕੰਮ ਕੀਤਾ, ਅਤੇ ਅਦਾਕਾਰੀ ਦੇ ਨਾਲ ਨਾਲ ਉਹ ਇੱਕ ਸਫਲ ਨਿਰਮਾਤਾ, ਉਦਯੋਗਪਤੀ, ਗਾਇਕਾ ਅਤੇ ਸਮਾਜ ਸੇਵਿਕਾ ਵੀ ਹੈ। ਕਈ ਸਾਲਾਂ ਤੋਂ ਯੂਨੀਸੈਫ ਨਾਲ ਜੁੜ ਕੇ ਬੱਚਿਆਂ ਦੇ ਹੱਕਾਂ ਦੇ ਲਈ ਕੰਮ ਕਰ ਰਹੀ ਹੈ। ਪ੍ਰਿਯੰਕਾ ਚੋਪੜਾ ਅੱਜ ਦੁਨੀਆ ਭਰ ਦੇ ਨੌਜਵਾਨਾਂ ਲਈ ਇਸ ਗੱਲ ਦੀ ਪ੍ਰੇਰਣਾ ਦੇ ਰੂਪ ਦੇ ਵਿੱਚ ਅੱਗੇ ਸਾਹਮਣੇ ਆਉਂਦੇ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਸੁਪਨਿਆਂ ਦੀ ਕੋਈ ਹੱਦ ਨਹੀਂ ਹੁੰਦੀ। ਇੱਕ ਵਾਰ ਫਿਰ ਉਹਨਾਂ ਨੂੰ ਉਹਨਾਂ ਦੇ ਜਨਮਦਿਨ 'ਤੇ ਬਹੁਤ ਬਹੁਤ ਮੁਬਾਰਕਾਂ।

ਦਿੰਦੇ ਆ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਉਹਨਾਂ ਨੂੰ ਬਹੁਤ ਸ਼ੁਭਕਾਮਨਾਵਾਂ ਵੀ ਦਿੰਦੇ ਆ। ਆਓ ਉਹਨਾਂ ਦੀ ਪਹਿਚਾਣ ਬਣ ਚੁੱਕੇ ਇੱਕ ਸੁਪਰਹਿੱਟ ਗੀਤ ਦੇ ਨਾਲ ਉਹਨਾਂ ਨੂੰ ਵੀ ਬਰਥਡੇ ਵਿਸ਼ ਕਰਦੇ ਹਾਂ, ਕਿਉਂਕਿ ਸਾਡੀ ਦੇਸੀ ਗਰਲ ਇਸ ਗੀਤ ਦੇ ਨਾਲ ਬਿਲਕੁਲ ਦੇਸੀ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਹੈ।

ਚੱਲ ਮੁਸਾਫਿਰਾ ਚੱਲੀਏ ਉੱਥੇ ਜਿੱਥੇ ਕਦਰਾਂ ਪੈਂਦੀਆਂ, ਸੱਚੀਆਂ ਰੂਹਾਂ ਨਾਲ ਗੱਲਾਂ ਕਰੀਏ ਜਿਹੜੀਆਂ ਵਿੱਚ ਕਵਰਾਂ ਦੇ ਰਹਿੰਦੀਆਂ। ਜੀ ਹਾਂ ਦੋਸਤੋ, ਦੁਨੀਆਂ 'ਤੇ ਜਾਣ ਤੋਂ ਬਾਅਦ ਵੀ ਜੋ ਲੋਕ ਇਤਿਹਾਸ ਦੇ ਵਿੱਚ ਯਾਦ ਰੱਖੇ ਜਾਂਦੇ ਨੇ, ਕੀਤੇ ਜਾਂਦੇ ਨੇ, ਵੀ ਉਹਨਾਂ ਦੇ ਨਾਲ ਜੁੜੇ ਉਹਨਾਂ ਦੇ ਨਾਲ ਖਾਸ ਦਿਨ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕਰਦੇ ਹਾਂ। ਕਾਨਨ ਦੇਵੀ, ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ, ਜਿਨ੍ਹਾਂ ਨੂੰ ਬੰਗਾਲੀ ਸਿਨੇਮਾ ਦੀ ਪਹਿਲੀ ਸੁਪਰ ਸਟਾਰ ਕਿਹਾ ਜਾਂਦਾ ਹੈ, ਅੱਜ ਉਹਨਾਂ ਦੀ ਬਰਸੀ ਹੈ। ਉਹਨਾਂ ਦੀ ਬਰਸੀ 'ਤੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮੁਕਤੀ, ਵਿਦਿਆਪਤੀ, ਸਟਰੀਟ ਸਿੰਗਰ ਅਤੇ ਜਵਾਬ ਉਹਨਾਂ ਦੀਆਂ ਚਰਚਿਤ ਫਿਲਮਾਂ ਸੀ ਅਤੇ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਗਾਇਕੀ ਸਦਕਾ ਉਹਨਾਂ ਨੇ ਬਹੁਤ ਪ੍ਰਸਿੱਧੀ ਖੱਟੀ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਵੀ ਭਾਰਤੀ ਸਿਨੇਮਾ ਦੇ ਪਹਿਲੇ ਸੁਪਰ ਸਟਾਰ, ਜੀ ਹਾਂ, ਰਾਜੇਸ਼ ਖੰਨਾ ਜੀ ਦੀ ਵੀ ਅੱਜ ਬਰਸੀ ਹੈ। ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ। ਉਹਨਾਂ ਦੀਆਂ ਅਦਾਵਾਂ, ਮੁਸਕਾਨ ਅਤੇ ਬੇਮਿਸਾਲ ਅਦਾਕਾਰੀ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੀ ਹੈ। ਭਾਰਤੀ ਸਿਨੇਮਾ ਦੇ ਪਹਿਲੇ ਸੁਪਰ ਸਟਾਰ ਵਜੋਂ ਜਾਣੇ ਜਾਂਦੇ ਰਾਜੇਸ਼ ਖੰਨਾ ਜੀ ਦੀ ਬਰਸੀ ਹਰ ਸਾਲ 18 ਜੁਲਾਈ ਨੂੰ ਮਨਾਈ ਜਾਂਦੀ ਹੈ। ਉਹਨਾਂ ਦਾ ਅਸਲੀ ਨਾਮ ਜਤਿਨ ਖੰਨਾ ਸੀ ਅਤੇ ਉਹਨਾਂ ਦਾ ਜਨਮ 29 ਦਸੰਬਰ 1942 ਨੂੰ ਅੰਮ੍ਰਿਤਸਰ, ਪੰਜਾਬ ਦੇ ਵਿੱਚ ਹੋਇਆ ਸੀ। ਬਾਅਦ ਵਿੱਚ ਉਹਨਾਂ ਨੇ ਮੁੰਬਈ ਦੇ ਸੈਟ ਸਕੂਲ ਕਾਲਜ ਦੇ ਆਪਣੀ ਪੜ੍ਹਾਈ ਜਿਹੜੀ ਸਿੱਖਿਆ ਆ ਉਹ ਪ੍ਰਾਪਤ ਕੀਤੀ ਅਤੇ ਵਿਦਿਆਰਥੀ ਜੀਵਨ ਦੇ ਦੌਰਾਨ ਹੀ ਉਹਨਾਂ ਨੂੰ ਰੰਗਮੰਚ ਅਤੇ ਅਦਾਕਾਰੀ ਦਾ ਸ਼ੌਕ ਸੀ। ਸਾਲ 1965 ਵਿੱਚ ਉਹਨਾਂ ਨੇ ਇੱਕ ਟੈਲੈਂਟ ਕੌਂਟੈਸਟ ਜਿੱਤਿਆ, ਜਿਸ ਤੋਂ ਬਾਅਦ 1966 ਦੀ ਫਿਲਮ ਆਖਰੀ ਖੱਤ ਨਾਲ ਬਾਲੀਵੁੱਡ ਦੇ ਵਿੱਚ ਕਦਮ ਰੱਖਿਆ। ਪਰ ਅਸਲੀ ਸ਼ੌਹਰਤ ਉਹਨਾਂ ਨੂੰ ਅਰਾਧਨਾ ਫਿਲਮ ਤੋਂ ਮਿਲੀ ਸੀ, ਜਿਸ ਤੋਂ ਬਾਅਦ ਉਹ ਭਾਰਤੀ ਸਿਨੇਮਾ ਦੇ ਪਹਿਲੇ ਸੁਪਰ ਸਟਾਰ ਬਣੇ। ਉਹਨਾਂ ਦੀਆਂ ਯਾਦਗਾਰ ਫਿਲਮਾਂ ਦੇ ਵਿੱਚ ਅਰਾਧਨਾ, ਆਨੰਦ, ਕਟੀ ਪਤੰਗ, ਅਮਰ ਪ੍ਰੇਮ, ਸਫ਼ਰ, ਹਾਥੀ ਮੇਰੇ ਸਾਥੀ, ਦਾਗ, ਨਮਕ ਖਰਾਮ, ਮਹਿਬੂਬਾ ਅਤੇ ਬਹੁਤ ਸਾਰੀਆਂ ਫਿਲਮਾਂ ਦੀ ਲਿਸਟ ਹੈ ਜੀ ਉਹਨਾਂ ਦੇ ਨਾਮ 'ਤੇ। ਅਤੇ ਉਹਨਾਂ ਨੇ ਲਗਾਤਾਰ 15 ਸੁਪਰ ਹਿੱਟ ਸੋਲੋ ਫਿਲਮਾਂ ਦੇ ਕੇ ਇੱਕ ਅਜਿਹਾ ਰਿਕਾਰਡ ਬਣਾਇਆ ਸੀ ਜੋ ਅੱਜ ਵੀ ਬੇਮਿਸਾਲ ਮੰਨਿਆ ਜਾਂਦਾ ਹੈ। ਉਹਨਾਂ ਨੂੰ ਫਿਲਮ ਫੇਅਰ ਦਾ ਸਰਬੋਤਮ ਅਦਾਕਾਰ, ਬੈਸਟ ਐਕਟਰ ਦਾ ਅਵਾਰਡ ਕਈ ਫਿਲਮਾਂ ਲਈ ਮਿਲਿਆ, ਜਿਨ੍ਹਾਂ ਵਿੱਚ ਸੱਚਾ ਝੂਠਾ, ਆਨੰਦ ਅਤੇ ਅਵਿਸ਼ਕਾਰ ਪ੍ਰਸਿੱਧ ਨੇ। ਰਾਜੇਸ਼ ਖੰਨਾ ਨੂੰ ਆਪਣੇ ਕਰੀਅਰ ਦੌਰਾਨ 3 ਫਿਲਮਫੇਅਰ ਸਰਬੋਤਮ ਅਦਾਕਾਰ ਅਵਾਰਡ, ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ 2005 ਦੇ ਵਿੱਚ ਅਤੇ ਉਹਨਾਂ ਦੇ ਮਰਨ ਉਪਰੰਤ ਪਦਮ ਭੂਸ਼ਣ 2013 ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਦੋਸਤੋ, ਤੁਹਾਨੂੰ ਪਤਾ ਹੈ ਸੁਪਰ ਸਟਾਰ ਸ਼ਬਦ ਸਭ ਤੋਂ ਪਹਿਲਾਂ ਉਹਨਾਂ ਦੇ ਨਾਮ ਨਾਲ ਹੀ ਵਰਤਿਆ ਗਿਆ ਸੀ। ਉਹਨਾਂ ਦੀ ਲੋਕਪ੍ਰਿਯਤਾ ਦਾ ਅੰਦਾਜ਼ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ੰਸਕ ਕਹਿੰਦੇ ਕਿ ਉਹਨਾਂ ਦੀ ਕਾਰ ਨੂੰ ਚੁੰਮਦੇ ਸੀ ਅਤੇ ਖੂਨ ਦੇ ਨਾਲ ਚਿੱਠੀਆਂ ਲਿਖ ਲਿਖ ਕੇ ਉਹਨਾਂ ਤੱਕ ਭੇਜਦੇ ਸੀ। 18 ਜੁਲਾਈ 2012 ਨੂੰ ਰਾਜੇਸ਼ ਖੰਨਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੀਆਂ ਫਿਲਮਾਂ, ਅਦਾਕਾਰੀ ਅਤੇ ਅਮਰ ਗੀਤ ਅੱਜ ਵੀ ਕਰੋੜਾਂ ਦਿਲਾਂ ਦੇ ਵਿੱਚ ਜ਼ਿੰਦਾ ਹਨ।

0: India will begin nationwide coaching and officiating education pathway workshops from today to strengthen hockey's development ecosystem across the country. Designed to deliver internationally recognized learning opportunities, these workshops will equip participants with the latest coaching methodologies, technical knowledge, and officiating standards. The initiative aims to enhance the knowledge and skill of coaches and technical officials while promoting structured hockey education across India. The India Meteorological Department has issued red colour warning for heavy to very heavy rainfall with isolated extremely heavy rainfall over sub-Himalayan West Bengal and Sikkim till tomorrow. And now for a look at today's newspapers, it's over to Sarabjeet Kaur.
1: Thank you, Sanjay. Prime Minister Narendra Modi's visit to Haryana and Punjab are prominently noticed on the front pages of all national dailies. On his visit to Jind in Haryana, the statesman notes, PM launches India's first hydrogen train. Highlighting his visit to Punjab, the front page lead in the Tribune states, PM slams AAP over law and order, graft, attack on Akalis, signals solo poll run. The Times of India's front page lead quotes the Supreme Court as saying, Election Commission can delete doubtful voters, can't decide citizenship. The Hindustan Times carries a story on the Joint Parliamentary Committee reviewing the bill to automatically remove ministers, chief ministers and prime ministers arrested for over 30 days. The paper writes, Parliamentary panel on PM, CM's removal bill defers draft report. Drawing attention to possible plans to introduce plastic currency in India, the Times of India reports, in step towards plastic notes, RBI floats expression of interest for polymer substrates. And finally, the passing away of legendary cricketer Sir Garfield Sobers is widely noticed in the press. The Indian Express writes in its obituary, legendary all-rounder with many firsts. He didn't know how special he was. And with that, it's back to you, Sanjay.
0: Thank you, Sarabjeet. And now before we end the bulletin, the headlines once again. Prime Minister Narendra Modi inaugurates 75 redeveloped railway stations across the country under Amrit Bharat scheme. Also flags off two new train services. Home Minister Amit Shah to visit BSF border outpost in West Bengal today to review security and launch development initiatives. UN Human Rights Agency voices concern over wave of unrest in Pakistan-occupied Jammu and Kashmir. Calls for probe into deaths of protesters. PV Sindhu enters into final of Japan Open badminton tournament. And in FIFA World Cup, France and England to lock horns for third place at Miami tonight. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਸਮੇਤ ਦੇਸ਼ ਭਰ ਵਿਚ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਅੰਮ੍ਰਿਤਸਰ ਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕੀਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ 'ਚ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਕੀ ਦਾ ਦੌਰਾ ਕਰਨਗੇ ਸੀਮਾ ਸੁਰੱਖਿਆ ਬਲ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਣਗੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੀ ਅਸ਼ਾਂਤੀ ਤੇ ਚਿੰਤਾ ਜ਼ਾਹਰ ਕੀਤੀ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਪੀ ਵੀ ਸਿੰਧੂ ਅਤੇ ਚੀਨ ਦੀ ਚੇਨ ਯੂਫੀ ਦਰਮਿਆਨ ਮੁਕਾਬਲਾ ਜਾਰੀ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਰਾਤ ਮਿਆਮੀ 'ਚ ਤੀਜੇ ਸਥਾਨ ਲਈ ਫਰਾਂਸ ਦਾ ਮੁਕਾਬਲਾ ਇੰਗਲੈਂਡ ਨਾਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਵਿੱਚ ਲਗਭਗ 25,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਜਲੰਧਰ ਵਿੱਚ ਸ੍ਰੀ ਮੋਦੀ ਨੇ 5,470 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਰੇਲ ਤੇ ਸੜਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ ਸ੍ਰੀ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਜਲੰਧਰ ਛਾਉਣੀ ਸਮੇਤ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਉਨ੍ਹਾਂ SAS ਨਗਰ ਮੋਹਾਲੀ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਅਤੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਸਮੇਤ 20 ਰਾਜਾਂ 'ਚ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ
3: ਭਾਰਤ ਸਟੇਸ਼ਨ ਸਕੀਮ ਕੇ ਤਹਿਤ

0: 500 से ज्यादा रेलवे स्टेशन को आधुनिक बनाया जा रहा है और इनमें से कई स्टेशन पर काम पूरा हो चुका है। 75 स्टेशन का लोकार्पण किया गया है। साथियों, जब आप यहां जालंधर कैंट स्टेशन में जाएंगे तब आपको एहसास होगा कि वाकई हमारा देश विकसित राष्ट्र बनने की ओर बढ़ रहा है।
1: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਇਹ ਰੇਲਵੇ ਸਟੇਸ਼ਨਾਂ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਨੇ। ਸ੍ਰੀ ਮੋਦੀ ਨੇ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਰਵਾਨਾ ਕੀਤਾ, ਜੋ ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਪਹਿਲੀ ਸਿੱਧੀ ਰੇਲ ਸੇਵਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕ ਦੇਵੋ ਭਵਾ ਦੇ ਸਿਧਾਂਤ ਨੂੰ ਧਿਆਨ 'ਚ ਰੱਖਦੇ ਸਾਰਿਆਂ ਲਈ ਜੀਵਨ ਆਸਾਨ ਬਣਾਉਣ ਅਤੇ ਨਵੇਂ ਮੌਕੇ ਪੈਦਾ ਕਰਨ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੰਜਾਬ 'ਚ ਕਈ ਸੰਪਰਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ, ਜਦਕਿ ਪੰਜਾਬ 'ਚ ਕੋਈ ਬੀਜੇਪੀ ਸਰਕਾਰ ਨਹੀਂ ਹੈ। ਕੇਂਦਰ ਵਿੱਚ ਬੀਜੇਪੀ ਦੀ ਅਗਵਾਈ ਵਾਲੀ NDA ਸਰਕਾਰ ਪੰਜਾਬ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ।
0: ਅੱਜ ਭਾਰਤ ਸਰਕਾਰ ਕਨੈਕਟੀਵਿਟੀ ਕੇ ਇਨਫਰਾਸਟ੍ਰਕਚਰ ਕੇ अनेक ऐसे प्रोजेक्ट पर पंजाब में काम कर रही है। पंजाब में भाजपा सरकार नहीं है, लेकिन हमारा पंजाब विकसित हो इसके लिए केंद्र की भाजपा NDA सरकार कोई कसर बाकी नहीं छोड़ रही है। आज मैं विशेष रूप से जालंधर के लोगों की भी सराहना करूंगा, जिन्होंने स्वच्छता से स्वागत पहल के माध्यम से इस कार्यक्रम को और सार्थक बना दिया है।
1: प्रधानमंत्री ने इल्जाम लगाया कि पंजाब सरकार केंद्रीय सरकार के फंडा की प्रभावशाली ढंग नाल वरतों करन च सफल रही है ते केंद्र सरकार दी योजनावां नूं आपणियां योजनावां वजों पेश कर रही है। उन्हां कहा कि केंद्र सरकार यह यकीनी बनाउण लई हर संभव कोशिश कर रही है कि पंजाब के लोगों नूं सारियां केंद्रीय सरकार दीआं योजनावां दा लाभ मिले। ਸ੍ਰੀ ਮੋਦੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਅਵਸਰਾਂ ਦਾ ਸਮਾਂ। ਉਨ੍ਹਾਂ ਕਿਹਾ ਖੇਲੋ ਇੰਡੀਆ ਖੇਡ ਨੀਤੀ ਪੇਸ਼ ਕੀਤੀ ਗਈ ਹੈ। ਅੱਜ ਭਾਰਤ ਵਿੱਚ ਇੱਕ ਨਵੀਂ ਖੇਡ ਆਰਥਿਕਤਾ ਵਿਕਸਿਤ ਹੋ ਰਹੀ ਹੈ। ਜਲੰਧਰ ਦਾ ਖੇਡ ਨਿਰਮਾਣ ਇਕੋ ਸਿਸਟਮ ਇੱਕ ਨਵੀਂ ਆਰਥਿਕਤਾ ਦੇ ਕੇਂਦਰ ਵਿੱਚ ਹੈ। ਉਨ੍ਹਾਂ ਸਾਰੇ ਨੌਜਵਾਨਾਂ ਨੂੰ ਖੇਡਾਂ 'ਚ ਸ਼ਾਮਲ ਹੋਣ ਅਤੇ ਖੇਡਾਂ ਦੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਕੱਲ੍ਹ ਤੇਜਾ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੇ 100ਵੇਂ ਸ਼ਹੀਦੀ ਦਿਵਸ 'ਤੇ ਵੀ ਯਾਦ ਕੀਤਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ 'ਚ ਕਈ ਵੱਡੇ ਰੇਲਵੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ।
2: पंजाब में अपार संभावना है साथियों। लुधियाना मैन्युफैक्चरिंग का हब बन सकता है, जालंधर खेल उद्योग का वैश्विक केंद्र बन सकता है, मोहाली टेक्नोलॉजी और स्टार्टअप्स का बड़ा हब बन सकता है। हम माननीय प्रधानमंत्री जी के नेतृत्व में पंजाब के हर नागरिक तक अच्छी रेल सुविधाएं पहुँचाने के लिए और आप सबका जीवन आसान बनाने के लिए कमिटेड है।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੇ ਜੀਂਦ ਤੇ ਸੋਨੀਪਤ ਦਰਮਿਆਨ ਭਾਰਤ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਨੇ ਕੱਲ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਿਹਤ ਸੰਭਾਲ, ਸਿੱਖਿਆ ਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਲਗਭਗ 4,700 ਕਰੋੜ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ 'ਚ ਭਾਰਤ ਬੰਗਲਾਦੇਸ਼ ਸਰਹੱਦ ਅਤੇ ਸੀਮਾ ਸੁਰੱਖਿਆ ਬਲ ਦੀ 18ਵੀਂ ਬਟਾਲੀਅਨ ਦੀ ਜੁਮਾਗਾਹ 'ਚ ਸਰਹੱਦੀ ਚੌਕੀ ਦਾ ਦੌਰਾ ਕਰਨਗੇ। ਉਹ BSF ਦੇ ਕਰਮਚਾਰੀਆਂ ਨਾਲ ਗੱਲਬਾਤ ਕਰਨਗੇ, ਇੱਕ ਪ੍ਰਹਾਰੀ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਇੱਕ ਬੂਟਾ ਲਗਾਉਣ ਦੀ ਰਸਮ 'ਚ ਹਿੱਸਾ ਲੈਣਗੇ। ਇਸ ਦੌਰਾਨ ਉਹ ਸੀਮਾ ਸੁਰੱਖਿਆ ਬਲ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਅਮਿਤ ਸ਼ਾਹ 3 ਦਿਨਾਂ ਦੌਰੇ ਲਈ ਬੀਤੀ ਰਾਤ ਸਿਲੀਗੁੜੀ ਦੇ ਬਾਗ ਡੋਗਰਾ ਹਵਾਈ ਅੱਡੇ ਪਹੁੰਚੇ। ਅੱਜ ਉਹ ਸਿਲੀਗੁੜੀ 'ਚ ਸਰਹੱਦੀ ਪ੍ਰਬੰਧਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਵੀ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਤੋਂ 25 ਜੁਲਾਈ ਤੱਕ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਹੋਣਗੇ। ਕੱਲ੍ਹ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਦੇ ਪੱਛਮ ਦੇ ਸਕੱਤਰ CB ਜੋਸ਼ ਨੇ ਕਿਹਾ ਕਿ ਰਾਸ਼ਟਰਪਤੀ ਮੁਰਮੂ ਮੋਲਦੋਵਾ ਗਣਰਾਜ, ਉੱਤਰੀ ਮੈਸੇਡੋਨੀਆ ਗਣਰਾਜ ਅਤੇ ਰੋਮਾਨੀਆ ਦੇ ਰਾਸ਼ਟਰਪਤੀਆਂ ਦੇ ਸੱਦੇ 'ਤੇ ਇਹਨਾਂ ਮੁਲਕਾਂ ਦਾ ਦੌਰਾ ਕਰ ਰਹੇ ਨੇ। ਸੰਸਦ ਦਾ ਮੌਨਸੂਨ ਅਜਲਾਸ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਵੇਗਾ ਅਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਸੰਸਦ ਦੇ ਮੌਨਸੂਨ ਅਜਲਾਸ ਤੋਂ ਪਹਿਲਾਂ ਕੱਲ੍ਹ ਨਵੀਂ ਦਿੱਲੀ 'ਚ ਮੰਤਰੀ ਸਮੂਹ ਦੀ ਇੱਕ ਮੀਟਿੰਗ ਵੀ ਕੀਤੀ ਗਈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਚੱਲ ਰਹੀ ਅਸ਼ਾਂਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵਾਲਕਰ ਤੁਰਕ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਤੁਰੰਤ ਨਿਰਪੱਖ ਅਤੇ

0: ਜਾਂਚ ਦੀ ਮੰਗ ਕੀਤੀ ਹੈ। ਸ੍ਰੀ ਗਰਗ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੰਜਮ ਵਰਤਣ, ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਹਿੰਸਾ ਦੀਆਂ ਘਟਨਾਵਾਂ ਵਾਸਤੇ ਜਵਾਬਦੇਹੀ ਠਹਿਰਾਉਣ ਦੀ ਅਪੀਲ ਕੀਤੀ। ਉਹਨਾਂ ਨੇ ਖੇਤਰ 'ਚ ਵਧਦੇ ਤਣਾਅ ਦੇ ਦਰਮਿਆਨ ਸ਼ਾਂਤੀ ਦੀ ਵੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਮੁਤਾਬਕ ਪਿਛਲੇ ਮਹੀਨੇ ਤੋਂ ਚੱਲ ਰਹੇ ਚੋਣ ਪੂਰਵ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਬਾਰੇ ਭਾਰਤ ਤੇ ਜਾਪਾਨ ਦਰਮਿਆਨ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ। ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਨਿੱਜੀ ਵਿਚਾਰਾਂ ਤੇ ਆਧਾਰਿਤ ਨੇ ਤੇ ਤੱਥਾਂ ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਦਾ ਨਿਰਮਾਣ ਕਾਰਜ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੇ ਉਨ੍ਹਾਂ ਦਾਅਵਿਆਂ ਨੂੰ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਿਵੇਸ਼ ਪਲੇਟਫਾਰਮ ਨੂੰ ਉਤਸ਼ਾਹਿਤ ਕਰ ਰਹੇ ਨੇ ਜੋ ਨਾਗਰਿਕਾਂ ਨੂੰ 22,000 ਦੇ ਸ਼ੁਰੂਆਤੀ ਨਿਵੇਸ਼ ਲਈ 25 ਲੱਖ ਦੀ ਮਹੀਨਾਵਾਰ ਆਮਦਨ ਦੀ ਗਾਰੰਟੀ ਦਿੰਦਾ ਹੈ। ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਹੈ ਕਿ ਵੀਡੀਓ ਫਰਜ਼ੀ ਹੈ ਅਤੇ AI ਦੀ ਵਰਤੋਂ ਕਰਕੇ ਬਣਾਇਆ ਗਿਆ। ਇਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਅਜਿਹੀ ਕਿਸੇ ਵੀ ਨਿਵੇਸ਼ ਯੋਜਨਾ ਜਾਂ ਪਲੇਟਫਾਰਮ ਦਾ ਸਮਰਥਨ ਨਹੀਂ ਕੀਤਾ। ਇਸ ਨੇ ਨਾਗਰਿਕਾਂ ਨੂੰ ਫਿਸ਼ਿੰਗ ਘੁਟਾਲਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਜਿਸ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ ਅਤੇ ਕਿਸੇ ਵੀ ਸ਼ੱਕੀ ਲਿੰਕ 'ਤੇ ਕਲਿੱਕ ਕਰਨ ਜਾਂ ਅਜਨਬੀ ਲੋਕਾਂ ਨਾਲ OTP ਸਾਂਝਾ ਕਰਨ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ। ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿੱਚ PV ਸਿੰਧੂ ਦਾ ਮੁਕਾਬਲਾ ਦੁਨੀਆ ਦੀ 4th ਨੰਬਰ ਦੀ ਖਿਡਾਰਨ ਚੀਨ ਦੀ ਚੇਨ ਯੂਫੀ ਨਾਲ ਜਾਰੀ ਹੈ। PV ਸਿੰਧੂ ਕੱਲ੍ਹ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੋਹਾਰਾ ਦੇ ਆਪਣੇ ਕੁਆਟਰ ਫਾਈਨਲ ਮੈਚ ਤੋਂ ਹਟਣ ਤੋਂ ਬਾਅਦ ਆਖਰੀ 4 ਵਿੱਚ ਪਹੁੰਚ ਗਏ ਸਨ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਲਈ ਅੱਜ ਫਰਾਂਸ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 2:30 ਵਜੇ ਮਿਆਮੀ ਸਟੇਡੀਅਮ 'ਚ ਸ਼ੁਰੂ ਹੋਵੇਗਾ। ਫਰਾਂਸ ਦੀ ਵਿਸ਼ਵ ਕੱਪ ਮੁਹਿੰਮ ਸਪੇਨ ਤੋਂ ਹਾਰਨ ਤੋਂ ਬਾਅਦ ਖਤਮ ਹੋ ਗਈ ਸੀ। ਅਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਸਮੇਤ ਦੇਸ਼ ਭਰ ਵਿੱਚ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਅਤੇ ਵਾਰਾਣਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਰਵਾਨਾ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ 'ਚ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਕੀ ਦਾ ਦੌਰਾ ਕਰਨਗੇ। ਸੀਮਾ ਸੁਰੱਖਿਆ ਬਲ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਚੱਲ ਰਹੀ ਅਸ਼ਾਂਤੀ 'ਤੇ ਚਿੰਤਾ ਪ੍ਰਗਟ ਕੀਤੀ। ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ। ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ PV ਸਿੰਧੂ ਅਤੇ ਚੀਨ ਦੀ ਚੇਨ ਯੂਫੇਈ ਦਰਮਿਆਨ ਮੁਕਾਬਲਾ ਜਾਰੀ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਰਾਤ ਮਿਆਮੀ 'ਚ ਤੀਜੇ ਸਥਾਨ ਲਈ ਫਰਾਂਸ ਦਾ ਮੁਕਾਬਲਾ ਇੰਗਲੈਂਡ ਨਾਲ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਬਦਲੋ ਬਦਲੋ ਆਦਤ ਬਦਲੋ।
2: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
1: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
3: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਦੇ। ਹੁਣ ਪੇਸ਼ੇ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ

ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਪੋਸਤੀ ਫਿਲਮ ਦੇ ਵਿੱਚੋਂ ਲਿਆ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਨੇ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਲਏ ਗੀਤ ਸੁਣ ਰਹੇ ਹੋ ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਮਾਮਾ ਜੀ ਫਿਲਮ ਦੇ ਵਿੱਚੋਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਮਹਿਕ ਪੰਜਾਬ ਦੀ ਪ੍ਰੋਗਰਾਮ ਸੁਣ ਰਹੇ ਹੋ ਅਤੇ ਲੋ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਬਿੱਲੋ ਫਿਲਮ ਦੇ ਵਿੱਚੋਂ ਲਿਆ। ਆਵਾਜ਼ਾਂ ਨੇ ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ।

ਆਓ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁਣ ਸੁਣਦੇ ਹਾਂ ਦਿਲਰਾਜ ਕੌਰ ਦੀ ਆਵਾਜ਼ ਦੇ ਵਿੱਚ ਪਟਵਾਰੀ ਫਿਲਮ ਦੇ ਵਿੱਚੋਂ ਲਿਆ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है।
0: असि आकाशवाणी दे जलंधर केंद्र तो बोल रहे हैं मीडियम वेव 347.6 मीटर 873 किलोहर्ट्ज़ दी। ਸਵੇਰ ਦੇ 9 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕੇਂਦਰ ਦੀ NDA ਸਰਕਾਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਖੜੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਸਮੇਤ ਦੇਸ਼ ਭਰ ਵਿੱਚ 75 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ। ਅੰਮ੍ਰਿਤਸਰ ਤੇ ਵਾਰਾਨਸੀ ਨੂੰ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਰਵਾਨਾ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਵਿੱਚ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਂਕੀ ਦਾ ਦੌਰਾ ਕਰਨਗੇ। ਸੀਮਾ ਸੁਰੱਖਿਆ ਬਲ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਸੰਸਦ ਦਾ ਮਾਨਸੂਨ ਇਜਲਾਸ ਇਸ ਮਹੀਨੇ ਦੀ 20 ਤਰੀਕ ਨੂੰ ਸ਼ੁਰੂ ਹੋਵੇਗਾ ਅਤੇ ਅਗਲੇ ਮਹੀਨੇ ਦੀ 13 ਤਰੀਕ ਤੱਕ ਜਾਰੀ ਰਹੇਗਾ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੀ ਅਸ਼ਾਂਤੀ ਅਤੇ ਚਿੰਤਾ ਪ੍ਰਗਟ ਕੀਤੀ। ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ 19 ਤੋਂ 25 ਜੁਲਾਈ ਤੱਕ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਹੋਣਗੇ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਕੱਲ੍ਹ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾਂ ਅਨੁਸਾਰ ਕੱਲ੍ਹ ਜ਼ਿਲ੍ਹੇ ਵਿੱਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਰਾਤ ਮਿਆਮੀ ਵਿੱਚ ਤੀਜੇ ਸਥਾਨ

0: ਅੱਜ ਦੇ ਸਮੇਂ ਵਿੱਚ ਗਤਕਾ ਸਿਰਫ ਇੱਕ ਰਵਾਇਤੀ ਮਾਰਸ਼ਲ ਆਰਟ ਨਹੀਂ ਬਲਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ। ਗਤਕਾ ਖੇਡ ਸਾਡੀ ਸਿੱਖ ਵਿਰਾਸਤ ਤੇ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਗਤਕਾ ਖੇਡ ਬਾਰੇ ਹੀ ਗੱਲਬਾਤ ਹੋਏਗੀ। ਮਹਿਮਾਨ ਹੋਣਗੇ ਰੂਪਨਗਰ ਜ਼ਿਲ੍ਹਾ ਦੇ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਗਤਕਾ ਖੇਡ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਇਸ ਖੇਡ ਦੇ ਪ੍ਰਤੀ ਕੋਈ ਸਵਾਲ ਹੈ ਤਾਂ ਆਪਣਾ ਸਵਾਲ ਰਿਕਾਰਡ ਕਰਕੇ ਸਾਡੇ ਵਟਸਐਪ ਨੰਬਰ 9465536077 ਤੇ ਭੇਜੋ। ਤੁਹਾਡੇ ਸਵਾਲਾਂ ਨੂੰ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏਗਾ। ਅੰਤਰਰਾਸ਼ਟਰੀ ਪੱਧਰ ਦੀ ਸਾਡੀ ਵਿਰਾਸਤੀ ਖੇਡ ਗਤਕਾ ਬਾਰੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਹੋਏਗੀ ਗੱਲਬਾਤ। ਮਹਿਮਾਨ ਹੋਣਗੇ ਗਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫਿਲਮ ਸੰਗੀਤ। ਫਿਲਮ ਸੰਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ। ਦੋਸਤੋ, ਜ਼ਿੰਦਗੀ ਦੇ ਵਿੱਚ ਅਸੀਂ ਹਰ ਰੋਜ਼ ਕਈ ਲੋਕਾਂ ਨੂੰ ਮਿਲਦੇ ਹਾਂ, ਬੇਅੰਤ ਗੱਲਾਂ ਕਰਦੇ ਹਾਂ, ਪਰ ਇੱਕ ਸਾਥੀ ਅਜਿਹਾ ਹੈ ਜੋ ਜਨਮ ਤੋਂ ਲੈ ਕੇ ਸਾਡੇ ਆਖਰੀ ਸਾਹ ਤੱਕ ਸਾਡੇ ਨਾਲ ਰਹਿੰਦਾ ਹੈ। ਉਹ ਹੈ ਸਾਡਾ ਮਨ, ਸਾਡਾ ਸਭ ਤੋਂ ਵੱਡਾ ਸਾਥੀ ਅਤੇ ਸਾਡਾ ਸਭ ਤੋਂ ਵੱਡਾ ਰਾਜ਼।

ਜੀ ਦੋਸਤੋ, ਇਹ ਮਨ ਹੀ ਸਾਡੀ ਤਾਕਤ ਹੈ, ਮਨ ਹੀ ਸਾਡੀ ਕਮਜ਼ੋਰੀ। ਮਨ ਹੀ ਹੌਸਲਾ ਦਿੰਦਾ ਹੈ ਅਤੇ ਮਨ ਹੀ ਹੈ ਜੋ ਕਈ ਵਾਰੀ ਸਾਨੂੰ ਰੋਕ ਵੀ ਲੈਂਦਾ ਹੈ। ਚੰਗੇ ਵਿਚਾਰ, ਸਤਿਕਾਰ, ਸੇਵਾ ਅਤੇ ਪਿਆਰ ਮਨ ਨੂੰ ਪਵਿੱਤਰ ਬਣਾਉਂਦੇ ਨੇ। ਇਸੇ ਲਈ ਗੁਰਬਾਣੀ ਵਿੱਚ ਵੀ ਤਾਂ ਮਨ ਨੂੰ ਸਮਝਾਉਣ ਅਤੇ ਸੰਭਾਲਣ ਦੀ ਗੱਲ ਵਾਰ ਵਾਰ ਕੀਤੀ ਜਾਂਦੀ ਹੈ। ਮਨ ਦੇ ਹਾਰੇ ਹਾਰ, ਮਨ ਦੇ ਜਿੱਤੇ ਜਿੱਤ, ਮਨ ਨੂੰ ਜਿੱਤ ਲੈ ਇਨਸਾਨਾ, ਜੱਗ ਜਿੱਤਣਾ ਫਿਰ ਔਖਾ ਨਹੀਂ। ਜੇ ਮਨ ਹੀ ਹਾਰ ਮੰਨ ਲਵੇ, ਕੋਈ ਰਾਹ ਫਿਰ ਸੌਖਾ ਨਹੀਂ।

ਜੀ ਦੋਸਤੋ, ਮਨ ਹੀ ਮਨੁੱਖ ਦਾ ਸਭ ਤੋਂ ਵੱਡਾ ਦੋਸਤ ਵੀ ਹੁੰਦਾ ਹੈ ਅਤੇ ਦੁਸ਼ਮਣ ਵੀ। ਜੀਵਨ ਦਾ ਸਭ ਤੋਂ ਅਨਮੋਲ ਅਤੇ ਰਹੱਸਮਈ ਪੱਖ ਉਸ ਮਨੁੱਖ ਦਾ ਮਨ ਹੀ ਹੁੰਦਾ ਹੈ। ਮਨ ਹੀ ਸਾਡੀਆਂ ਭਾਵਨਾਵਾਂ, ਵਿਚਾਰਾਂ, ਸੁਪਨਿਆਂ ਅਤੇ ਫੈਸਲਿਆਂ ਦਾ ਕੇਂਦਰ ਹੈ। ਇਹ ਮਨ ਹੀ ਹੈ ਜੋ ਸਾਨੂੰ ਉੱਚੀਆਂ ਉਡਾਰੀਆਂ ਭਰਨ ਦੇ ਲਈ ਪ੍ਰੇਰਿਤ ਕਰਦਾ ਹੈ ਅਤੇ ਕਈ ਵਾਰ ਨਿਰਾਸ਼ਾ ਦੇ ਹਨੇਰਿਆਂ ਵੱਲ ਵੀ ਲੈ ਜਾਂਦਾ ਹੈ। ਇਸ ਲਈ ਮਨ ਨੂੰ ਸਮਝਣਾ ਅਤੇ ਉਸ 'ਤੇ ਕਾਬੂ ਰੱਖਣਾ ਹੀ ਸਫਲ ਜੀਵਨ ਦੀ ਕੁੰਜੀ ਹੁੰਦੀ ਹੈ। ਅਤੇ ਅੱਜ ਦੇ ਗੀਤ ਵੀ ਤੁਹਾਨੂੰ ਮਨ ਦੇ ਨਾਲ ਹੀ ਗੱਲਾਂ ਕਰਦੇ ਮਿਲ ਰਹੇ ਨੇ। ਤੁਸੀਂ ਇਹਨਾਂ ਗੀਤਾਂ ਦਾ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮ ਸੰਗੀਤ ਦੇ ਤਹਿਤ।

ਜੀ ਦੋਸਤੋ, ਮਨ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਪੂਰੀ ਜ਼ਿੰਦਗੀ ਸਮਾਈ ਹੋਈ ਹੈ। ਖੁਸ਼ੀ ਵੀ ਮਨ ਵਿੱਚ ਜਨਮ ਲੈਂਦੀ ਹੈ, ਦੁੱਖ ਵੀ ਮਨ ਵਿੱਚ ਵਸਦਾ ਹੈ। ਰਿਸ਼ਤਿਆਂ ਦੀ ਗਰਮਾਹਟ, ਯਾਦਾਂ ਦੀ ਮਹਿਕ, ਉਮੀਦਾਂ ਦੀ ਰੋਸ਼ਨੀ ਅਤੇ ਇਕੱਲੇਪਨ ਦੀ ਚੁੱਪ, ਸਭ ਕੁਝ ਮਨ ਦੀ ਧਰਤੀ 'ਤੇ ਹੀ ਉੱਗਦਾ ਹੈ। ਸ਼ਾਇਦ ਇਸੇ ਲਈ ਪੰਜਾਬੀ ਸਾਹਿਤ ਦੇ ਮਹਾਨ ਕਵੀਆਂ ਨੇ ਮਨ ਨੂੰ ਕਦੇ ਸਮੁੰਦਰ, ਕਦੇ ਅਸਮਾਨ ਅਤੇ ਕਦੇ ਰੱਬ ਦਾ ਘਰ ਕਿਹਾ। ਆਓ ਅੱਜ ਆਪਾਂ ਵੀ ਕੁਝ ਪਲ ਆਪਣੇ ਮਨ ਦੇ ਨਾਲ ਬਿਤਾਈਏ, ਮਨ ਦੇ ਨਾਲ ਗੱਲਾਂ ਕਰੀਏ, ਕਿਉਂਕਿ ਜਦੋਂ ਮਨ ਸੁਣਿਆ ਜਾਂਦਾ ਹੈ ਤਦੋਂ ਜ਼ਿੰਦਗੀ ਵੀ ਮੁਸਕਰਾਉਂਦੀ ਗਾਉਂਦੀ ਨਜ਼ਰ ਆਉਂਦੀ ਹੈ।

ਜੀ ਦੋਸਤੋ, ਅਸੀਂ ਘਰ ਸਾਫ਼ ਕਰਦੇ ਹਾਂ, ਕੱਪੜੇ ਸਾਫ਼ ਕਰਦੇ ਹਾਂ, ਆਪਣਾ ਚਿਹਰਾ ਵੀ ਹਰ ਰੋਜ਼ ਆਈਨੇ ਦੇ ਵਿੱਚ ਦੇਖਦੇ ਹਾਂ, ਪਰ ਕਦੇ ਆਪਣੇ ਮਨ ਨੂੰ ਦੇਖਦੇ ਹਾਂ? ਮਨ ਦੇ ਵਿੱਚ ਜੇ ਗੁੱਸਾ, ਈਰਖਾ, ਡਰ ਜਾਂ ਨਫ਼ਰਤ ਇਕੱਠੀ ਹੋ ਜਾਵੇ ਤਾਂ ਇਨਸਾਨ ਬਾਹਰੋਂ ਹੱਸਦਾ ਹੋਇਆ ਵੀ ਅੰਦਰੋਂ ਟੁੱਟਿਆ ਹੋ ਸਕਦਾ ਹੈ। ਪਰ ਜੇ ਮਨ ਦੇ ਵਿੱਚ ਸੰਤੋਖ, ਪਿਆਰ ਅਤੇ ਵਿਸ਼ਵਾਸ ਹੋਵੇ ਤਾਂ ਮੁਸ਼ਕਿਲਾਂ ਵੀ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ। ਦੋਸਤੋ, ਮਨ ਨੂੰ ਮੈਲਾ ਕਰਨ ਦੇ ਲਈ ਇੱਕ ਬੁਰਾ ਵਿਚਾਰ ਹੀ ਕਾਫੀ ਹੁੰਦਾ ਹੈ, ਪਰ ਮਨ ਨੂੰ ਨਿਰਮਲ ਬਣਾਉਣ ਦੇ ਲਈ ਉਮਰ ਭਰ ਦੀ ਸਾਧਨਾ ਲੱਗਦੀ ਹੈ। ਮਨ ਨੂੰ ਸੰਭਾਲਣਾ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਾਧਨਾ ਹੈ, ਕਿਉਂਕਿ ਜਿੱਥੇ ਮਨ ਸ਼ਾਂਤ ਹੁੰਦਾ ਹੈ ਉੱਥੇ ਹੀ ਅਸਲ ਸੁੱਖ ਵੱਸਦਾ ਹੈ।

ਜੀ ਦੋਸਤੋ, ਸਾਡਾ ਇਹ ਮਨ ਪਰਮਾਤਮਾ ਦੀ ਦਿੱਤੀ ਹੋਈ ਇੱਕ ਅਦਭੁਤ ਦਾਤ ਹੈ। ਇਹ ਅੱਖਾਂ ਦੇ ਨਾਲ ਦਿਸਦਾ ਨਹੀਂ, ਪਰ ਮਨੁੱਖ ਦੇ ਹਰ ਵਿਚਾਰ, ਹਰ ਭਾਵਨਾ ਅਤੇ ਹਰ ਕਰਮ ਨੂੰ ਪ੍ਰਭਾਵਿਤ ਕਰਦਾ ਹੈ। ਮਨ ਦੀ ਅਵਸਥਾ ਮਨੁੱਖ ਦੇ ਜੀਵਨ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਦੀ ਹੈ। ਜੇ ਮਨ ਸ਼ਾਂਤ, ਨਿਰਮਲ ਅਤੇ ਦ੍ਰਿੜ ਹੋਵੇ ਤਾਂ ਜੀਵਨ ਸੁਖਮਈ ਬਣ ਜਾਂਦਾ ਹੈ, ਪਰ ਜੇ ਮਨ ਚੰਚਲ ਅਤੇ ਅਸ਼ਾਂਤ ਹੋਵੇ ਤਾਂ ਜੀਵਨ ਦੁੱਖਾਂ ਦੇ ਨਾਲ ਵੀ ਭਰ ਜਾਂਦਾ ਹੈ।

ਦੋਸਤੋ, ਜੇ ਅਸੀਂ ਆਪਣੇ ਮਨ ਨੂੰ ਜਿੱਤ ਲਈਏ ਤਾਂ ਜ਼ਿੰਦਗੀ ਵੀ ਜਿੱਤ ਲਵਾਂਗੇ, ਕਿਉਂਕਿ ਬਾਹਰ ਦੀ ਦੁਨੀਆ ਨੂੰ ਬਦਲਣ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਚਾਨਣ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਵੀ ਤੁਹਾਡੇ ਲਈ ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਮਨ ਹਮੇਸ਼ਾ ਉਮੀਦ, ਪਿਆਰ ਅਤੇ ਸ਼ਾਂਤੀ ਦੇ ਨਾਲ ਭਰਿਆ ਰਹੇ। ਆਓ ਆਪਣੇ ਮਨ ਨੂੰ ਸਮਾਂ ਦੇਈਏ, ਕਿਉਂਕਿ ਜਦੋਂ ਮਨ ਮੁਸਕਰਾਉਂਦਾ ਹੈ ਤਾਂ ਜ਼ਿੰਦਗੀ ਵੀ ਮੁਸਕਰਾਉਂਦੀ ਲੱਗਦੀ ਹੈ। ਆਪਣੇ ਅੰਦਰ ਦੀ ਆਵਾਜ਼ ਨੂੰ ਸੁਣੀਏ, ਆਪਣੇ ਆਪ ਨਾਲ ਪਿਆਰ ਕਰੀਏ, ਹਰ ਦਿਨ ਇੱਕ ਨਵੀਂ ਉਮੀਦ ਲੈ ਕੇ ਜੀਏ। ਇਸੇ ਸੁਨੇਹੇ ਦੇ ਨਾਲ ਅੱਜ ਦਾ ਫਿਲਮ ਸੰਗੀਤ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮ ਸੰਗੀਤ।
1: ਅੱਜ ਦੇ ਸਮੇਂ ਵਿੱਚ ਗਤਕਾ ਸਿਰਫ ਇੱਕ ਰਵਾਇਤੀ ਮਾਰਸ਼ਲ ਆਰਟ ਨਹੀਂ ਬਲਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ। ਗਤਕਾ ਖੇਡ ਸਾਡੀ ਸਿੱਖ ਵਿਰਾਸਤ ਤੇ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਗਤਕਾ ਖੇਡ ਬਾਰੇ ਹੀ ਗੱਲਬਾਤ ਹੋਏਗੀ। ਮਹਿਮਾਨ ਹੋਣਗੇ ਰੂਪਨਗਰ ਜ਼ਿਲ੍ਹਾ ਦੇ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਗਤਕਾ ਖੇਡ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਇਸ ਖੇਡ ਦੇ ਪ੍ਰਤੀ ਕੋਈ ਸਵਾਲ ਹੈ ਤਾਂ ਆਪਣਾ ਸਵਾਲ ਰਿਕਾਰਡ ਕਰਕੇ ਸਾਡੇ ਵਟਸਐਪ ਨੰਬਰ 94655 36077 ਤੇ ਭੇਜੋ। ਤੁਹਾਡੇ ਸਵਾਲਾਂ ਨੂੰ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏਗਾ। ਅੰਤਰਰਾਸ਼ਟਰੀ ਪੱਧਰ ਦੀ ਸਾਡੀ ਵਿਰਾਸਤੀ ਖੇਡ ਗਤਕਾ ਬਾਰੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਹੋਏਗੀ ਗੱਲਬਾਤ। ਮਹਿਮਾਨ ਹੋਣਗੇ ਗਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
2: ਇੱਕ ਜ਼ਮਾਨੇ ਸੇ ਕਹਾਨੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਨੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਨੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਨੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਰੋਤੇ ਆਪਣੇ ਖਾਤਾ ਦੇ ਜਵਾਬ ਸੁਣਨਗੇ। ਪੇਸ਼ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
4: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪੂਨਮ ਦਾ ਨਮਸਕਾਰ।
5: ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਮੇਰਾ ਵੀ ਨਮਸਕਾਰ। ਮੈਂ ਹੱਸਣ ਲੱਗਾ ਸੀ ਪੂਨਮ ਜੀ, ਪਤਾ ਕਿਉਂ? ਕਿਉਂਕਿ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਪਹਿਲਾਂ ਜੋ ਤੁਸੀਂ ਮਾਈਕ ਚੈੱਕ ਕਰ ਰਹੇ ਸੀ ਨਾ, ਤੇ ਤੁਸੀਂ ਬੜੇ ਹੌਲੀ ਹੌਲੀ ਜੈ ਬੋਲ ਰਹੇ ਸੀ, ਹੈਨਾ?
4: ਹਾਂਜੀ,
5: ਟਿਕਾ ਟਿਕਾ ਕੇ ਬੋਲ ਰਹੇ ਸੀ। ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੁਸੀਂ ਤੁਹਾਡੀ ਚਿੱਠੀ ਮਿਲੀ ਤੇਜ਼ੀ ਦੇ ਨਾਲ ਬੋਲਿਆ, ਉਸ ਤੋਂ ਬਾਅਦ 'ਚ ਸੁਣਨ ਵਾਲਿਆਂ ਨੂੰ ਨਮਸਕਾਰ ਹੌਲੀ ਜਿਹਾ ਬੋਲਿਆ, ਹੈ ਨਾ? ਯਾਨੀ ਤੁਹਾਡਾ ਇੱਕੋ ਸੈਂਟੈਂਸ ਦੇ ਵਿੱਚ ਜਿਹੜਾ ਟੈਂਪੋ ਸੀ ਉਹ 3 ਵੱਖ ਵੱਖ ਸਪੀਡਾਂ ਵਾਲਾ ਸੀ, ਜਿਹੜਾ ਬੜਾ ਹੀ ਸੋਹਣਾ ਲੱਗਿਆ।
4: ਅੱਛਾ, ਇਸ ਤਰ੍ਹਾਂ ਤਾਂ ਮੈਂ ਵੀ ਨਹੀਂ ਸੋਚਿਆ ਸੀ, ਪਰ ਸ਼ਾਇਦ ਸਾਡੇ ਕੋਲ ਖਤ ਅੱਜ ਬਹੁਤ ਜ਼ਿਆਦਾ ਨੇ
5: ਜੀ,
4: ਤੇ ਮਨ ਵਿੱਚ ਇਹ ਵਿਚਾਰ ਹੈ ਕਿ ਸਾਰੇ ਖਤ ਸ਼ਾਮਿਲ ਕਰ ਲਏ ਜਾਣ।
5: ਜੀ ਹਾਂ, ਬਿਲਕੁਲ। ਪਰ ਇੱਕ ਗੱਲ ਜ਼ਰੂਰ ਹੈਗੀ ਹੈ ਜੀ, ਦੇਖੋ ਬੋਲਣ 'ਚ ਕੋਈ ਰਿਦਮ ਨਹੀਂ ਹੁੰਦਾ, ਹੈ ਨਾ? ਰਿਦਮ ਤਾਂ ਗਾਣੇ ਵਿੱਚ ਹੁੰਦਾ, ਉਹਦੇ 'ਚ ਲੈ ਜਿਹੜੀ ਆ ਉਹ ਤੇਜ਼ ਹੋ ਸਕਦੀ ਹੈ, ਹੌਲੀ ਹੋ ਸਕਦੀ ਹੈ, ਪਰ ਸ਼ਾਇਦ ਸਾਡੇ ਬਹੁਤੇ ਦੋਸਤ ਇਹ ਨਹੀਂ ਜਾਣਦੇ ਕਿ ਬੋਲਣ 'ਚ ਵੀ ਇੱਕ ਰਿਦਮ ਹੁੰਦਾ, ਇੱਕ ਲੈ ਹੁੰਦੀ ਹੈ, ਹੈ ਨਾ? ਅਤੇ ਆਕਾਸ਼ਵਾਣੀ 'ਚ ਅਸੀਂ ਉਹ ਵਾਲੀ ਲੈ ਜਾਂ ਉਹ ਵਾਲਾ ਰਿਦਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ 'ਚ ਗੱਲ ਸਾਰਿਆਂ ਨੂੰ ਸਮਝ ਆ ਜਾਵੇ, ਯਾਨੀ ਨਾ ਤਾਂ ਉਹ ਜ਼ਰੂਰਤ ਤੋਂ ਤੇਜ਼ ਹੋਵੇ ਨਾ ਹੀ ਜ਼ਰੂਰਤ ਤੋਂ ਹੌਲੀ ਹੋਵੇ।
4: ਜੀ ਜੀ, ਬਿਲਕੁਲ ਸਹੀ।
5: ਔਰ ਕਈ ਵਾਰੀ ਕਿਸੇ ਚੀਜ਼ 'ਤੇ ਜ਼ੋਰ ਦੇਣ ਵਾਸਤੇ, ਜਿਵੇਂ ਮੈਂ ਕਹਿੰਦਾ ਜ਼ੋਰ ਦੇਣ ਵਾਸਤੇ, ਸਾਨੂੰ ਇਸ ਤਰ੍ਹਾਂ ਦੇ ਡੈਲੀਬਰੇਟ ਜਾਣ ਬੁੱਝ ਕੇ ਪੌਜ਼ ਲੈਣੇ ਪੈਂਦੇ ਆ ਤਾਂ ਜੋ ਉਹ ਖਾਸ ਤੌਰ 'ਤੇ ਗੱਲ ਜਿਹੜੀ ਹੈ ਜ਼ਿਹਨ ਦੇ ਵਿੱਚ ਫਿੱਟ ਹੋ ਸਕੇ, ਪੂਰੀ ਹੋ ਸਕੇ, ਹੈ ਨਾ?
4: ਜੀ
5: ਜੀ ਹਾਂ।
4: ਇੱਕ ਕਿਸੇ ਦੀ ਕੋਈ ਗਈ ਗੱਲ ਯਾਦ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਇਸ ਤਰ੍ਹਾਂ ਬੋਲਦੇ ਹਾਂ ਨਾ
5: ਜੀ,
4: ਤਾਂ ਉਹ ਖਾਸ ਤੌਰ 'ਤੇ ਜੋ ਰੇਡੀਓ ਦੇ ਜਾਂ ਫਿਰ ਨਾਟਕ ਦੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਸਾਰੇ ਜੋ ਅਸੀਂ ਕਲਾਵਾਂ ਨੇ ਆਪਣੇ ਬਜ਼ੁਰਗਾਂ ਤੋਂ ਸਿੱਖੀਆਂ ਨੇ, ਕਿਉਂਕਿ ਜਦੋਂ ਦਾਦੀ ਜਾਂ ਨਾਨੀ ਕਹਾਣੀ ਸੁਣਾਉਂਦੀਆਂ ਨੇ ਨਾ, ਉਹ ਬਚਪਨ 'ਚ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਇੱਕ ਦੂਰ ਕਿਤੇ ਇੱਕ ਪਿੰਡ ਹੁੰਦਾ ਸੀ,
5: ਦੂਰ ਤੇ ਉਹ ਪਿੰਡ ਉਨਾ ਹੀ ਦੂਰ ਚਲੇ ਜਾਂਦਾ ਸੀ, ਹੈ ਨਾ?
4: ਸਾਡੇ ਜ਼ਿਹਨ ਵਿੱਚ ਆ ਜਾਂਦਾ ਹੈ ਕਿ ਕਿਤੇ ਦੂਰ ਕੋਈ ਪਿੰਡ ਹੈ ਬਹੁਤ ਦੂਰ।
5: ਔਰ ਸਾਡੇ ਬਹੁਤ ਸਾਰੇ ਗਾਇਕ ਕਲਾਕਾਰ ਜਿਹੜੇ ਨੇ ਨਾ, ਉਹ ਇਸ ਨੈਰੇਟਿਵ ਸਟਾਈਲ ਨੂੰ

0: ਆਪਣੀ ਗਜ਼ਲਕਾਰੀ 'ਚ ਜਾਂ ਗਾਇਕੀ ਦੇ ਵਿੱਚ ਅਪਣਾਉਂਦੇ ਵੀ ਨੇ, ਹੈ ਨਾ। ਯਾਨੀ ਜੋ ਲਫ਼ਜ਼ ਹੁੰਦੇ ਨੇ ਉਹਨਾਂ ਨੂੰ ਮਿਊਜ਼ੀਕਲੀ ਡਿਪਿਕਟ ਕਰਨ ਦੀ ਕੋਸ਼ਿਸ਼ ਕਰਦੇ ਆ, ਦੱਸਣ ਦੀ, ਸਮਝਾਉਣ ਦੀ ਜਾਂ ਦਿਲ 'ਚ ਵਸਾਉਣ ਦੀ ਕੋਸ਼ਿਸ਼ ਕਰਦੇ ਆ, ਹੈ ਨਾ।
1: ਅਤੇ ਉਹਨਾਂ ਦੀ ਇਹ ਕੋਸ਼ਿਸ਼ ਕਾਫੀ ਹੱਦ ਤੱਕ ਸਫਲ ਵੀ ਰਹਿੰਦੀ ਹੈ।
0: ਜੀ
1: ਬਹੁਤ ਹੀ ਵਧੀਆ, ਦੇਖੋ ਵਿਸ਼ੇ ਦੇ ਨਾਲ ਅੱਜ ਪ੍ਰੋਗਰਾਮ 'ਚ ਸ਼ੁਰੂਆਤ ਹੋਈ ਹੈ, ਅਤੇ ਸਾਡੇ ਜਿਹੜੇ ਸਰੋਤੇ ਨੇ ਨਾ ਉਹ ਇਹੋ ਜਿਹੇ ਕੁਝ ਭਾਵ ਜਾਂ ਫਿਰ ਇਹੋ ਜਿਹਾ ਜੋ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਨੇ, ਲਿਖ ਕੇ ਬਿਆਨ ਕਰਦੇ ਨੇ, ਅਤੇ ਸਾਡੇ ਤੱਕ ਉਸੇ ਤਰ੍ਹਾਂ ਹੀ ਪਹੁੰਚਦਾ ਹੈ।
0: ਬਿਲਕੁਲ।
1: ਸਭ ਤੋਂ ਪਹਿਲਾਂ ਪਹੁੰਚੇ ਨੇ ਪਿੰਡ ਚਤਰਾ ਜ਼ੀਰਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਗੁਰਸੇਵਕ, ਇਹਨਾਂ ਦੇ ਸਾਥ ਦੇ ਸਾਰੇ ਮੈਂਬਰ ਸਾਹਿਬਾਨ
0: ਔਰ ਸਾਰੀ ਲਿਖਾਰੀ ਸਭਾ।
1: ਜੀ ਬਿਲਕੁਲ
0: ਜੀ।
1: ਕਹਿੰਦੇ ਅਸੀਂ ਹਮੇਸ਼ਾ ਇਸ ਤਰ੍ਹਾਂ ਬਹੁਤ ਪਿਆਰ ਭੇਜ ਰਹੇ ਹਾਂ, ਪੱਕੇ ਸਰੋਤਾ ਹਾਂ, ਸਾਰੇ ਪ੍ਰੋਗਰਾਮ ਸੁਣਦੇ ਹਾਂ, ਗੁਰਬਾਣੀ ਵਿਚਾਰ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ। ਸਾਰੇ ਧਰਮ ਬਰਾਬਰ ਹਨ ਅਤੇ ਗਿਆਨ ਦੇਣਾ ਧਰਮ ਦਾ ਪਹਿਲਾ ਕਦਮ ਹੈ। ਸਾਰੇ ਸਿਲਸਿਲੇ ਵਧੀਆ ਚੱਲ ਰਹੇ ਨੇ, ਖੇਤੀਬਾੜੀ ਸਿਲਸਿਲਾ ਬਹੁਤ ਵਧੀਆ ਲੱਗ ਰਿਹਾ, ਆਪਣਾ ਵਧੀਆ ਜ਼ਿੰਮੇਵਾਰੀ ਨਿਭਾ ਰਿਹਾ ਹੈ। ਦੀਪਾਲੀ ਜੀ ਸੁਨੇਹੇ ਤਕਰੀਬਨ ਪੂਰੇ ਪੜ੍ਹ ਜਾਂਦੇ ਨੇ, ਪਿਆਰ ਨਾਲ ਪੜ੍ਹਦੇ ਨੇ, ਅਤੇ ਕਹਿੰਦੇ ਸਾਰੇ ਐਂਕਰ ਇਸੇ ਤਰ੍ਹਾਂ ਨਹੀਂ ਕਰਦੇ, ਕਈ ਐਂਕਰ ਅੱਧੇ ਪੜ੍ਹਦੇ ਨੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਮ।
0: ਇਹ ਸ਼ਿਕਾਇਤ ਹੋ ਗਈ, ਹੈ ਨਾ
1: ਜੀ।
0: ਅੱਗੋਂ ਕੀ ਲਿਖਦੇ ਜੀ?
1: ਅੱਗੇ ਲਿਖਦੇ ਨੇ ਕਿ ਚਿੱਠੀਆਂ ਦਾ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਚਾਲੂ ਹੈ, ਅਤੇ ਅਸੀਂ ਆਰਾਧਨਾ ਪ੍ਰੋਗਰਾਮ ਨਾਲ ਹੀ ਚਿੱਠੀਆਂ ਮਿੱਠੀਆਂ ਪ੍ਰੋਗਰਾਮ, ਗੁਰਬਾਣੀ ਵਿਚਾਰ ਪ੍ਰੋਗਰਾਮ, ਸਮਾਚਾਰ, ਯਾਨੀ ਕਿ ਸਾਰੇ ਪ੍ਰੋਗਰਾਮ ਸੁਣਦੇ ਹਾਂ। ਅਤੇ ਕਹਿੰਦੇ ਕਿ ਜ਼ਿੰਦਗੀ ਹਸੀਨ ਪ੍ਰੋਗਰਾਮ ਦਾ ਜੋ ਭੂਮਿਕਾ ਹੈ ਸਾਡੇ ਜੀਵਨ 'ਚ, ਉਹ ਬਹੁਤ ਵਧੀਆ ਹੈ ਕਿਉਂਕਿ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ, ਅਤੇ ਨਾਲ ਹੀ ਬਹੁਤ ਵਧੀਆ ਸੁਨੇਹੇ ਵੀ ਦਿੰਦੀ ਹੈ। ਅੱਗੇ ਇਹ ਲਿਖਦੇ ਨੇ ਕਿ ਸਾਰੇ ਪ੍ਰੋਗਰਾਮ ਅਗਾਂਹ ਵਧੂ ਨੇ, ਮਾਹਿਰਾਂ ਨਾਲ ਤੁਸੀਂ ਜੋ ਮੁਲਾਕਾਤ ਕਰਵਾਉਂਦੇ ਹੋ ਬਹੁਤ ਲਾਹੇਵੰਦ ਸਾਬਿਤ ਹੁੰਦੀ ਹੈ। ਸ਼ਾਮ 4 ਵਜੇ ਤੋਂ ਲੈ ਕੇ ਅਸੀਂ ਰਾਤ 11 ਵਜੇ ਤੱਕ ਪ੍ਰੋਗਰਾਮ ਲਗਾਤਾਰ ਸੁਣਦੇ ਹਾਂ, ਚਿੱਠੀਆਂ ਵੀ ਲਗਾਤਾਰ ਹੀ ਭੇਜਦੇ ਹਾਂ, ਅਤੇ ਵਟਸਐਪ 'ਤੇ ਜਿਹੜੇ ਸੁਨੇਹੇ ਪੜ੍ਹਦੇ ਹੋ ਉਹ ਕਹਿੰਦੇ ਕਿ ਇਸ ਤਰ੍ਹਾਂ ਪੜਿਆ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਸ਼ਾਮਿਲ ਕੀਤੇ ਜਾਣ।
0: ਜੀ, ਪਹਿਲੀ ਗੱਲ ਇਹ ਦੱਸਦੇ ਹਾਂ ਜੀ ਕਿ ਜਗਜੀਤ ਸਿੰਘ ਚਤਰਾ ਹੋਰਾਂ ਨੇ ਇਹ ਸਾਰੀਆਂ ਗੱਲਾਂ 3 ਪੋਸਟ ਕਾਰਡ ਚਿੱਠੀਆਂ ਦੀ ਸ਼ਕਲ ਦੇ ਵਿੱਚ ਸਾਨੂੰ ਲਿਖ ਕੇ ਭੇਜੀਆਂ, ਔਰ ਪੂਨਮ ਜੀ ਨੇ ਇਹ 3 ਚਿੱਠੀਆਂ ਲਗਾਤਾਰ ਬੈਕ ਟੂ ਬੈਕ ਇੱਕ ਦੂਜੇ ਤੋਂ ਬਾਅਦ ਪੜ੍ਹੀਆਂ। ਇੱਕ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਵੱਲੋਂ ਕਹਿਣਾ ਚਾਹੁੰਦਾ। ਚਤਰਾ ਸਾਹਿਬ ਦੀਆਂ ਚਿੱਠੀਆਂ ਸਾਨੂੰ ਅਕਸਰ ਆਉਂਦੀਆਂ ਨੇ, ਅਸੀਂ ਅਕਸਰ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਇਹ ਜਨਰਲ ਲਿਖਦੇ ਨੇ ਪ੍ਰੋਗਰਾਮਾਂ ਦੇ ਬਾਰੇ 'ਚ, ਯਾਨੀ ਫਲਾਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਫਲਾਂ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਲੇਕਿਨ ਕਿਹੜੇ ਪ੍ਰੋਗਰਾਮ 'ਚ ਕਿਹੜੀ ਚੀਜ਼ ਇਹਨਾਂ ਨੂੰ ਚੰਗੀ ਲੱਗੀ ਉਹ ਵੀ ਅਸੀਂ ਤਵੱਕੋਂ ਕਰਦੇ ਹਾਂ ਕਿ ਸਾਨੂੰ ਜ਼ਰੂਰ ਲਿਖ ਕੇ ਭੇਜੇ, ਔਰ ਜ਼ਰੂਰੀ ਨਹੀਂ ਜੇ ਚੰਗੀ ਲੱਗੀ, ਜੇ ਮਾੜੀ ਲੱਗੀ ਤਾਂ ਵੀ ਸਾਨੂੰ ਜ਼ਰੂਰ ਦੱਸੋ ਤਾਂ ਜੋ ਸਾਨੂੰ ਸੰਭਲਣ ਦਾ ਜਾਂ ਬਿਹਤਰੀ ਦਾ ਮੌਕਾ ਮਿਲ ਸਕੇ। ਹੁਣ ਦੋ ਚਿੱਠੀਆਂ ਦੇ ਵਿੱਚ ਦੋ ਵੱਖ ਵੱਖ ਚੀਜ਼ਾਂ ਆਈਆਂ ਸਨ। ਇੱਕ ਚਿੱਠੀ ਵਿੱਚ ਇਹਨਾਂ ਨੇ ਲਿਖਿਆ ਸੀ ਜੀ ਕਿ ਦੀਪਾਲੀ ਜੀ ਸਾਰੇ ਜਿਹੜੇ ਮੈਸੇਜਿਸ ਨੇ ਵਟਸਐਪ ਦੇ ਉਹਨਾਂ ਨੂੰ ਬੜੇ ਵਿਸਥਾਰ ਦੇ ਨਾਲ ਪੜ੍ਹਦੇ ਨੇ, ਪਰ ਦੂਸਰੀ ਚਿੱਠੀ ਵਿੱਚ ਇਹਨਾਂ ਇਹ ਵੀ ਲਿਖਿਆ ਕਿ ਜ਼ਿਆਦਾ ਤੋਂ ਜ਼ਿਆਦਾ ਮੈਸੇਜ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਦੋਨੋਂ ਚੀਜ਼ਾਂ ਆਪਣੇ ਆਪ 'ਚ ਕੌਂਟਰਾਡਿਕਟਰੀ ਨੇ ਇੱਕ ਦੂਜੇ ਦੇ ਨਾਲ। ਜੇ ਤਾਂ ਮੈਸੇਜ ਨੂੰ ਵਿਸਥਾਰ 'ਚ ਪੜ੍ਹਿਆ ਜਾਵੇ ਫਿਰ ਘੱਟ ਮੈਸੇਜਿਸ ਸ਼ਾਮਿਲ ਹੁੰਦੇ ਨੇ ਕਿਉਂਕਿ ਪ੍ਰੋਗਰਾਮ 'ਚ ਗਾਣਾ ਵੀ ਚੱਲਣਾ ਹੁੰਦਾ, ਅਤੇ ਜੇ ਪ੍ਰੋਗਰਾਮ 'ਚ ਜ਼ਿਆਦਾ ਮੈਸੇਜ ਸ਼ਾਮਿਲ ਕਰਨੇ ਨੇ ਤਾਂ ਫਿਰ ਮੈਸੇਜਿਸ ਦੀ ਗਿਣਤੀ ਵੱਧ ਜਾਏਗੀ, ਹਾਂਜੀ, ਔਰ ਜਿਹੜਾ ਵਿਸ਼ਾ ਵਸਤੂ ਹੈ ਉਹ ਘੱਟ ਜਾਏਗਾ, ਯਾਨੀ ਮੈਸੇਜਿਸ ਜਿਹੜੇ ਉਹ ਘੱਟ ਕੇ ਛੋਟੇ ਕਰਕੇ ਪੜ੍ਹਨੇ ਪੈਣਗੇ। ਸੋ ਚਤਰਾ ਸਾਹਿਬ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਜੀ ਕਿ ਸਾਰੇ ਸੁਣਨ ਵਾਲਿਆਂ ਨਾਲ ਇਨਸਾਫ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੀ ਪਹਿਚਾਣ ਮਿਲ ਸਕੇ। ਜੇ ਕੋਈ ਮੈਸੇਜ ਵਿਸਥਾਰ ਨਾਲ ਪੜ੍ਹਨ ਵਾਲਾ ਹੈ ਤਾਂ ਉਹਨੂੰ ਵਿਸਥਾਰ ਨਾਲ ਪੜ੍ਹ ਦਿੱਤਾ ਜਾਵੇ, ਲੇਕਿਨ ਜੇ ਮੈਸੇਜ ਦਾ ਵਿਸ਼ਾ ਵਸਤੂ ਜਿਹੜਾ ਹੈ ਉਹ ਬਹੁਤ ਜ਼ਿਆਦਾ ਨਹੀਂ ਹੈਗਾ ਤਾਂ ਸਿਰਫ ਨਾਮ ਦੀ ਰਸੀਦ ਜਾਂ ਫਿਰ ਹਲਕਾ ਫੁਲਕਾ ਉਸ ਮੈਸੇਜ ਦੇ ਬਾਰੇ 'ਚ ਬੋਲ ਕੇ ਉਹਨੂੰ ਮੁਕੰਮਲ ਕਰ ਲਿਆ ਜਾਵੇ, ਤਾਂ ਜੋ ਵੱਧ ਤੋਂ ਵੱਧ ਸੁਣਨ ਵਾਲੇ ਜਿਹੜੇ ਨੇ ਉਹਨਾਂ ਦੀ ਰਿਪ੍ਰਜੈਂਟੇਸ਼ਨ ਜਿਹੜੀ ਹੈ ਉਹ ਪ੍ਰੋਗਰਾਮ 'ਚ ਪੇਸ਼ ਹੋ ਸਕੇ।
1: ਮੱਖੂ ਫਿਰੋਜ਼ਪੁਰ ਤੋਂ ਆਏ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਕਹਿੰਦੇ ਕਿ 22 ਜੂਨ ਨੂੰ ਸੋਹਣੇ ਸੇ ਪ੍ਰੋਗਰਾਮ ਬਿਰਿੰਦਰ ਜੀ ਨੇ ਪੇਸ਼ ਕੀਤਾ, ਭੋਲੇ ਦੀਆਂ ਗੱਲਾਂ ਸੁਣਾ ਕੇ ਸਾਨੂੰ ਖੁਸ਼ ਕਰ ਦਿੱਤਾ। ਪੇਸ਼ਕਾਰੀ ਦਾ ਅੰਦਾਜ਼ ਹਰ ਵਾਰੀ ਬਹੁਤ ਵਧੀਆ ਹੁੰਦਾ ਹੈ। ਰੰਗਲੀ ਧਰਤੀ ਪ੍ਰੋਗਰਾਮ 'ਚ 23 ਜੂਨ ਨੂੰ ਜੀਤ ਲਾਲ ਲਹਿਰੀ ਅਤੇ ਸਾਥੀਆਂ ਦੀਆਂ ਗਾਈਆਂ ਪੇਟਾਂ ਸਰਵਣ ਕੀਤੀਆਂ, ਬਹੁਤ ਚੰਗੀਆਂ ਲੱਗੀਆਂ। ਅੱਜ ਹੀ ਸੋਹਣੇ ਸਵੇਰ ਪ੍ਰੋਗਰਾਮ ਪੂਨਮ ਭੈਣ ਜੀ ਨੇ ਹਰ ਵਾਰੀ ਤਰ੍ਹਾਂ ਵਧੀਆ ਪੇਸ਼ ਕੀਤਾ। ਦਿਹਾਤੀ ਪ੍ਰੋਗਰਾਮ ਵਿੱਚ ਸਭ ਦੀ ਪਸੰਦ, ਕਹਿੰਦੇ ਫਰਮਾਇਸ਼ੀ ਪ੍ਰੋਗਰਾਮ ਸੁਣਨ ਨੂੰ ਨਹੀਂ ਮਿਲ ਰਿਹਾ, ਜ਼ਰੂਰ ਦੱਸਣਾ ਇਸ ਬਾਰੇ
0: ਜੀ। ਦਿਹਾਤੀ ਪ੍ਰੋਗਰਾਮ 'ਚ ਫਰਮਾਇਸ਼ ਦੀ ਗੱਲ ਸਭ ਤੋਂ ਪਹਿਲਾਂ ਕਰ ਲੈਂਦੇ ਹਾਂ ਜੀ। ਦਿਹਾਤੀ ਸੈਕਸ਼ਨ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ ਇਹ ਵਾਜ਼ੇ ਹੁੰਦੀ ਹੈ ਗੱਲ ਕਿ ਦਿਹਾਤੀ ਸੈਕਸ਼ਨ ਦੇ ਵਿੱਚ ਫਰਮਾਇਸ਼ ਚਿੱਠੀਆਂ ਦੇ ਜ਼ਰੀਏ ਜਿਹੜੀਆਂ ਪਹੁੰਚਣੀਆਂ ਹੁੰਦੀਆਂ ਨੇ ਉਹ ਜ਼ਿਆਦਾ ਗਿਣਤੀ ਵਿੱਚ ਚਿੱਠੀਆਂ ਨਹੀਂ ਪਹੁੰਚ ਰਹੀਆਂ, ਇਸ ਕਰਕੇ ਫਰਮਾਇਸ਼ ਜਿਹੜੀ ਹੈ ਉਹ ਚਿੱਠੀਆਂ 'ਤੇ ਆਧਾਰਿਤ ਜਿਹੜੀ ਹੈ ਉਹ ਬੰਦ ਕੀਤੀ ਗਈ ਹੈ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਹੋਰ ਮੀਡੀਆ ਦੇ ਜ਼ਰੀਏ ਇਸ ਫਰਮਾਇਸ਼ ਨੂੰ ਦੁਬਾਰਾ ਤੋਂ ਚਾਲੂ ਕਰ ਸਕੀਏ। ਇਸ ਕਰਕੇ ਅਸੀਂ ਤੁਹਾਡੇ ਨਾਲ ਵਾਅਦਾ ਤਾਂ ਨਹੀਂ, ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਜਲਦੀ ਤੁਹਾਡੀ ਇਹ ਸ਼ਿਕਾਇਤ ਜਿਹੜੀ ਹੈ ਦੂਰ ਹੋ ਜਾਵੇ। ਦੂਸਰਾ, ਇਹਨਾਂ ਨੂੰ ਭੋਲੇ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ। ਸੋਹਣੀ ਸਵੇਰ ਪ੍ਰੋਗਰਾਮ 'ਚ ਬਿਰਨ

0: ਜੀ ਦੀ ਪੇਸ਼ਕਸ਼ ਚੰਗੀ ਲੱਗਦੀ ਹੈ ਔਰ ਪੂਨਮ ਜੀ ਤੁਹਾਡੀ ਵੀ ਤਾਰੀਫ ਲਿਖੀ ਇਹਨਾਂ ਨੇ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰਿਆਂ ਵੱਲੋਂ, ਯਾਨੀ ਪੂਨਮ ਜੀ ਵੱਲੋਂ ਵੀ, ਬਿਰਿੰਦਰ ਜੀ ਵੱਲੋਂ ਵੀ ਔਰ ਸਾਡੇ ਸਾਰੇ ਸੁਣਨ ਵਾਲਿਆਂ ਦਾ, ਸਾਡੇ ਸਾਰੇ ਪੇਸ਼ਕਰਤਾਵਾਂ ਵੱਲੋਂ ਸ਼ੁਕਰੀਆ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਔਰ ਮੁਹੱਬਤ ਔਰ ਖੁਸ਼ਦਿਲੀ ਦੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਕਰਦੇ ਹੋ।
1: ਜਿਹੜੀ ਇਹਨਾਂ ਨੇ ਸ਼ਿਕਾਇਤ ਲਿਖੀ ਸੀ ਕਿ ਸਭ ਦੀ ਪਸੰਦ ਸਿਲਸਿਲਾ ਨਹੀਂ ਹਾਜ਼ਰ ਹੋ ਰਿਹਾ, ਇਹ ਸ਼ਿਕਾਇਤ ਅਗਲੇ ਖਾਤੇ ਵਿੱਚ ਵੀ ਹੈ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ ਹੋਣਾ ਦੀ, ਪਰ ਇਹਨਾਂ ਨੂੰ ਜਵਾਬ ਮਿਲ ਗਿਆ ਹੋਏਗਾ।
0: ਜੀ,
1: ਬਾਕੀ ਇਹਨਾਂ ਨੇ ਕੀ ਲਿਖਿਆ, ਕਹਿੰਦੇ ਕਿ 20 ਜੂਨ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ, ਸੋਹਨ ਜੀ ਅਤੇ ਪ੍ਰਭਜੋਤ ਜੀ ਨੇ ਪੇਸ਼ ਕੀਤਾ, ਸਾਡੀ ਚਿੱਠੀ ਨਹੀਂ ਸ਼ਾਮਿਲ ਕੀਤੀ।
0: ਜੀ,
1: ਵਸਦੇ ਵੇੜੇ ਦੇ ਵਿੱਚ ਸ਼ਨੀਵਾਰ ਨੂੰ ਸਾਡੀ ਚਿੱਠੀ ਨਹੀਂ ਪੜ੍ਹੀ ਜਾਂਦੀ ਝਾਂਜਰਾਂ ਦੇ ਬੋਰਡ ਦੇ ਵਿੱਚ, ਸਾਰੇ ਹੀ ਅਨਾਊਂਸਰ ਕਹਿੰਦੇ ਕਿ ਵਧੀਆ ਪੇਸ਼ ਕਰ ਰਹੇ ਨੇ ਪ੍ਰੋਗਰਾਮ, ਅਤੇ ਦੀਪਾਲੀ ਵਧਵਾ ਜੀ ਅਤੇ ਪੂਜਾ ਹਾਂਡਾ ਜੀ ਕਹਿੰਦੇ ਇਹਨਾਂ ਨੂੰ ਇਹਨਾਂ ਦੀ ਪੇਸ਼ਕਾਰੀ ਜ਼ਿਆਦਾ ਚੰਗੀ ਲੱਗਦੀ ਹੈ।
0: ਵਾਹ, ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਇਹਨਾਂ ਨੇ ਵੱਖ ਵੱਖ ਪ੍ਰੋਗਰਾਮਾਂ ਨੂੰ ਪਸੰਦ ਕੀਤਾ ਔਰ ਪੇਸ਼ਕਰਤਾਵਾਂ ਨੂੰ ਵਧਾਈ ਵੀ ਦਿੱਤੀ ਹੈ, ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ। ਦੂਸਰਾ, ਇਹਨਾਂ ਨੇ ਲਿਖਿਆ ਜੀ ਕਿ ਕਿਹੜੇ ਪ੍ਰੋਗਰਾਮ 'ਚ ਇਹਨਾਂ ਦੀ ਚਿੱਠੀ ਸ਼ਾਮਿਲ ਨਹੀਂ ਕੀਤੀ ਜਾਂਦੀ, ਵਸਦੇ ਵੇੜੇ ਪ੍ਰੋਗਰਾਮ ਝਾਂਜਰਾਂ ਦੇ ਬੋਰਡ ਦੇ ਵਿੱਚ, ਉਹਦੇ ਬਾਰੇ 'ਚ ਇਹ ਕਹਿਣਾ ਚਾਹਾਂਗੇ ਜੀ, ਪੱਪੂ ਰਾਜਾ ਖੁਸ਼ਦਿਲ ਜੀ, ਸੰਗੀਤਾ ਜਿੰਦਲ ਜੀ, ਤੁਹਾਡੀ ਚਿੱਠੀ ਇੰਨੀ ਨੁਮਾਇਆ ਹੁੰਦੀ ਹੈ, ਇੰਨੇ ਮੋਟੇ ਮੋਟੇ ਅੱਖਰਾਂ ਦੇ ਨਾਲ, ਉਹ ਵੀ ਵੱਖ ਵੱਖ ਰੰਗਾਂ ਦੇ ਸਕੈਚ ਪੈਨਸ ਦੇ ਨਾਲ ਇੰਨੇ ਸੋਹਣੇ ਅੰਦਾਜ਼ ਵਿੱਚ ਲਿਖੀ ਹੁੰਦੀ ਹੈ ਕਿ ਅੱਖੋਂ ਪਰੋਖੇ
1: ਹੋ ਹੀ ਨਹੀਂ ਸਕਦੀ।
0: ਜੀ ਹਾਂ, ਬਿਲਕੁਲ। ਇਹ ਚਿੱਠੀ ਦੂਰ ਵੀ ਪਈ ਹੋਵੇ ਤਾਂ ਆਪਣੇ ਆਪ ਨੂੰ ਦੱਸ ਦਿੰਦੀ ਹੈ ਕਿ ਦੇਖੋ ਜੀ ਮੈਂ ਇਸ ਢੇਰ ਦੇ ਵਿੱਚ ਇਸ ਜਗ੍ਹਾ 'ਤੇ ਪਈ ਹੈਗੀ ਹਾਂ, ਅਤੇ ਉੱਥੋਂ ਇਹਦਾ ਆਪਣੇ ਆਪ ਹੱਥ ਵਿੱਚ ਆ ਜਾਣਾ ਸੁਭਾਕੀ ਹੁੰਦਾ, ਸੁਭਾਵਿਕ ਹੁੰਦਾ, ਹੈ ਨਾ?
1: ਬਿਲਕੁਲ।
0: ਸੋ ਮੇਰਾ ਖਿਆਲ ਹੈ ਜੀ ਕਿ ਤੁਹਾਡੀ ਚਿੱਠੀ ਜਿਹੜੀ ਆਪਣੇ ਆਪ 'ਚ ਆਪਣੀ ਪਹਿਚਾਣ ਰੱਖਦੀ ਹੈ, ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਫਿਰ ਵੀ ਅਸੀਂ ਜਿਹੜੇ ਪ੍ਰੋਗਰਾਮ ਦੇ ਇੰਚਾਰਜ ਨੇ ਉਹਨਾਂ ਤੱਕ ਤੁਹਾਡੀ ਸ਼ਿਕਾਇਤ ਪਹੁੰਚਾ ਦਿਆਂਗੇ ਔਰ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਜੀ ਕਿ ਪੱਪੂ ਰਾਜਾ ਖੁਸ਼ਦਿਲ ਔਰ ਸੰਗੀਤਾ ਜਿੰਦਲ ਜੀ ਸਾਡੇ ਨਾਲ ਗੁੱਸੇ ਨੇ ਇਸ ਕਰਕੇ ਕਿ ਉਹਨਾਂ ਦੇ ਖਤ ਨਹੀਂ ਸ਼ਾਮਿਲ ਹੁੰਦੇ। ਵੈਸੇ ਤਾਂ ਪੂਨਮ ਜੀ ਵੀ ਪ੍ਰੋਗਰਾਮ 'ਚ ਆਉਂਦੇ ਨੇ, ਪੂਨਮ ਜੀ ਤੁਹਾਡਾ ਕੀ ਕਹਿਣਾ ਇਸ ਬਾਰੇ ਵਿੱਚ?
1: ਜੀ, ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਖਤ ਆਉਂਦੇ ਨੇ ਅਸੀਂ ਸ਼ਾਮਿਲ ਕਰਦੇ ਹਾਂ, ਕਈ ਵਾਰੀ ਇੰਝ ਹੁੰਦਾ ਕਿ ਕੋਈ ਖਤ ਲੇਟ ਮਿਲਦਾ ਤਾਂ ਨਹੀਂ ਸ਼ਾਮਿਲ ਹੋ ਪਾਉਂਦਾ
0: ਜੀ। ਸੋ ਵਾਅਦਾ ਕਰਦੇ ਹਾਂ ਜੀ ਕਿ ਅੱਗੇ ਤੋਂ ਤੁਹਾਨੂੰ ਇਹ ਸ਼ਿਕਾਇਤ ਨਹੀਂ ਆਉਣ ਦੇਵਾਂਗੇ ਅਸੀਂ।
1: ਅਗਲਾ ਖਤ ਹੈ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਤਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ ਇਹਨਾਂ ਦੀ ਜੋ ਪੋਤਰੀ ਹੈ ਅਤੇ ਪੋਤਰਾ, ਇਹਨਾਂ ਦੇ ਨਾਲ ਮਿਲ ਕੇ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ 'ਚ ਆ ਰਹੇ ਨੇ ਅਤੇ ਲਿਖਦੇ ਨੇ ਕਿ ਆਪ ਜੀ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਸਿੱਖਿਆ ਵਰਧਕ ਹੁੰਦੇ ਨੇ, ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੇਸ਼ ਕੀਤਾ ਗਿਆ ਸੋਹਨ ਜੀ ਅਤੇ ਮੈਡਮ ਪ੍ਰਭਜੋਤ ਜੀ ਨੇ ਬਹੁਤ ਵਧੀਆ ਪੇਸ਼ ਕੀਤਾ। ਉਸੇ ਦਿਨ ਵਰਿੰਦਰ ਜੀ ਨੇ ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ ਦੇ ਅਰਥ ਦੱਸੇ ਪ੍ਰੋਗਰਾਮ ਦੇ ਵਿੱਚ, ਮਾਨਸ ਕੀ ਜਾਤ ਸਬੇਕ ਪਹਿਚਾਨਵੋ, ਬਹੁਤ ਹੀ ਦਿਲ ਨੂੰ ਸਕੂਨ ਮਿਲਿਆ। ਜਿਨ੍ਹਾਂ ਮਹਾਂਪੁਰਸ਼ਾਂ ਨੇ ਜਾਤ ਦੇ ਬੰਧਨ ਕੱਟੇ ਉਹਨਾਂ ਬਾਰੇ ਤੁਸੀਂ ਦੱਸਦੇ ਰਹਿੰਦੇ ਹੋ ਅਤੇ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਅਸੀਂ ਤੁਹਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਨਾਲ ਸੁਣਦੇ ਹਾਂ ਅਤੇ ਸੁਣਦੇ ਰਹਾਂਗੇ। ਕੁਝ ਪ੍ਰੋਗਰਾਮਸ ਇਹਨਾਂ ਨੇ ਜ਼ਿਕਰ ਕੀਤਾ, ਹੈਲੋ ਫਰਮਾਇਸ਼ ਤਾਂ ਮੰਗ ਜਲੰਧਰ ਪੈਂਦੀ, ਵਸਦੇ ਵਿਹੜੇ, ਇਹ ਕਹਿੰਦੇ ਕਿ ਚੰਗੇ ਲੱਗਦੇ ਨੇ। ਹਫ਼ਤਾਵਾਰੀ ਪ੍ਰੋਗਰਾਮ ਨਾਟਕ ਹੋਇਆ ਦੇਸ ਪਰਾਇਆ, ਬਹੁਤ ਵਧੀਆ ਹੁੰਦਾ ਹੈ। ਕਹਿੰਦੇ ਕਿ ਆਕਾਸ਼ਵਾਣੀ ਜਲੰਧਰ ਸਭ ਤੋਂ ਵੱਡਾ ਸਟੇਸ਼ਨ ਹੈ, ਸਮੇਂ ਸਮੇਂ ਖ਼ਬਰਾਂ ਦੀ ਜਾਣਕਾਰੀ ਦਿੰਦਾ ਹੈ, ਇਸ ਲਈ ਆਕਾਸ਼ਵਾਣੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ।
0: ਸਭ ਤੋਂ ਪਹਿਲਾਂ ਰਾਮਨਾਥ ਤਾਤਾਪੁਰ ਜੀ, ਅਸੀਂ ਤੁਹਾਡਾ ਔਰ ਤੁਹਾਡੇ ਸਮੂਹ ਪਰਿਵਾਰ ਦਾ, ਜੀ 'ਚ ਤੁਹਾਡੇ ਪੋਤਰੇ ਵੀ ਸ਼ਾਮਿਲ ਨੇ, ਪੋਤਰੀਆਂ ਵੀ ਸ਼ਾਮਿਲ ਨੇ, ਅਸੀਂ ਉਹਨਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਸਭ ਨੇ ਸਹੇਜ ਕੇ ਬੜੇ ਮੁਹੱਬਤ ਦੇ ਨਾਲ ਸਾਨੂੰ ਇਹ ਚਿੱਠੀ ਭੇਜੀ ਹੈ। ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ, ਬਿਰਿੰਦਰ ਜੀ ਵੱਲੋਂ ਭਗਤ ਕਬੀਰ ਸਾਹਿਬ ਦੇ ਗੁਰਬਾਣੀ ਦੇ ਜੋ ਅਰਥ ਕੀਤੇ ਗਏ ਉਹ ਵੀ ਤੁਹਾਨੂੰ ਵਧੀਆ ਲੱਗੇ। ਇਸ ਤੋਂ ਇਲਾਵਾ ਤੁਸੀਂ ਆਕਾਸ਼ਵਾਣੀ ਦਾ ਵੀ ਆਭਾਰ ਪ੍ਰਗਟ ਕੀਤਾ ਹੈ ਕਿ ਆਕਾਸ਼ਵਾਣੀ ਇਹੋ ਜਿਹੀਆਂ ਮਹਾਨ ਹਸਤੀਆਂ ਬਾਬਤ ਵੀ ਜਾਣਕਾਰੀ ਦਿੰਦਾ ਰਹਿੰਦਾ ਹੈ। ਸੋ ਮੇਰਾ ਖਿਆਲ ਹੈ ਜੀ ਕਿ ਆਕਾਸ਼ਵਾਣੀ ਦਾ ਜਿਹੜਾ ਮਕਸਦ ਹੈ, ਜਿਹੜਾ ਪਰਪਸ ਹੈ ਪ੍ਰੋਗਰਾਮ ਬਣਾਉਣ ਦਾ ਔਰ ਪ੍ਰੋਗਰਾਮ ਨੂੰ ਪੇਸ਼ ਕਰਨ ਦਾ, ਉਹ ਬਾਖੂਬੀ ਪੂਰਾ ਹੁੰਦਾ ਹੈ ਔਰ ਤੁਹਾਡੇ ਵਰਗੇ ਸੁਹਿਰਦ ਸਰੋਤਿਆਂ ਦੇ ਖਤ ਜਿਹੜੇ ਨੇ ਉਹ ਇਸ ਗੱਲ ਦੀ ਸ਼ਾਦੀ ਪੜਦੇ ਨੇ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਸੋ ਰਾਮਨਾਥ ਅਤਾਪੁਰ ਜੀ, ਆਪ ਜੀ ਦਾ ਔਰ ਆਪ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਇੰਨੀ ਸੋਹਣੀ ਚਿੱਠੀ ਭੇਜਣ ਵਾਸਤੇ।
1: ਅਗਲਾ ਸਾਡੇ ਕੋਲ ਈਮੇਲ ਹੈ ਜੀ, ਇਹ ਈਮੇਲ ਹੈ ਪੁਰਸ਼ੋਤਮ ਕੁਮਾਰ ਹੁਣਾਂ ਦਾ ਭਦਰਵਾਹ ਤੋਂ।
0: ਅੱਛਾ ਜੀ।
1: ਕਹਿੰਦੇ 10 ਤਰੀਕ ਦਾ ਤੁਹਾਡੀ ਫਰਮਾਇਸ਼ ਰੰਗੀ ਧਰਤੀ ਵਿੱਚ ਲੋਕ ਗੀਤ ਚੰਗੇ ਲੱਗੇ, ਸਾਡੀ ਇੱਕ ਬੇਨਤੀ ਹੈ ਕਿ ਤੁਹਾਡੀ ਫਰਮਾਇਸ਼ ਵਿੱਚ ਖਤਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਖਤ ਭੇਜਣ ਦੀ ਸਾਡੀ ਪੁਰਾਣੀ ਆਦਤ ਹੈ, ਅੱਜ ਕੱਲ੍ਹ ਕਹਿੰਦੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ। ਅੱਛਾ ਜੀ, ਜੁਲਾਈ ਦੇ ਮਹੀਨੇ
0: ਉੱਥੇ ਭਦਰਵਾਹ ਦੀ ਗੱਲ ਕਰ ਰਹੇ ਹਾਂ ਨਾ?
1: ਹਾਂਜੀ
0: ਜੀ।
1: ਕਹਿੰਦੇ ਕਿ ਤੁਸੀਂ ਇਸ ਇਹਨਾਂ ਸਮਾਗਮਾਂ ਦੇ ਵਿੱਚ ਜਿੰਨਾ ਖਾਣਾ ਖਾਣਾ ਹੈ ਉਨਾ ਹੀ ਖਾਓ, ਬਰਬਾਦ ਨਾ ਕਰੋ।
0: ਵਾਹ ਵਾਹ, ਸਭ ਤੋਂ ਵੱਡੀ ਗੱਲ ਇਹਨਾਂ ਨੇ ਇਹ ਕੀਤੀ ਹੈ ਜੀ ਕਿ ਬੇਸ਼ੱਕ ਇਹਨਾਂ ਨੇ ਕਿਹਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ, ਤੇ ਪੂਨਮ ਜੀ ਨੂੰ ਥੋੜੀ ਜਿਹੀ ਹੈਰਾਨੀ ਹੋਈ ਵੀ ਜੁਲਾਈ ਦੇ ਮਹੀਨੇ 'ਚ ਵਿਆਹਾਂ ਦਾ ਸੀਜ਼ਨ ਕਿਵੇਂ ਚੱਲ ਰਿਹਾ ਹੈ। ਦੇਖੋ, ਵਿਆਹ ਤਾਂ ਕਿਸੇ ਵੀ ਸੀਜ਼ਨ 'ਚ ਕਰਵਾਇਆ ਜਾ ਸਕਦਾ ਨਾ ਪੂਨਮ ਜੀ, ਬਾਕੀ ਗੱਲ ਇਹ ਹੈ ਕਿ ਇਹਨਾਂ ਨੇ ਸਾਰੀਆਂ ਗੱਲਾਂ ਆਪਣੇ ਉੱਥੋਂ ਦੇ ਹਾਲਾਤ ਜਾਂ ਆਪਣੇ ਉੱਥੋਂ ਦੇ ਜਿਹੜੇ ਕਾਇਦੇ ਨੇ ਜਾਂ ਸਿਸਟਮਸ ਨੇ ਉਹਨਾਂ ਦੇ ਹਿਸਾਬ ਨਾਲ

0: ਦੁਨੀਆ 'ਚ ਹਰ ਜਗ੍ਹਾ 'ਤੇ ਹਰ ਰੁੱਤ ਦੇ ਹਿਸਾਬ ਨਾਲ ਕੁਛ
1: ਕੁਛ
0: ਨਾ
1: ਨਾ
0: ਕੁਛ
1: ਕੁਛ
0: ਚੱਲਦਾ
1: ਹੋ ਰਿਹਾ
0: ਰਹਿੰਦਾ
1: ਹੁੰਦਾ,
0: ਹੈ ਨਾ।
1: ਬਿਲਕੁਲ।
0: ਔਰ ਕੁਦਰਤ ਨੇ ਇਹ ਖਾਸੀਅਤ ਬਖਸ਼ੀ ਹੈ ਸਾਡੀ ਧਰਤੀ ਨੂੰ ਕਿ ਇੱਥੇ ਹਰ ਜਗ੍ਹਾ 'ਤੇ ਹਰ ਵਰੇ ਦੇ ਹਰ ਦਿਨ ਕੋਈ ਨਾ ਕੋਈ ਵੱਖਰੀ ਰੁੱਤ, ਵੱਖਰਾ ਮੌਸਮ ਔਰ ਵੱਖਰਾ ਰੰਗ ਢੰਗ ਹੁੰਦਾ ਹੈ ਨਾ। ਇੰਨੀ ਵਿਲੱਖਣ ਹੈ ਸਾਡੀ ਧਰਤੀ ਔਰ ਸਾਡਾ ਭਾਰਤ ਵਰਸ਼ ਇੰਨਾ ਅਮੀਰ ਦੇਸ਼ ਹੈਗਾ। ਸੋ ਜਿਹੜਾ ਇਹਨਾਂ ਨੇ ਖਾਸ ਤੌਰ 'ਤੇ ਮੈਸੇਜ ਭੇਜਿਆ ਨਾ ਇਹਦੇ ਵਿੱਚ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਓਨਾ ਹੀ ਖਾਣਾ ਖਾਓ ਜਿੰਨਾ ਖਾਇਆ ਜਾ ਸਕਦਾ, ਓਨਾ ਹੀ ਲਓ ਜਿੰਨਾ ਖਾ ਸਕਦੇ ਹੋ, ਯਾਨੀ ਬਰਬਾਦ ਨਾ ਕਰੋ, ਯਾਨੀ ਵੇਸਟੇਜ ਨਾ ਕਰੋ। ਅਜਿਹੇ ਸੁਨੇਹੇ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਦਿੰਦੇ ਰਹਿੰਦੇ ਹਾਂ ਔਰ ਸਾਡੇ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਕਰਦੇ ਰਹਿੰਦੇ ਹਾਂ ਜੀ ਕਿ ਨੰਬਰ 1 'ਤੇ ਆਪਣੀ ਚਾਦਰ ਦੇ ਅਨੁਸਾਰ ਪੈਰ ਪਸਾਰੋ। ਇਹ ਨਾ ਕੋਸ਼ਿਸ਼ ਕਰੋ ਕਿ ਪਹਿਲਾਂ ਪੈਰ ਪਸਾਰੋ ਅਤੇ ਫਿਰ ਚਾਦਰ ਨੂੰ ਖਿੱਚ ਕੇ ਉੱਥੋਂ ਤੱਕ ਲਿਜਾਣ ਦੀ ਕੋਸ਼ਿਸ਼ ਕਰੋ, ਹੈ ਨਾ, ਕਿਉਂਕਿ ਇਹਦੇ ਨਾਲ ਫਾਲਤੂ ਖਰਚੇ ਬਹੁਤ ਜ਼ਿਆਦਾ ਵੱਧਦੇ ਨੇ। ਮੁਆਸ਼ਰਾ ਜਿਹੜਾ ਹੈ ਉਹ ਇਹੋ ਜਿਹੀਆਂ ਛੋਟੀਆਂ ਛੋਟੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਅਪਣਾ ਕੇ ਹੀ ਅੱਗੇ ਤਰੱਕੀ ਕਰ ਸਕਦਾ ਹੈ। ਬਾਕੀ ਇਹਨਾਂ ਨੇ ਲਿਖਿਆ ਜੀ ਕਿ ਰੰਗਲੀ ਧਰਤੀ 'ਚ ਲੋਕ ਗੀਤ ਚੰਗੇ ਲੱਗਦੇ ਨੇ ਔਰ ਤੁਹਾਡੀ ਫਰਮਾਇਸ਼ 'ਚ ਖਤ ਸ਼ਾਮਿਲ ਕੀਤੇ ਜਾਣ, ਇਸ ਬਾਬਤ ਇਹਨਾਂ ਕੋਲੋਂ ਅਸੀਂ ਮਾਫ਼ੀ ਮੰਗ ਲੈਂਦੇ ਹਾਂ ਕਿਉਂਕਿ ਅਸੀਂ ਵੱਖ ਵੱਖ ਪ੍ਰੋਗਰਾਮਾਂ ਦਾ ਸਿਲਸਿਲਾ ਜਿਹੜਾ ਹੈ ਉਹ ਵੱਖ ਵੱਖ ਪਲੈਟਫਾਰਮਸ 'ਤੇ ਰੱਖਿਆ ਹੋਇਆ ਹੈ ਔਰ ਇਸੇ ਤਰ੍ਹਾਂ ਨਾਲ ਸਫਲਤਾ ਦੇ ਨਾਲ ਚੱਲ ਰਿਹਾ ਹੈ। ਹਾਂ, ਸਾਡੇ ਸ਼ਾਮ ਦੇ ਜਿਹੜੇ ਫਰਮਾਇਸ਼ੀ ਪ੍ਰੋਗਰਾਮ ਨੇ, ਜਿਹੜੇ ਖਾਸ ਕਰਕੇ ਬੁੱਧਵਾਰ ਨੂੰ ਰਾਤ 10 ਵਜੇ ਪੇਸ਼ ਹੋਣ ਵਾਲਾ ਪ੍ਰੋਗਰਾਮ ਜਿਹੜਾ, ਉਹਦੇ ਵਿੱਚ ਖਤ ਵੀ ਲਿਖ ਸਕਦੇ ਹੋ, ਟੈਲੀਫੋਨ ਵੀ ਕਰ ਸਕਦੇ ਹੋ ਔਰ ਵਟਸਐਪ ਦੇ ਜ਼ਰੀਏ ਮੈਸੇਜ ਵੀ ਭੇਜ ਸਕਦੇ ਹੋ
1: ਜੀ।
0: ਸੋ ਵੱਖ ਵੱਖ ਪ੍ਰੋਗਰਾਮਾਂ ਨੂੰ ਵੱਖ ਵੱਖ ਪਲੈਟਫਾਰਮਾਂ 'ਤੇ ਇਸ ਲਈ ਰੱਖਿਆ ਗਿਆ ਤਾਂ ਜੋ ਅਲੱਗ ਅਲੱਗ ਤਰ੍ਹਾਂ ਦੇ ਸਰੋਤੇ ਉਹਨਾਂ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰ ਸਕਣ। ਵਰਨਾ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੇ ਸੁਣਨ ਵਾਲੇ ਦਾ ਫੋਨ ਲੱਗਿਆ ਉਸੇ ਦਾ ਹੀ ਖਤ ਸ਼ਾਮਿਲ ਹੋ ਗਿਆ, ਉਸੇ ਦਾ ਹੀ ਪ੍ਰੋਗਰਾਮ 'ਚ ਮੈਸੇਜ ਵੀ ਸ਼ਾਮਿਲ ਹੋ ਗਿਆ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਦੇ ਲਈ। ਅਗਲਾ ਖਤ ਅਤੇ ਈਮੇਲ ਦੋਨਾਂ ਦਾ ਸੁਮੇਲ ਹੈ ਕਿਉਂਕਿ ਇਹ ਇਹਨਾਂ ਨੇ ਹੱਥ ਨਾਲ ਖਤ ਲਿਖਿਆ ਅਤੇ ਫਿਰ ਉਸ ਤੋਂ ਬਾਅਦ ਉਸਨੂੰ ਈਮੇਲ ਕੀਤਾ ਹੈ
0: ਫੋਟੋ ਖਿੱਚ ਕੇ
1: ਜੀ
0: ਜੀ। ਪਰ ਇਸ ਵਾਰ ਇੱਕ ਗੱਲ ਵੱਖਰੀ ਲੱਗੀ ਹੈ, ਇਹ ਲੱਗਿਆ ਕਿ ਫੋਟੋ ਇਸ ਵਾਰ ਬੜੀ ਕਲੀਅਰ ਆਈ ਹੈ
1: ਜੀ।
0: ਮੈਨੂੰ ਲੱਗਦਾ ਇਹਨਾਂ ਨੇ ਆਪਣਾ ਕੈਮਰਾ ਬਦਲ ਲਿਆ ਹੈ ਨਾ,
1: ਹੋ ਸਕਦਾ ਜੀ, ਜਾਂ ਫਿਰ ਸਕੈਨ ਕੀਤਾ ਹੋਵੇ।
0: ਸਕੈਨ ਨਹੀਂ ਲੱਗ ਰਿਹਾ, ਫੋਟੋ ਹੀ ਖਿੱਚੀ ਲੱਗ ਰਹੀ ਹੈ।
1: ਰਾਜੂ ਟੁਟੇਜਾ ਹੁਣਾਂ ਦਾ ਇਹ ਈਮੇਲ ਹੈ। ਖੁਸ਼ਦਿਲ ਉਰਮਿਲਾ ਟੁਟੇਜਾ ਵੀ ਨਾਲ ਨੇ
0: ਜੀ,
1: ਗੋਵਿੰਦਗੜ ਮਾਜੀ ਵਾਲਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ
0: ਜੀ ਜੀ ਜੀ,
1: ਸ਼੍ਰੀ ਕਰਨਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਜੀ। ਕਹਿੰਦੇ ਕਿ ਪ੍ਰਭਜੋਤ ਜੀ, ਸੋਹਨ ਜੀ, ਪਰਮਜੀਤ ਜੀ, ਪੂਨਮ ਜੀ, ਨਮਸਕਾਰ। 11 ਜੁਲਾਈ ਦਾ ਪ੍ਰੋਗਰਾਮ ਸੁਣਿਆ, ਬਹੁਤ ਚੰਗਾ ਲੱਗਾ ਕਿਉਂਕਿ ਕਾਫੀ ਟਾਈਮ ਬਾਅਦ ਵੀਰਿੰਦਰ ਜੀ ਨੇ ਸਾਡਾ ਖਤ ਪੜਿਆ ਸੀ। ਕਹਿੰਦੇ ਇਸ ਤਰ੍ਹਾਂ ਵੀਰਿੰਦਰ ਜੀ ਨੂੰ ਲੈ ਕੇ ਆਉਂਦੇ ਰਿਹਾ ਕਰੋ, ਹੁਣ ਆਇਆ ਕਰਨਗੇ ਜੀ ਵੀਰਿੰਦਰ
0: ਜੀ।
1: ਕਹਿੰਦੇ ਸਾਡਾ ਸੁਝਾਅ ਹੈ ਕਿ ਨਜ਼ਰਾਨਾ ਫਰਮਾਇਸ਼ ਨੂੰ ਹਰ ਰੋਜ਼ ਕਰ ਦਿਓ, ਮੰਗਲਵਾਰ ਤੇ ਮੰਗਲਵਾਰ, ਯਾਨੀ ਕਿ 8 ਦਿਨਾਂ ਦਾ ਇੰਤਜ਼ਾਰ ਬਹੁਤ ਔਖਾ ਹੁੰਦਾ ਹੈ
0: ਜੀ।
1: 6 ਜੁਲਾਈ ਨੂੰ ਮਹਿਮਾਨ ਬਰੂਹਾਂ ਦੇ ਵਿੱਚ ਮਨਮੋਹਨ ਸਿੰਘ ਜੀ ਅਤੇ ਦਲਜੀਤ ਕੌਰ ਜੀ ਨਾਲ ਸੁਖਜੀਤ ਜੀ ਜੀ ਦੀ ਗੱਲਬਾਤ ਬਹੁਤ ਚੰਗੀ ਲੱਗੀ। ਦੂਜੇ ਸਿਲਸਿਲੇ ਪਕਵਾਨ ਵਿੱਚ ਅਰਬੀ ਦੇ ਪੱਤਿਆਂ ਦੇ ਪਕੌੜੇ ਬਾਰੇ ਦੱਸਿਆ ਗਿਆ ਸੀ ਪਰ ਸਾਨੂੰ ਅਰਬੀ ਦੇ ਪੱਤੇ ਨਹੀਂ ਮਿਲੇ।
0: ਪਤੌੜ ਜਿਨ੍ਹਾਂ ਨੂੰ ਕਹਿੰਦੇ ਹਨ
1: ਜੀ, ਬਸ 7-8 ਦਿਨਾਂ ਦੇ ਵਿੱਚ ਖਾਸ ਤੌਰ ਤੇ ਖਾਏ ਜਾਂਦੇ ਨੇ
0: ਜੀ।
1: ਕਹਿੰਦੇ ਕਿ ਕਿਉਂਕਿ ਸਾਡੇ ਇਲਾਕੇ ਵਿੱਚ ਅਰਬੀ ਨਹੀਂ ਉੱਗਦੀ, ਇਸ ਕਰਕੇ ਅਸੀਂ ਪਕੌੜੇ ਨਹੀਂ ਬਣਾ ਸਕੇ।
0: ਅੱਛਾ
1: ਪੂਨਮ ਜੀ, ਜਦੋਂ ਅਸੀਂ ਜਲੰਧਰ ਆਵਾਂਗੇ ਤਾਂ ਸਾਨੂੰ ਅਰਬੀ ਦੇ ਪਕੌੜੇ ਜ਼ਰੂਰ ਖਿਲਾਇਓ।
0: ਵਾਹ ਵਾਹ ਵਾਹ, ਕੀ ਬਾਤ ਹੈ।
1: ਵੈਸੇ ਜੀ ਮੈਂ ਵੀ ਇਹ ਬਣਾਉਣਾ ਸਿੱਖ ਰਹੀ ਹਾਂ ਕਿਉਂਕਿ ਇਹ ਜੋ ਰੈਸਿਪੀ ਸੀ ਇਹ ਪ੍ਰਿਆ ਜੀ ਨੇ ਦੱਸੀ ਸੀ ਵਸਦੇ ਵੇੜੇ ਪ੍ਰੋਗਰਾਮ ਦੇ ਵਿੱਚ।
0: ਅੱਛਾ ਜੀ,
1: ਤੇ ਮੈਂ ਵੀ ਹਜੇ ਟਰਾਈ ਕਰ ਰਹੀ ਹਾਂ ਉਹਨਾਂ ਤੋਂ ਸਿੱਖ ਕੇ। ਤੇ 7 ਜੁਲਾਈ ਨੂੰ ਅੱਗੇ ਨੇ ਲਿਖਿਆ ਕਿ ਉਡਾਰੀਆਂ ਦੇ ਵਿੱਚ ਡਾਕਟਰ ਸਰਜੀਤ ਕੌਰ ਜੀ ਨਾਲ ਪੂਨਮ ਜੀ ਦੀ ਗੱਲਬਾਤ। 7 ਜੁਲਾਈ ਨੂੰ ਵਿਰਸਾ ਪ੍ਰੋਗਰਾਮ ਵਿੱਚ ਪੁਰਾਣੇ ਸਮੇਂ ਦੀ ਸਾਂਝ ਤੇ ਭਾਈਚਾਰੇ ਦੇ ਬਾਰੇ ਜਾਣਕਾਰੀ ਲਾਜਵਾਬ ਲੱਗੀ। ਅੱਗੇ ਇਹਨਾਂ ਨੇ ਕੁਛ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਕਿ ਕਿਹੜਾ ਪ੍ਰੋਗਰਾਮ ਇਹਨਾਂ ਨੂੰ ਕਿਸ ਦਿਨ ਬਹੁਤ ਚੰਗਾ ਲੱਗਾ
0: ਜੀ। ਅਕਸਰ ਇਹ ਲਿਸਟ ਭੇਜਦੇ ਹੁੰਦੇ ਨੇ ਨਾਲ, ਹੈ ਨਾ, ਫੋਟੋ ਖਿੱਚ ਕੇ। ਸੋ ਇਸ ਵਾਰ ਵੀ ਇਹਨਾਂ ਦੀ ਲਿਸਟ ਸਾਨੂੰ ਮਿਲ ਗਈ ਹੈ। ਸਭ ਤੋਂ ਪਹਿਲਾਂ ਰਾਜੂ ਟੁਟੇਜਾ, ਖੁਸ਼ਦਿਲ ਜੀ, ਉਰਮਿਲਾ ਟੁਟੇਜਾ ਜੀ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਸਾਰਿਆਂ ਨੂੰ ਹੀ ਨਮਸਕਾਰ ਭੇਜੀਏ
1: ਜੀ,
0: ਉਹਨਾਂ ਸਾਰਿਆਂ ਵੱਲੋਂ ਅਸੀਂ ਵੀ ਤੁਹਾਨੂੰ ਨਮਸਕਾਰ ਕਰਦੇ ਹਾਂ। ਬਹੁਤ ਸ਼ੁਕਰੀਆ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਸਤੇ। ਬਿਰਿੰਦਰ ਹੋਰਾਂ ਦੀ ਪੇਸ਼ਕਾਰੀ ਚੰਗੀ ਲੱਗੀ ਹੈ ਜੀ। ਇਸ ਤੋਂ ਇਲਾਵਾ ਖਾਸ ਕਰਕੇ ਮੈਂ ਤੇ ਉੱਥੇ ਹੀ ਫਸਿਆ ਹੋਇਆ ਜੀ ਜਿੱਥੇ ਇਹਨਾਂ ਨੇ ਅਰਬੀ ਦੇ ਪੱਤਿਆਂ ਦੇ ਪਕੌੜਿਆਂ ਦੀ ਗੱਲ ਕੀਤੀ ਹੈ। ਇਹ ਇਹਨਾਂ ਨੇ ਲਿਖਿਆ ਨਾ ਕਿ ਮੈਂ ਕੋਸ਼ਿਸ਼ ਕਰ ਰਹੀ ਹਾਂ ਸਿੱਖ ਕੇ ਬਣਾਉਣ ਦੀ, ਅਤੇ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਉਰਮਿਲਾ ਟੁਟੇਜਾ ਜੀ ਬੋਲ ਰਹੇ ਨੇ, ਹੈ ਨਾ। ਸੋ ਆਪਾਂ ਇੱਥੇ ਰਾਜੂ ਜੀ ਨੂੰ ਸੰਬੋਧਨ ਨਹੀਂ ਹੋਵਾਂਗੇ, ਉਰਮਿਲਾ ਜੀ ਨੂੰ ਸੰਬੋਧਨ ਹੋ ਜਾਵਾਂਗੇ।
1: ਉਹ ਕਹਿ ਰਹੇ ਕਿ ਸਾਡੇ ਏਰੀਆ ਦੇ ਵਿੱਚ ਅਰਬੀ ਨਹੀਂ ਹੁੰਦੀ।
0: ਹਾਂ,
1: ਸ਼੍ਰੀ ਗੰਗਾਨਗਰ।
0: ਅੱਗੋਂ ਉਹਨਾਂ ਨੇ ਇਹ ਵੀ ਲਿਖਿਆ ਨਾ ਕਿ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ, ਸਿੱਖ ਰਹੀ ਹਾਂ
1: ਜੀ। ਇਹਨਾਂ ਨੇ ਲਿਖਿਆ ਕਿ ਤੁਸੀਂ, ਇਹਨਾਂ ਨੇ ਮੈਨੂੰ ਸੰਬੋਧਨ ਕਰਕੇ ਲਿਖਿਆ ਹੈ ਕਿ ਤੁਸੀਂ ਸਾਨੂੰ ਬਣਾ ਕੇ ਖਿਲਾ ਦਿਓ
0: ਜੀ। ਬਿਲਕੁਲ, ਦੇਖੋ ਜੀ, ਤੁਸੀਂ ਜਦੋਂ ਹੀ ਇੱਥੇ ਆਓਗੇ ਜੇ ਉਹ ਸੀਜ਼ਨ ਹੋਏਗਾ, ਤੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਜੀ, ਅਰਬੀ ਦੇ ਪੱਤਿਆਂ ਦੇ ਪਕੌੜੇ ਜ਼ਰੂਰ ਬਣਵਾਵਾਂਗੇ। ਮਤਲਬ ਮੈਨੂੰ ਨਹੀਂ ਆਉਂਦੇ, ਪੂਨਮ ਜੀ ਨੇ ਸਿੱਖੇ ਹੋਣਗੇ, ਪਰ ਕੋਈ ਗੱਲ ਨਹੀਂ, ਜਿੱਥੋਂ ਇਹ ਮਿਲਣਗੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਖੁਦ ਮੈਂ ਖਾਧੇ ਹੋਏ ਨੇ।

0: ਇਸ ਕਰਕੇ ਬਹੁਤ ਸਵਾਦ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਸੋ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਜੀ, ਜਿਉਂ ਹੀ ਤੁਹਾਨੂੰ ਅਰਬੀ ਦੇ ਪੱਤੇ ਮਿਲਣਗੇ ਉਹਨਾਂ ਦੇ ਪਕੌੜੇ ਜ਼ਰੂਰ ਬਣਾਉਣਾ, ਬਹੁਤ ਵਧੀਆ ਬਣਦੇ ਨੇ।
1: ਦੇਖੋ ਸਾਨੂੰ ਵੀ ਚੰਗਾ ਲੱਗਦਾ ਹੈ ਕਿ ਜਿਹੜੀਆਂ ਰੈਸਪੀਜ਼ ਅਸੀਂ ਦੱਸਦੇ ਹਾਂ ਤੁਸੀਂ ਸੁਣਦੇ ਹੋ ਅਤੇ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹੋ।
0: ਵੈਸੇ ਤਾਂ ਇੰਝ ਹੁੰਦਾ ਪੂਨਮ ਜੀ ਕਿ ਜਦੋਂ ਇਹ ਰੈਸਿਪੀ ਦੱਸੀ ਗਈ ਸੀ ਤਾਂ ਸੁਣਨ ਵਾਲੇ ਨੇ ਆਪਣਾ ਪੂਰਾ ਤਜਰਬਾ ਆਪਣੇ ਉਹਦੇ ਵਿੱਚ ਆਪਣੀ ਗੱਲਬਾਤ 'ਚ ਝੋਕ ਦਿੱਤਾ ਸੀ, ਹੈ ਨਾ, ਅਤੇ ਉਦੋਂ ਹੀ ਅਹਿਸਾਸ ਤਾਂ ਜ਼ਰੂਰ ਹੋਇਆ ਹੋਏਗਾ, ਮੂੰਹ 'ਚ ਪਾਣੀ ਤਾਂ ਜ਼ਰੂਰ ਆਇਆ ਹੋਏਗਾ। ਔਰ ਉਸ ਤੋਂ ਬਾਅਦ ਸਾਡੇ ਸੁਣਨ ਵਾਲਿਆਂ ਨੇ ਜਦੋਂ ਆਪੋ ਆਪਣੇ ਘਰੀਂ ਇਹ ਕੋਸ਼ਿਸ਼ ਕੀਤੀ ਹੋਏਗੀ, ਇਹ ਤਾਂ ਸਫਲ ਨਹੀਂ ਹੋ ਸਕੇ ਕਿਉਂਕਿ ਇਹਨਾਂ ਦੇ ਇਲਾਕੇ 'ਚ ਅਰਬੀ ਦੇ ਪੱਤੇ ਇਹਨਾਂ ਨੂੰ ਨਹੀਂ ਮਿਲੇ, ਪਰ ਬਹੁਤ ਸਾਰੇ ਇਲਾਕਿਆਂ 'ਚ ਬਹੁਤ ਸਾਰੇ ਲੋਕ ਸਫਲ ਹੋ ਗਏ ਹੋਣਗੇ ਉਸ ਤਰ੍ਹਾਂ ਦੇ ਪਕੌੜੇ ਬਣਾਉਣ 'ਚ, ਤਾਂ ਉਹਨਾਂ ਨੇ ਜ਼ਰੂਰ ਮਜ਼ਾ ਲਿਆ ਹੋਏਗਾ। ਕੋਈ ਗੱਲ ਨਹੀਂ, ਕੋਸ਼ਿਸ਼ ਜਾਰੀ ਰੱਖੋ ਜੀ, ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋਵੋਗੇ। ਤੁਹਾਨੂੰ ਰੱਬ ਨੇ ਚਾਹਿਆ ਤਾਂ ਅਰਬੀ ਦੇ ਪੱਤੇ ਵੀ ਜ਼ਰੂਰ ਮਿਲਣਗੇ ਔਰ ਅਰਬੀ ਦੇ ਪੱਤਿਆਂ ਦੇ ਪਕੌੜੇ ਵੀ ਬਹੁਤ ਸੋਹਣੇ ਸੋਹਣੇ ਬਣਨਗੇ।
1: ਅਗਲਾ ਈਮੇਲ ਹੈ ਜੀ ਸਾਡੇ ਕੋਲ ਬੱਬੂ ਸੋਨੀ ਹੁਣਾਂ ਦਾ। ਇਹਨਾਂ ਨੇ ਸਾਗਰ ਵਰਮਾ ਉੱਤਮ ਨਗਰ ਦਿੱਲੀ ਤੋਂ ਦੋ ਨਾਮ ਲਿਖੇ ਨੇ ਜੀ।
0: ਅੱਛਾ ਜੀ,
1: ਸ਼ਾਇਦ ਇਹ ਈਮੇਲ ਆਈਡੀ ਇਹਨਾਂ ਦੀ, ਪਰ ਨਾਮ ਹੈ ਜੀ ਸਾਗਰ ਵਰਮਾ।
0: ਜੀ ਜੀ,
1: ਕਹਿੰਦੇ ਮੈਂ ਬੇਨਤੀ ਕੀਤੀ ਸੀ ਕਿ ਦੂਰਦਰਸ਼ਨ ਜਲੰਧਰ ਦੇ ਨਵੇਂ ਸਾਲ ਦੇ ਮੌਕੇ 'ਤੇ ਪ੍ਰਸਾਰਿਤ ਕੀਤੇ ਜੋ ਗੀਤ ਸੀ ਤੁਸੀਂ ਆਪਣੇ ਫਰਮਾਇਸ਼ੀ ਪ੍ਰੋਗਰਾਮਾਂ ਵਿੱਚ ਜ਼ਰੂਰ ਚਲਾਓ। ਉਸ ਦਾ ਮੁੱਖ ਕਾਰਨ ਹੈ ਕਿ ਜਿਵੇਂ ਤੁਹਾਡੇ ਕੇਂਦਰ ਤੋਂ ਪ੍ਰੋਗਰਾਮ ਫਰਮਾਇਸ਼ਾਂ ਬਾਬਤ ਚੱਲਦੇ ਨੇ, ਇਸੇ ਤਰ੍ਹਾਂ ਦੂਰਦਰਸ਼ਨ 'ਤੇ ਨਹੀਂ ਚੱਲਦੇ, ਸੋ ਫਰਮਾਇਸ਼ ਤੁਸੀਂ ਹੀ ਪੂਰੀ ਕਰ ਸਕਦੇ ਹੋ। ਕਹਿੰਦੇ ਕਿ ਸੱਭਿਆਚਾਰਕ ਅਤੇ ਮਿਆਰੀ ਗੀਤ ਤੁਸੀਂ ਲਿਆ ਸਕਦੇ ਹੋ। ਕਹਿੰਦੇ ਕਿ ਬਾਕੀ ਕੁਛ ਸਾਲਾਂ ਦੇ ਕਹਿੰਦੇ ਇਹਨਾਂ ਨੇ ਜ਼ਿਕਰ ਕੀਤਾ ਕਿ ਇਸ ਸਾਲ ਦੇ ਦੌਰਾਨ ਚਲਾਏ ਗਏ ਗੀਤ ਜ਼ਰੂਰ ਇਕੱਠਾ ਕਰੋ। ਦੇਸ ਪੰਜਾਬ ਪ੍ਰੋਗਰਾਮ ਕਿਸ ਫਰੀਕੁਐਂਸੀ 'ਤੇ ਆਉਂਦਾ ਹੈ ਜਾਂ ਐਪ 'ਤੇ ਆਉਂਦਾ ਜਾਂ ਨਹੀਂ ਆਉਂਦਾ, ਇਸ ਦੇ ਬਾਰੇ ਵੀ ਦੱਸੋ। ਗੁਰਬਾਣੀ ਵਿਚਾਰ ਵਿੱਚ ਪਰਮਜੀਤ ਜੀ ਦੀ ਮਿੱਠੀ ਆਵਾਜ਼ ਰੂਹਾਨੀਅਤ ਨਾਲ ਜੋੜ ਦਿੰਦੀ ਹੈ।
0: ਸਭ ਤੋਂ ਪਹਿਲਾਂ ਤਾਂ ਸਾਗਰ ਵਰਮਾ ਜੀ, ਦਿੱਲੀ ਤੋਂ ਉੱਤਮ ਨਗਰ ਤੋਂ ਤੁਸੀਂ ਖਤ ਲਿਖਿਆ, ਬਹੁਤ ਦੂਰ ਤੋਂ ਖਤ ਲਿਖਿਆ, ਯਕੀਨਨ ਤੁਸੀਂ ਸਾਡੇ ਪ੍ਰੋਗਰਾਮ ਮੋਬਾਈਲ ਐਪ ਦੇ ਜ਼ਰੀਏ ਸੁਣਦੇ ਹੋਵੋਗੇ। ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਇੰਨੀ ਦੂਰ ਰਹਿ ਕੇ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਨੂੰ ਸੁਣਦੇ ਹੋ ਔਰ ਆਨੰਦ ਮਾਣਦੇ ਹੋ। ਜਿਹੜੀ ਤੁਸੀਂ ਮੇਨ ਫਰਮਾਇਸ਼ ਕੀਤੀ ਹੈ ਜੀ ਕਿ ਜਲੰਧਰ ਦੂਰਦਰਸ਼ਨ ਦੇ ਨਵੇਂ ਮੌਕੇ 'ਤੇ ਪ੍ਰਸਾਰਿਤ ਪ੍ਰੋਗਰਾਮਾਂ ਦੇ ਗੀਤ ਆਪਣੇ ਫਰਮਾਇਸ਼ੀ ਪ੍ਰੋਗਰਾਮਾਂ 'ਚ ਚਲਾਓ, ਇਹਦੀ ਵਜ੍ਹਾ ਇਹ ਹੈ ਕਿ ਦੂਰਦਰਸ਼ਨ 'ਤੇ ਫਰਮਾਇਸ਼ੀ ਗੀਤਾਂ ਦਾ ਕੋਈ ਪ੍ਰੋਗਰਾਮ ਨਹੀਂ ਹੁੰਦਾ। ਇਹ ਯਕੀਨਨ ਤੁਹਾਡਾ ਸੁਝਾਅ ਬਹੁਤ ਵਧੀਆ ਹੈ, ਇਹਦੇ ਵਾਸਤੇ ਅਸੀਂ ਜ਼ਰੂਰ ਚਾਰਾਜੋਈ ਕਰਾਂਗੇ, ਉਪਰਾਲਾ ਕਰਾਂਗੇ ਕਿ ਦੂਰਦਰਸ਼ਨ ਤੋਂ ਸਾਨੂੰ ਇਹ ਗੀਤ ਮਿਲ ਸਕਣ। ਇਹਦੇ ਵਾਸਤੇ ਇੱਕ ਪ੍ਰੋਸੀਜਰ ਹੈ ਜਿਹੜਾ ਸਾਨੂੰ ਅਪਣਾਉਣਾ ਪਏਗਾ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਕਿ ਜ਼ਰੂਰ ਇਹ ਕੋਸ਼ਿਸ਼ ਸ਼ੁਰੂ ਕਰਾਂਗੇ ਔਰ ਇਹਦੇ ਵਿੱਚ ਕਾਮਯਾਬ ਵੀ ਹੋਵਾਂਗੇ ਔਰ ਤੁਹਾਨੂੰ ਤੁਹਾਡੇ ਫਰਮਾਇਸ਼ੀ ਗੀਤ ਜਿਹੜੇ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਏ ਗੀਤ ਜਿਹੜੇ ਕਿ ਦੂਰਦਰਸ਼ਨ ਜਲੰਧਰ ਦੀ ਪ੍ਰੋਡਕਸ਼ਨ ਨੇ ਔਰ ਉਹਨਾਂ ਦਾ ਕਾਪੀਰਾਈਟ ਨੇ, ਅਸੀਂ ਉਹਨਾਂ ਕੋਲੋਂ ਕਾਪੀਰਾਈਟ ਲੈ ਕੇ ਆਗਿਆ ਲੈ ਕੇ ਇੱਥੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਜੇ ਅਸੀਂ ਕਾਮਯਾਬ ਹੋਏ ਤਾਂ ਯਕੀਨਨ ਸਾਡੇ ਵਾਸਤੇ ਵੀ ਇਹ ਬਹੁਤ ਵੱਡੀ ਉਪਲਬਧੀ ਹੋਏਗੀ। ਦੂਸਰਾ ਇਹਨਾਂ ਨੇ ਲਿਖਿਆ ਜੀ ਕਿ ਦੇਸ ਪੰਜਾਬ ਪ੍ਰੋਗਰਾਮ ਕਿਸ ਫ੍ਰੀਕੁਐਂਸੀ 'ਤੇ ਚੱਲਦਾ ਹੈ। ਇਹਦੇ ਬਾਰੇ 'ਚ ਦੱਸਦੀ ਹੈ ਜੀ ਕਿ ਦੇਸ ਪੰਜਾਬ ਪ੍ਰੋਗਰਾਮ ਜਿਹੜਾ ਹੈ ਉਹ ਸਾਡਾ ਅੰਮ੍ਰਿਤਸਰ ਸਥਿਤ ਟਰਾਂਸਮਿਟਰ ਜਿਹੜਾ ਹੈ ਜਿਹਦੀ ਬ੍ਰੌਡਕਾਸਟ ਫ੍ਰੀਕੁਐਂਸੀ ਹੈ FM 103.7, ਉਸ ਚੈਨਲ 'ਤੇ ਬ੍ਰੌਡਕਾਸਟ ਹੁੰਦਾ ਹੈ। ਨਾਲੋ ਨਾਲ ਜੇ ਤੁਸੀਂ ਰੇਡੀਓ ਦੇ ਜ਼ਰੀਏ ਸੁਣਨਾ ਚਾਹੋ, ਜੇ ਤੁਸੀਂ ਮੋਬਾਈਲ ਐਪ ਦੇ ਜ਼ਰੀਏ ਸੁਣਨਾ ਚਾਹੋ ਤਾਂ AWS 3, ਆਕਾਸ਼ਵਾਣੀ ਵਰਲਡ ਸਰਵਿਸ 3, ਇਸ ਮੋਬਾਈਲ ਐਪ 'ਤੇ ਦੇਸ ਪੰਜਾਬ ਪ੍ਰੋਗਰਾਮ ਚੱਲਦਾ ਹੈ। ਇਹ ਕਿਉਂਕਿ ਐਕਸਟਰਨਲ ਸਰਵਿਸਿਜ਼ ਡਿਵੀਜ਼ਨ ਦੀ ਐਪ ਹੈ, ਇਸ ਕਰਕੇ ਇਸ ਮੋਬਾਈਲ ਐਪ 'ਤੇ ਦੇਸ ਪੰਜਾਬ ਪ੍ਰੋਗਰਾਮ ਉਦੋਂ ਹੀ ਚੱਲਦਾ ਹੈ ਜਦੋਂ ਅਸਲ ਵਿੱਚ ਇਹ ਪ੍ਰਸਾਰਿਤ ਹੋ ਰਿਹਾ ਹੁੰਦਾ ਹੈ। ਯਾਨੀ ਹਰ ਰੋਜ਼ ਸ਼ਾਮ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਦੇਸ ਪੰਜਾਬ ਪ੍ਰੋਗਰਾਮ ਤੁਸੀਂ ਇਸ ਮੋਬਾਈਲ ਐਪ 'ਤੇ ਸੁਣ ਸਕਦੇ ਹੋ। ਸੋ ਇਹ ਸੀ ਜੀ ਜਾਣਕਾਰੀ ਜਿਹੜੀ ਤੁਸੀਂ ਲੈਣਾ ਚਾਹੁੰਦੇ ਸੀ ਜਾਂ ਸੁਣਨਾ ਚਾਹੁੰਦੇ ਸੀ। ਹੁਣ ਜਿਹੜੇ ਜਿਹੜੇ ਪ੍ਰੋਗਰਾਮਾਂ ਬਾਬਤ ਤੁਸੀਂ ਆਪਣੀ ਤਾਰੀਫ ਭੇਜੀ ਹੈ ਉਹਦੇ ਵਾਸਤੇ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਜੀ।
1: ਅਗਲਾ ਈਮੇਲ ਹੈ ਜੀ ਪੁਰਸ਼ੋਤਮ ਸ਼ਰਮਾ ਹੁਣਾਂ ਦਾ ਕਪੂਰਥਲਾ ਤੋਂ। ਕਹਿੰਦੇ ਕਿ ਸਾਰੇ ਪ੍ਰੋਗਰਾਮ ਬੜੇ ਸੁਚੱਜੇ ਢੰਗ ਨਾਲ ਚੱਲ ਰਹੇ ਨੇ, ਪ੍ਰਸਾਰਿਤ ਹੁੰਦੇ ਸਾਰੇ ਪ੍ਰੋਗਰਾਮ ਹਰ ਸੁਣ ਵਾਲੇ ਨੂੰ ਪਸੰਦ ਆਉਂਦੇ ਨੇ, ਉਹ ਚਾਹੇ ਕਿਸੇ ਵੀ ਉਮਰ ਵਿਸ਼ੇਸ਼ ਵਰਗ ਦਾ ਹੋਵੇ, ਕਿਸੇ ਵੀ ਤਰ੍ਹਾਂ ਦੀ ਪਸੰਦ ਰੱਖਦਾ ਹੋਵੇ। ਇੰਝ ਪ੍ਰਤੀਤ ਹੁੰਦਾ ਹੈ ਕਿ ਪ੍ਰੋਗਰਾਮ ਸ਼ਾਇਦ ਮੇਰੇ ਲਈ ਹੀ ਬਣਾਇਆ ਗਿਆ ਹੈ।
0: ਵਾਹ ਵਾਹ ਵਾਹ।
1: ਪੇਸ਼ ਕੀਤੇ ਜਾਂਦੇ ਨਾਟਕ, ਝਲਕੀਆਂ, ਰੇਡੀਓ ਰੂਪਾਂਤਰ, ਕਹਾਣੀਆਂ, ਕਵੀ ਦਰਬਾਰ, ਗੀਤ, ਗਜ਼ਲਾਂ, ਹੋਰ ਸਮਾਜਿਕ ਧਾਰਮਿਕ ਪ੍ਰੋਗਰਾਮ ਜ਼ਿੰਦਗੀ ਨੂੰ ਸੇਧ ਦੇ ਜਾਂਦੇ ਨੇ। ਆਕਾਸ਼ਵਾਣੀ ਕਿਸੇ ਨੂੰ ਵੀ ਇਕੱਲਿਆਂ ਨਹੀਂ ਰਹਿਣ ਦਿੰਦਾ। 22 ਜੂਨ ਨੂੰ ਰਾਤ 9 ਵਜੇ ਪੰਜਾਬੀ ਨਾਟਕ ਸਰਹੱਦ ਸੁਣਿਆ, ਬਹੁਤ ਹੀ ਵਧੀਆ ਨਾਟਕ ਜੋ ਕਿ ਸਾਡੇ ਸਮਾਜ ਦੇ ਵਿੱਚ ਸਰਹੱਦਾਂ ਕਿੱਦਾਂ ਬਣ ਜਾਂਦੀਆਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਗਿਆ। 18 ਜੁਲਾਈ ਨੂੰ ਸ਼੍ਰੀ ਰਵਿੰਦਰ ਨਾਥ ਟੈਗੋਰ ਜੀ ਦੀ ਕਹਾਣੀ 'ਤੇ ਰੇਡੀਓ ਰੂਪਾਂਤਰ ਨਾਟਕ ਛੁੱਟੀਆਂ ਹੋ ਗਈਆਂ ਸੁਣ ਕੇ ਦਿਲ ਭਾਵੁਕ ਹੋ ਗਿਆ। ਬੱਚੇ ਹਮੇਸ਼ਾ ਆਪਣੇ ਮਾਂ ਬਾਪ ਆਪਣੇ ਘਰ ਵਿੱਚ ਹੀ ਖੁਸ਼ ਰਹਿੰਦੇ ਨੇ। 12 ਜੁਲਾਈ ਨੂੰ ਦਿਹਾਤੀ ਪ੍ਰੋਗਰਾਮ ਦੌਰਾਨ ਧਰਤੀ ਮਾਤਾ ਕਰੇ ਪੁਕਾਰ, ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਪ੍ਰਦੂਸ਼ਣ ਦੀ ਗੱਲ ਕੀਤੀ ਗਈ ਸੀ, ਜੀਵ ਜੰਤੂਆਂ ਦੀ ਗੱਲ ਕੀਤੀ ਗਈ ਸੀ, ਸੋਹਣੇ ਢੰਗ ਨਾਲ ਸਮਝਾਇਆ ਗਿਆ। ਕਹਿੰਦੇ ਕਿ ਜੋ ਵੀ ਪ੍ਰੋਗਰਾਮ ਸੁਣੇਗਾ ਧਰਤੀ ਨੂੰ ਥੋੜ੍ਹੀ ਬਹੁਤ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰੇਗਾ, ਸੋ ਪ੍ਰੋਗਰਾਮ ਇੱਕ ਬਹੁਤ ਵੱਡੀ ਸੇਧ ਦੇ ਗਿਆ। ਅੱਜ ਲਿਖਦੇ ਨੇ ਕਿ 16 ਜੁਲਾਈ ਨੂੰ ਉਹਨਾਂ ਦੀ ਗੱਲ ਕੀਤੀ ਹੈ, 16 ਜੁਲਾਈ ਨੂੰ ਵਸਦੇ ਵਿਹੜੇ ਪ੍ਰੋਗਰਾਮ ਦੌਰਾਨ ਸੁਤੰਤਰਤਾ ਸੈਨਾਨੀ ਅਰੁਣਾ ਆਸਿਫ ਅਲੀ ਜੀ

0: ਜੀਵਨੀ ਬਾਰੇ ਚਾਨਣਾ ਪਾਇਆ ਗਿਆ। ਬਹੁਤ ਚੰਗਾ ਲੱਗਾ, ਜਾਣਕਾਰੀ ਵਿੱਚ ਵਾਧਾ ਹੋਇਆ। ਇਸੇ ਤਰ੍ਹਾਂ ਪ੍ਰੋਗਰਾਮ ਰੇਡੀਓ ਡਾਕਟਰ ਤਹਿਤ ਔਰਤਾਂ ਦੇ ਮਾਨਸਿਕ ਰੋਗਾਂ ਬਾਰੇ ਪੂਨਮ ਜੀ ਵੱਲੋਂ ਡਾਕਟਰ ਦੀਪਾਲੀ ਗੁੱਲ ਨਾਲ ਕੀਤੀ ਗੱਲਬਾਤ ਬਹੁਤ ਸੇਧ ਦੇਣ ਵਾਲੀ ਸੀ। ਕਥਾ ਲੋਕ ਤਹਿਤ ਕਹਾਣੀ ਘਰ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਸੀ, ਅੱਖਾਂ ਨਮ ਹੋ ਗਈਆਂ। ਕਹਾਣੀਕਾਰ ਵਾਚਕ ਦਾ ਨਾਮ ਜ਼ਰੂਰ ਦੱਸਿਆ ਕਰੋ। ਦਿਹਾਤੀ ਪ੍ਰੋਗਰਾਮ ਦੌਰਾਨ ਚੱਲਦਾ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ, ਸਾਰੀਆਂ ਕੜੀਆਂ ਸੁਣੀਆਂ, ਰਿਕਾਰਡ ਵੀ ਕਰ ਲਈਆਂ ਇਹਨਾਂ ਨੇ। ਇਸ ਤਰ੍ਹਾਂ ਦੇ ਸਮਾਜਿਕ ਨਾਟਕਾਂ ਲਈ ਪੇਸ਼ਕਰਤਾਵਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ।
1: ਵਾਹ ਜੀ ਵਾਹ, ਮੈਂ ਬੜੇ ਆਰਾਮ ਨਾਲ ਪਿਆਰ ਨਾਲ ਸੁਣ ਰਿਹਾ ਸੀ ਇਹਨਾਂ ਦਾ ਖਤ, ਕਿਉਂਕਿ ਬਹੁਤ ਤਫਸੀਲੀ ਖਤ ਸੀਗਾ
0: ਜੀ।
1: ਸਭ ਤੋਂ ਪਹਿਲਾਂ ਤਾਂ ਪੁਰਸ਼ੋਤਮ ਜੀ, ਤੁਸੀਂ ਇਹ ਲਿਖਿਆ ਕਪੂਰਥਲਾ ਤੋਂ ਕਿ ਕੋਈ ਵੀ ਜਦੋਂ ਪ੍ਰੋਗਰਾਮ ਸੁਣਦੇ ਹਾਂ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿੱਦਾਂ ਇਹ ਮੇਰੇ ਵਾਸਤੇ ਹੀ ਬਣਾਇਆ ਗਿਆ ਹੋਵੇ। ਇਸ ਬਾਬਤ ਬਹੁਤ ਸਾਲ ਪਹਿਲਾਂ ਮੈਂ ਇੱਕ ਗੱਲ ਪੜ੍ਹੀ ਸੀ ਕਿਤੋਂ, ਲਿਟਰੇਚਰ ਨਾਲ ਸੰਬੰਧਿਤ ਸੀ, ਕਿ ਸਫਲ ਕਵਿਤਾ ਜਾਂ ਕਹਾਣੀ ਉਹੀ ਹੁੰਦੀ ਹੈ ਜਿਹਨੂੰ ਪੜ੍ਹਨ ਤੋਂ ਬਾਅਦ ਸਰੋਤੇ ਨੂੰ ਜਾਂ ਸੁਣਨ ਵਾਲੇ ਨੂੰ ਜਾਂ ਪਾਠਕ ਨੂੰ ਪੜ੍ਹਨ ਵਾਲੇ ਨੂੰ ਇਹ ਲੱਗਦਾ ਕਿ ਵਾਹ, ਇਹ ਤਾਂ ਗੱਲ ਮੈਂ ਵੀ ਕਹਿ ਸਕਦਾ ਸੀ
0: ਜੀ,
1: ਇਹ ਤਾਂ ਮੈਂ ਵੀ ਲਿਖ ਸਕਦਾ ਸੀ। ਦੈਟ ਮੀਨਸ ਕਿ ਉਹ ਗੱਲ ਇੰਨੀ ਸਧਾਰਨ ਸਿੱਧੀ ਪਰ ਦਿਲ ਨੂੰ ਛੂਹਣ ਵਾਲੀ ਹੁੰਦੀ ਹੈ ਕਿ ਹਰ ਇੱਕ ਨੂੰ ਲੱਗਦਾ ਕਿ ਇਹ ਤਾਂ ਮੇਰੇ ਦਿਲ ਦੀ ਹੀ ਗੱਲ। ਇਸੇ ਕਰਕੇ ਇਹ ਪ੍ਰੋਗਰਾਮ ਬਣਾਏ ਜਾਂਦੇ ਨੇ, ਉਲੀਕੇ ਜਾਂਦੇ ਨੇ, ਇਸੇ ਤਰ੍ਹਾਂ ਨਾਲ ਹੀ ਇਹਨਾਂ ਦਾ ਵਿਸ਼ਾ ਵਸਤੂ ਨਿਰਧਾਰਿਤ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਭਾਲ ਸ਼ੁਰੂ ਹੋ ਜਾਂਦੀ ਹੈ ਕਿ ਕੌਣ ਰਿਸੋਰਸ ਪਰਸਨ ਹੋ ਸਕਦੇ ਨੇ ਜਿਹੜੇ ਇਸ ਵਿਸ਼ੇ 'ਤੇ ਸਭ ਤੋਂ ਵਧੀਆ ਜਾਣਕਾਰੀ ਦੇ ਸਕਦੇ ਨੇ। ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਅਜਿਹਾ ਵਿਅਕਤੀ ਵਿਸ਼ੇਸ਼ ਲੱਭ ਕੇ ਲਿਆਂਦਾ ਜਾਵੇ ਜਿਹੜਾ ਉਸ ਸੰਬੰਧਿਤ ਵਿਸ਼ੇ ਦਾ ਮਾਹਿਰ ਹੋਵੇ ਔਰ ਬਿਲਕੁਲ ਸਟੀਕ ਔਰ ਸੁਚੱਜੀ ਜਾਣਕਾਰੀ ਸਹੀ ਭਾਸ਼ਾ ਦੇ ਵਿੱਚ ਸਹੀ ਅੰਦਾਜ਼ ਦੇ ਵਿੱਚ ਦੇ ਸਕੇ ਤਾਂ ਜੋ ਸਾਡੇ ਸੁਣਨ ਵਾਲੇ ਉਹਦਾ ਆਨੰਦ ਮਾਣ ਸਕਣ। ਸੋ ਇਹੀ ਕਾਰਨ ਹੈ ਜੀ ਕਿ ਸਾਡੇ ਪ੍ਰੋਗਰਾਮ ਸਫਲ ਨੇ, ਇਹੀ ਕਾਰਨ ਹੈ ਕਿ ਤੁਸੀਂ ਸਾਡੇ ਸੁਣਨ ਵਾਲੇ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਹੋ ਔਰ ਆਪਣੇ ਆਪ ਨੂੰ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹੋ। ਬਾਕੀ ਜਿਹੜੇ ਜਿਹੜੇ ਪ੍ਰੋਗਰਾਮ ਇਹਨਾਂ ਨੇ 22 ਜੂਨ ਦੇ ਪ੍ਰੋਗਰਾਮ ਨਾਟਕ ਸਰਹੱਦ ਦੀ ਗੱਲ ਕੀਤੀ, 18 ਜੁਲਾਈ ਨੂੰ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਕਹਾਣੀ ਦਾ ਰੇਡੀਓ ਰੂਪਾਂਤਰ ਦੀ ਗੱਲ ਕੀਤੀ, ਧਰਤੀ ਮਾਤਾ ਕਰੇ ਪੁਕਾਰ ਦੀ ਗੱਲ ਕੀਤੀ, 16 ਜੁਲਾਈ ਨੂੰ ਵਸਦੇ ਵਿਹੜੇ 'ਚ ਅਰੁਣਾ ਆਸਿਫ ਅਲੀ ਹੋਰਾਂ ਦੀ ਜੀਵਨੀ ਬਾਰੇ ਗੱਲ ਕੀਤੀ ਔਰ ਹੋਰ ਬਾਕੀ ਸਾਰੇ ਪ੍ਰੋਗਰਾਮਾਂ ਦੀ ਗੱਲ ਕੀਤੀ। ਉਹਨਾਂ ਬਾਬਤ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਤੁਹਾਡੀ ਇਸ ਤਰ੍ਹਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਉਹ ਸਾਡੇ ਮਾਣ ਸਨਮਾਨ 'ਚ ਤਾਂ ਵਾਧਾ ਕਰਦੀ ਹੈ ਬਲਕਿ ਸਾਡੀਆਂ ਭਾਵਨਾਵਾਂ ਨੂੰ ਦੂਣਾ ਚੌਣਾ ਕਰ ਦਿੰਦੀ ਹੈ ਕਿ ਅਸੀਂ ਹੋਰ ਜ਼ਿਆਦਾ ਕੋਸ਼ਿਸ਼ ਕਰਕੇ ਹੋਰ ਬਿਹਤਰ ਪ੍ਰੋਗਰਾਮ ਬਣਾ ਸਕੀਏ।
0: ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸਰੋਤੇ ਸੁਭਾਸ਼ ਗੁਜ਼ਾਰਾ, ਬਿਮਲਾ ਗੁਜ਼ਾਰਾ, ਇੰਦੂ ਪਾਰਵਤੀ, ਹਿਮਾਂਸ਼ੂ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ,
1: ਪੱਕੇ
0: ਪੱਕੇ ਸਰੋਤਾ ਇਹ ਲਿਖ ਕੇ ਭੇਜਦੇ ਨੇ ਜੀ ਆਪਣੇ ਨਾਮ ਦੇ ਨਾਲ ਪੱਕੇ ਸਰੋਤਾ। ਅੱਗੇ ਲਿਖਦੇ ਨੇ ਕਿ ਅਸੀਂ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਹਰ ਵਾਰ ਸੁਣਦੇ ਹਾਂ।
1: ਇੱਕ ਛੋਟੀ ਜਿਹੀ ਗੱਲ ਕਹਿ ਦਿਆਂ
0: ਜੀ ਜੀ,
1: ਦੇਖੋ ਹੀਰਾਂ ਵਾਲੀ ਫਾਜ਼ਿਲਕਾ ਵਾਲੇ ਹੋ, ਯਾਨੀ ਸੁਭਾਸ਼ ਗੁਦਾਰਾ ਜੀ, ਬਿਮਲਾ ਗੁਦਾਰਾ ਜੀ, ਇੰਦੂ ਪਾਰਵਤੀ ਜੀ, ਹਿਮਾਂਸ਼ੂ ਜੀ, ਤੁਸੀਂ ਬਿਨਾਂ ਸ਼ੱਕ ਸਾਡੇ ਪੱਕੇ ਸਰੋਤੇ ਹੋ ਔਰ ਸਾਡੇ ਵਾਸਤੇ ਕਾਬਲੇ ਇਹਤਰਾਮ ਹੋ, ਹੈ ਨਾ। ਔਰ ਤੁਸੀਂ ਜਦੋਂ ਲਿਖਦੇ ਹੋ ਸਾਨੂੰ ਵਧੀਆ ਵੀ ਬਹੁਤ ਲੱਗਦਾ ਹੈ, ਪਰ ਅਸੀਂ ਇਹ ਜ਼ਰੂਰ ਦੱਸ ਦਈਏ ਜੀ ਕਿ ਸਾਡੇ ਸਾਰੇ ਹੀ ਸੁਣਨ ਵਾਲੇ ਸਾਡੇ ਪੱਕੇ ਸਰੋਤੇ ਨੇ, ਹੈ ਨਾ। ਕੋਈ ਇਹ ਨਾ ਮਹਿਸੂਸ ਕਰੇ ਕਿ ਅਸੀਂ ਕਿਸੇ ਨੂੰ ਕੱਚੇ ਦੀ ਉਪਾਧੀ ਦੇ ਰਹੇ ਹਾਂ, ਕਿਸੇ ਨੂੰ ਪੱਕੇ ਦੀ ਉਪਾਧੀ ਦੇ ਰਹੇ ਹਾਂ। ਸਾਡੇ ਸਾਰੇ ਹੀ ਸਰੋਤੇ ਤੁਹਾਡੇ ਸਮੇਤ ਸਾਡੇ ਵਾਸਤੇ ਇਹਤਰਾਮ ਦੇ ਕਾਬਲ ਨੇ, ਕਿਉਂਕਿ ਸਾਰੇ ਹੀ ਸਾਡੇ ਪ੍ਰੋਗਰਾਮ ਨਿਯਮਿਤ ਤੌਰ 'ਤੇ ਸੁਣਦੇ ਨੇ ਔਰ ਸਾਨੂੰ ਚਿੱਠੀਆਂ ਵੀ ਲਿਖਦੇ ਨੇ।
0: ਇਹ ਲਿਖਦੇ ਨੇ ਕਿ 11 ਤਰੀਕ ਨੂੰ ਵੀਰੇਂਦਰ ਜੀ ਅਤੇ ਪ੍ਰਭਜੋਤ ਜੀ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਮੈਨੂੰ ਇਹ ਪ੍ਰੋਗਰਾਮ ਸੁਣ ਕੇ ਸੁਖਜੀਤ ਜੀ ਦੀ ਯਾਦ ਆ ਗਈ। ਕਿੰਨੇ ਹੀ ਪ੍ਰੋਗਰਾਮ ਵਿੱਚ ਸੁਖਜੀਤ ਜੀ ਅਤੇ ਵੀਰੇਂਦਰ ਜੀ ਨੇ ਇਕੱਠਿਆਂ ਪ੍ਰੋਗਰਾਮ ਪੇਸ਼ ਕੀਤੇ ਨੇ। ਦੇਸ਼ ਪੰਜਾਬ ਦੀ ਦੂਜੀ ਮਜਲਿਸ ਵਿੱਚ ਇਸ ਜੋੜੀ ਨੇ ਆਪਣੀ ਛਾਪ ਛੱਡੀ ਹੈ
1: ਜੀ।
0: 14 ਤਰੀਕ ਨੂੰ ਸ਼ਾਮੀ 5 ਵਜੇ ਤੋਂ 6 ਵਜੇ ਤੱਕ ਯੁਵਾਣੀ ਦੇ ਸੈਗਮੈਂਟ ਯੰਗਿਸਤਾਨ ਵਿੱਚ RJ ਲਲਿਤ ਅਤੇ RJ ਦੀਕਸ਼ਾ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ। 14 ਤਰੀਕ ਨੂੰ ਰਾਤੀ ਖੇਡ ਸੰਸਾਰ ਵਿੱਚ ਵੀਰੇਂਦਰ ਜੀ ਨੇ ਆਪਣੇ ਸਮੇਂ ਦੇ ਬੋਲਰ ਰਹੇ ਵਿਨੀਤ ਨਾਮ ਨਾਲ ਕੀਤੀ ਗੱਲਬਾਤ ਚੰਗੀ ਲੱਗੀ। 15 ਤਰੀਕ ਨੂੰ ਯੁਵਾਣੀ ਦੇ ਯੰਗਿਸਤਾਨ ਵਿੱਚ RJ ਸ਼ਿਵਮ ਨੇ ਪੇਂਟਿੰਗ ਆਰਟਿਸਟ ਸਿਮਰਨਜੀਤ ਕੌਰ ਨਾਲ ਜੋ ਮੁਲਾਕਾਤ ਕੀਤੀ ਸੀ ਚੰਗੀ ਲੱਗੀ। ਨਾਲੇ ਕਹਿੰਦੇ ਬਾਰਿਸ਼ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ, ਸੜਕ 'ਤੇ ਜਾਂਦੇ ਸਮੇਂ ਸਾਵਧਾਨੀ ਨਾਲ ਵਹੀਕਲ ਚਲਾਇਆ ਜਾਵੇ। ਬਾਈਕ ਰਿਪੇਅਰ ਦੇ ਕੰਮ ਦੇ ਨਾਲ ਨਾਲ ਅਸੀਂ ਆਕਾਸ਼ਵਾਣੀ ਦੇ ਜਲੰਧਰ ਦਾ ਸਾਥ ਬਣਾ ਕੇ ਰੱਖਦੇ ਹਾਂ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਕਾਸ਼ਵਾਣੀ ਨੂੰ ਸੁਣਦੇ ਰਹਿੰਦੇ ਹੋ ਔਰ ਨਾ ਸਿਰਫ ਆਪ ਸੁਣਦੇ ਹੋ ਬਲਕਿ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਸੁਣਾਉਂਦੇ ਹੋ। ਬਾਰਿਸ਼ ਦਾ ਮੌਸਮ ਸ਼ੁਰੂ ਹੋ ਗਿਆ ਜੀ ਔਰ ਇਸ ਮੌਸਮ 'ਚ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ, ਕਿਹੜੇ ਕਿਹੜੇ ਰੋਗ ਹੋ ਸਕਦੇ ਨੇ, ਖਾਸ ਕਰਕੇ ਚਮੜੀ ਦੇ ਰੋਗ ਔਰ ਅੱਖਾਂ ਦੀਆਂ ਕੁਝ ਬਿਮਾਰੀਆਂ, ਇਸ ਬਾਬਤ ਗਾਹੇ ਬਗਾਏ ਅਸੀਂ ਆਪਣੇ ਵੱਖ ਵੱਖ ਪ੍ਰੋਗਰਾਮਾਂ 'ਚ ਇਸ ਸੰਬੰਧੀ ਜਾਣਕਾਰੀ ਵੀ ਸਾਂਝੀ ਕਰਦੇ ਰਹਾਂਗੇ, ਤੁਹਾਡੀ ਕਰਦੇ ਰਹਿੰਦੇ ਵੀ ਆ, ਆਉਣ ਵਾਲੇ ਦਿਨਾਂ ਵਿੱਚ ਵੀ ਕਰਦੇ ਰਹਾਂਗੇ। ਤੁਹਾਡਾ ਸਾਥ ਬਣਿਆ ਰਹੇ, ਇਹ ਸਾਡੇ ਵਾਸਤੇ ਬੇਸ਼ਕੀਮਤੀ ਹੈ।
0: ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਨੇ ਅਮਨ ਵਰਮਾ, ਰਮਨ ਵਰਮਾ ਦੇ ਵਿਆਹ ਡਾਕਟਰ ਮਦਨ ਲਾਲ ਵਰਮਾ
1: ਜੀ,
0: ਧਰਤੀ ਦੀ ਪੁਕਾਰ ਰੂਪਕ ਸੁਣਿਆ ਬਹੁਤ ਵਧੀਆ ਲੱਗਿਆ। ਪੰਜਾਬੀ ਮਾਂ ਬੋਲੀ ਦਾ ਮਹੱਤਵ ਰੂਪਕ ਸੁਣਿਆ ਚੰਗਾ ਲੱਗਾ। ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਸਿੱਧਾ ਪ੍ਰਸਾਰਣ ਸੁਣਨ ਦੇ ਲਈ ਸੁਣਾਉਣ ਦੇ ਲਈ ਆਕਾਸ਼ਵਾਣੀ

0: ਦਿਲੋਂ ਧੰਨਵਾਦ। ਤੁਸੀਂ ਲਾਈਵ ਦਰਸ਼ਨ ਕਰਵਾਏ ਰੇਡੀਓ ਦੇ ਜ਼ਰੀਏ ਉੜੀਸਾ ਪੁਰੀ ਦੇ। ਕਹਿੰਦੇ ਕਿ ਕਥਾ ਲੋਕ ਕਹਾਣੀ ਸੁਣੀ ਘਰ ਬਹੁਤ ਹੀ ਇਮੋਸ਼ਨਲ ਕਰ ਗਈ। ਖੇਡ ਸਮਾਚਾਰ ਵਿੱਚ ਵਿਸ਼ੇਸ਼ ਗੱਲਬਾਤ ਸੁਣੀ ਰਿਤਿਨ ਖੰਨਾ ਵਿਨੀਤ ਸ਼ਰਮਾ ਦੇ ਨਾਲ, ਇੰਟਰਵਿਊ ਬਹੁਤ ਵਧੀਆ ਲੱਗੀ। ਵਾਸਤੇ ਵਿਹੜੇ ਤਹਿਤ ਵਿਸ਼ੇਸ਼ ਗੱਲਬਾਤ ਸੁਣੀ, ਪਾਪੂਲੇਸ਼ਨ ਡੇ ਤਹਿਤ ਡਾਕਟਰ ਵਿਕਰਮ ਅਗਰਵਾਲ ਜੀ ਦੀ ਗੱਲਬਾਤ ਸੀ, ਚੰਗੀ ਲੱਗੀ। ਕਹਿੰਦੇ ਕਿ ਆਕਾਸ਼ਵਾਣੀ ਐਫ ਐਮ ਰੇਨਬੋ 'ਤੇ ਵੀ ਸਾਰੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤੇ ਜਾਂਦੇ ਨੇ।
1: ਜੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਵਾਸਤੇ। ਰਮਨ ਵਰਮਾ ਜੀ ਔਰ ਦਿਵਿਆਂਸ਼ ਵਰਮਾ ਜੀ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ ਦਾ, ਨਾਲ ਇਹਨਾਂ ਦੇ ਅਮਨ ਵਰਮਾ ਵੀ ਸੀਗੇ, ਹੈ ਨਾ
0: ਜੀ।
1: ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਚਿੱਠੀਆਂ ਅਕਸਰ ਮਿਲਦੀਆਂ ਰਹਿੰਦੀਆਂ ਨੇ, ਸਾਡੀ ਹੌਸਲਾ ਅਫਜ਼ਾਈ ਕਰਦੀਆਂ ਰਹਿੰਦੀਆਂ ਨੇ। ਔਰ ਹੁਣ ਅੱਜ ਦੇ ਪ੍ਰੋਗਰਾਮ ਦੀ ਆਖਰੀ ਚਿੱਠੀ ਹੈ ਪੂਨਮ ਜੀ ਦੇ ਹੱਥ ਵਿੱਚ,
0: ਬਿਲਕੁਲ,
1: ਇਹ ਸੱਚਮੁੱਚ ਵਾਲੀ ਚਿੱਠੀ ਹੈ
0: ਜੀ, ਹੱਥ ਨਾਲ ਲਿਖੀ ਹੋਈ ਚਿੱਠੀ ਹੈ। ਬਲਬੀਰ ਸਿੰਘ, ਜਰਨੈਲ ਸਿੰਘ, ਪੁੱਤਰ ਜਰਨੈਲ ਸਿੰਘ, ਪਤਨੀ ਰਣਜੀਤ ਕੌਰ, ਪੁੱਤਰੀ ਹਰਨੀਤ, ਪੁੱਤਰ ਇੰਦਰਪ੍ਰੀਤ, ਕਹਿੰਦੇ ਕਿ ਸਾਰੇ ਅਨਾਊਂਸਰ ਸਾਹਿਬਾਨ ਨੂੰ ਇਹਨਾਂ ਨੇ ਦੁਆਵਾਂ ਭੇਜੀਆਂ ਨੇ ਕਿ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ। ਸਾਰੇ ਸੰਸਾਰ ਦੇ ਵਿੱਚ ਕਹਿੰਦੇ ਰੇਡੀਓ ਸੁਣਿਆ ਜਾਂਦਾ ਹੈ, ਸਾਰੇ ਪ੍ਰੋਗਰਾਮ ਵਿੱਚ ਜ਼ਿੰਦਗੀ ਨੂੰ ਚੰਗੀ ਸੇਧ ਦੇਣ ਵਾਲੇ ਗੱਲਾਂ ਕੀਤੀਆਂ ਜਾਂਦੀਆਂ ਨੇ। ਬਾਕੀ ਕਹਿੰਦੇ ਜੋ ਰੇਡੀਓ ਨੇ ਉਹ ਤਾਂ ਗਾਣੇ ਸੁਣਾਉਂਦੇ ਨੇ, ਪਰ ਤੁਸੀਂ ਸਿੱਖਿਆ ਵੀ ਦਿੰਦੇ ਹੋ। ਮੈਡਮ ਪੂਨਮ ਅਤੇ ਪੂਜਾ ਹਾਂਡਾ ਪੁਰਾਣੇ ਅੰਕਰ ਰਹਿ ਗਏ ਨੇ, ਬਾਕੀ ਤਕਰੀਬਨ ਸਾਰੇ ਨਵੇਂ ਅੰਕਰ ਆ ਗਏ ਨੇ। ਨਵੇਂ ਅੰਕਰ ਵੀ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਨੇ। 15 ਜੂਨ ਨੂੰ ਸੋਹਣੀ ਸਵੇਰ ਵਰਿੰਦਰ ਜੀ ਨੇ ਪੇਸ਼ ਕੀਤਾ, ਚੰਗਾ ਲੱਗਾ। ਦਿਹਾਤੀ ਪ੍ਰੋਗਰਾਮ ਬਿਨਾਂ ਨਾਗਾ ਸੁਣਦਾ ਹਾਂ, ਇਹਨਾਂ ਨੇ ਵੀ ਅੱਧੇ ਘੰਟੇ ਦੀ ਗੱਲ ਕੀਤੀ ਹੈ, ਜਿਸਦਾ ਜਵਾਬ ਅਸੀਂ ਦੇ ਚੁੱਕੇ ਹਾਂ। ਨਾਲ ਹੀ ਲਿਖਦੇ ਨੇ ਕਿ ਜ਼ਿੰਦਗੀ ਸੀਨੇ ਪ੍ਰੋਗਰਾਮ 15 ਜੂਨ ਦਾ ਬਹੁਤ ਹੀ ਚੰਗਾ ਲੱਗਾ। ਪੂਨਮ ਭੈਣ ਜੀ ਦੀ ਆਵਾਜ਼ ਮੇਰੀ ਪਤਨੀ ਰਣਜੀਤ ਕੌਰ ਜੀ ਨੂੰ ਬਹੁਤ ਚੰਗੀ ਲੱਗਦੀ ਹੈ, ਅਤੇ ਇਹਨਾਂ ਦਾ ਪੇਸ਼ ਕਰਨ ਦਾ ਅੰਦਾਜ਼ ਵੀ ਉਹਨਾਂ ਨੂੰ ਚੰਗਾ ਲੱਗਦਾ ਹੈ। ਕਿਰਪਾ ਕਰਕੇ ਆਖਿਰ ਵਿੱਚ ਬੇਨਤੀ ਹੈ ਕਿ ਗੌਰਵ ਜੀ ਨੂੰ ਹਫ਼ਤੇ ਵਿੱਚ 2 ਵਾਰ ਸੋਹਣੇ ਸਵੇਰ ਪ੍ਰੋਗਰਾਮ ਪੇਸ਼ ਕਰਨ ਵਾਸਤੇ ਜ਼ਰੂਰ ਲਗਾ ਦਿਆ ਕਰੋ, ਉਹਨਾਂ ਦਾ ਅੰਦਾਜ਼ ਚੰਗਾ ਲੱਗਦਾ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਸਭ ਤੋਂ ਪਹਿਲਾਂ ਇਹਨਾਂ ਪ੍ਰੋਗਰਾਮ ਨੂੰ ਪਸੰਦ ਕਰਨ ਵਾਸਤੇ, ਔਰ ਪੂਨਮ ਜੀ ਦੀ ਖਾਸ ਤੌਰ ਤੇ ਤਾਰੀਫ ਲਿਖੀ ਗਈ ਹੈ
0: ਜੀ,
1: ਉਹਦੇ ਲਈ ਵੀ ਅਸੀਂ ਬਹੁਤ
0: ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਹੋਰ ਵੀ ਪੂਨਮ ਜੀ ਨੇ, ਕੀ ਪਤਾ ਉਹਨਾਂ ਦੀ ਗੱਲ ਕਰ ਰਹੇ ਹੋਣ।
1: ਚਲੋ, ਬੈਨੀਫਿਟ ਆਫ ਡਾਊਟ ਦੇ ਦਈਏ ਕਿ ਨਾ ਦੇ ਦਈਏ, ਜਿਵੇਂ ਤੁਸੀਂ ਚਾਹੋਗੇ, ਹੈ ਨਾ। ਬਾਕੀ ਜੋ ਤੁਸੀਂ ਇਹਨਾਂ ਨੇ ਕਿਹਾ ਨਾ ਕਿ ਸਿਰਫ ਪੂਨਮ ਜੀ ਤੇ ਪੂਜਾ ਹਾਂਡਾ ਜੀ ਪੁਰਾਣੇ ਅੰਕਰ ਰਹਿ ਗਏ ਨੇ, ਤੇ ਮੈਂ ਪੂਨਮ ਜੀ ਵੱਲ ਧਿਆਨ ਨਾਲ ਦੇਖ ਰਿਹਾ ਸੀ ਕਿ ਇਹ ਕਿੰਨੇ ਕੁ ਪੁਰਾਣੇ ਨੇ। ਔਰ ਜੇ ਸਾਡੇ ਸੁਣਨ ਵਾਲਿਆਂ ਨੂੰ ਯਾਦ ਹੋਏ, ਪੂਨਮ ਜੀ ਇੱਕ ਵਾਰ ਮੈਂ ਤੇ ਸੁਖਜੀਤ ਜੀ ਪ੍ਰੋਗਰਾਮ ਪੇਸ਼ ਕਰ ਰਿਹਾ ਸੀ, ਇਸੇ ਤਰ੍ਹਾਂ ਹੀ ਕੋਈ ਪੁਰਾਣੇ ਹੋਣ ਦੀ ਗੱਲ ਚੱਲੀ
0: ਜੀ,
1: ਤੇ ਅਸੀਂ ਇੱਕ ਦੂਜੇ ਨੂੰ ਪੁੱਛਣ ਲੱਗ ਪਏ ਵੀ ਆਪਾਂ ਕਿੰਨੇ ਕੁ ਪੁਰਾਣੇ ਆ।
0: ਹਾਂਜੀ,
1: ਤੇ ਪਤਾ ਲੱਗਿਆ ਜੀ ਜਦੋਂ ਚਿੱਟੇ ਕਾਂ ਹੁੰਦੇ ਸੀ ਨਾ, ਅਸੀਂ ਉਸ ਵੇਲੇ ਦੇ ਹਾਂ।
0: ਸੁਖਜੀਤ ਜੀ ਦੇ ਨਾਲ ਇੱਕ ਲੰਬੀ ਗੱਲਬਾਤ ਅਸੀਂ ਹਾਲ ਹੀ ਦੇ ਵਿੱਚ ਰਿਕਾਰਡ ਕੀਤੀ ਹੈ, ਉਹਨਾਂ ਨੇ ਇਸ ਘਟਨਾ ਦਾ ਉਸਦੇ ਵੀ ਜ਼ਿਕਰ ਕੀਤਾ ਹੈ
1: ਜੀ
0: ਜੀ। ਤੇ ਖੈਰ, ਹੁਣ ਆਪਣੇ ਸੁਣਨ ਵਾਲਿਆਂ ਨੂੰ ਆਖਿਰ ਦੇ ਵੀ ਦੱਸੀਏ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਿੱਚ ਜੋ ਵੀ ਸੁਣਿਆ ਉਸ ਦੇ ਬਾਬਤ ਖੱਤ ਲਿਖ ਸਕਦੇ ਹੋ, ਤੇ ਖੱਤ ਲਿਖਣ ਦੇ ਲਈ ਸਾਡਾ ਪਤਾ ਦੱਸ ਦਿੰਦੇ
1: ਹਾਂ। ਮੈਂ ਦੱਸ ਦਿੰਦਾ ਜੀ, ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1444001, ਤੇ ਸਾਡਾ ਈਮੇਲ ਆਈਡੀ ਹੈ ਜੀ
0: tcmjalandhar@gmail.com।
1: ਇਹ ਮੈਂ ਜਾਣ ਬੁੱਝ ਕੇ ਪੂਨਮ ਜੀ ਵਾਸਤੇ ਛੱਡਿਆ ਸੀ ਤਾਂ ਜੋ ਆਪਣੀ ਸੋਹਣੀ ਆਵਾਜ਼ 'ਚ ਉਹ ਸਾਰਾ ਕੁਝ ਫਿਰ ਤੋਂ ਬਿਆਨ ਕਰ ਸਕਾਂ
0: ਜੀ। ਸੋ ਹੁਣ ਆਪਣੇ ਸੁਣਨ ਵਾਲਿਆਂ ਤੋਂ ਲੈਂਦੇ ਹਾਂ ਜੀ ਇਜਾਜ਼ਤ, ਨਮਸਕਾਰ।
2: ਹੁਣੇ ਸਰੋਤੇ ਆਪਣੇ ਖਤਾ ਦੇ ਜਵਾਬ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੀਡੀਆ ਵੇਵ 343.6 ਮੀਟਰ ਜਾਂ 973 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਇੱਕ ਰੂਪਕ, ਚੰਨ 'ਤੇ ਚੜ੍ਹਾਈ ਇੱਕ ਵੱਡੀ ਪੁਲਾਂਗ, ਪੇਸ਼ਕਸ਼ ਅਮਨਦੇਵ ਜੋਸ਼ੀ। ਆਕਾਸ਼ਵਾਣੀ ਦੇ ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਜਾਵੇਗਾ।

0: ਭਾਰਤ ਨੇ ਆਪਣੇ ਚੰਦਰਯਾਨ 3 ਵਿਕਰਮ ਲੈਂਡਰ ਨੂੰ 23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਚ ਕਾਮਯਾਬੀ ਨਾਲ ਉਤਾਰਿਆ ਸੀ। ਇਸ ਕਾਰਨਾਮੇ ਦੀ ਯਾਦ ਵਿੱਚ ਹਰ ਸਾਲ 23 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਪੁਲਾੜ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਇਹ ਭਾਰਤ ਦੀ ਇੱਕ ਲੰਬੀ ਪੁਲਾੜ ਗਾਥ ਹੈ।
1: ਅੰਤਰਰਾਸ਼ਟਰੀ ਚੰਦਰਮਾ ਦਿਵਸ 2026 ਮਨੁੱਖੀ ਉਡਾਣ ਭਵਿੱਖ ਦੀਆਂ ਉਮੀਦਾਂ ਤੇ ਗਲੋਬਲ ਬ੍ਰਹਿਮੰਡ ਦੇ ਅਥਾਹ ਗਹਿਰਾਈ ਵਿੱਚ ਚਮਕਦਾ ਸਾਡਾ ਇਕਲੌਤਾ ਕੁਦਰਤੀ ਉਪਗ੍ਰਹਿ ਚੰਦਰਮਾ ਯਾਨੀ ਕਿ ਚੰਦ। ਇਹ ਸਦੀਆਂ ਤੋਂ ਮਨੁੱਖੀ ਕਲਪਨਾ ਕਵਿਤਾਵਾਂ ਅਤੇ ਵਿਗਿਆਨਿਕ ਉਤਸੁਕਤਾ ਦਾ ਕੇਂਦਰ ਰਿਹਾ ਹੈ ਤੇ ਹਰ ਸਾਲ 20 ਜੁਲਾਈ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਚੰਦਰਮਾ

ਦਿਵਸ ਇੰਟਰਨੈਸ਼ਨਲ ਮੂਨ ਡੇ ਮਨਾਇਆ ਜਾਂਦਾ ਹੈ ਤੇ ਸਾਲ 2026 ਦਾ ਇਹ ਦਿਵਸ ਮਨੁੱਖ ਜਾਤੀ ਲਈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਨਾ ਸਿਰਫ ਅਸੀਂ ਚੰਦਰਮਾ ਦੀ ਸਿਰਫ ਸੁੰਦਰਤਾ ਨੂੰ ਦੇਖਣ ਤੱਕ ਸੀਮਿਤ ਹਾਂ ਬਲਕਿ ਉੱਥੇ ਮਨੁੱਖੀ ਬਸਤੀਆਂ ਸਥਾਪਿਤ ਕਰਨ ਤੇ ਇੱਕ ਸਾਂਝੇ ਭਵਿੱਖ ਵੱਲ ਵੀ ਵੱਧ ਰਹੇ ਹਾਂ ਤੇ 20 ਜੁਲਾਈ 2026 ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਨਾ ਸਿਰਫ ਪੁਰਾਣੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਮੌਕਾ ਹੈ ਬਲਕਿ ਭਵਿੱਖ ਦੀਆਂ ਨਵੀਆਂ ਉਡਾਣਾਂ ਦਾ ਇੱਕ ਰੋਡ ਮੈਪ ਵੀ ਹੈ ਤੇ 20 ਜੁਲਾਈ ਦਾ ਦਿਨ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਸਾਹਸੀ ਕਦਮ ਦਾ ਪ੍ਰਤੀਕ ਹੈ 20 ਜੁਲਾਈ 1969 ਨੂੰ ਅਮਰੀਕਾ ਦੇ ਅਪੋਲੋ 11 ਮਿਸ਼ਨ ਤਹਿਤ ਨੀਲ ਆਰਮਸਟਰੋਂਗ ਤੇ ਬਸ ਐਲਡ੍ਰਿਨ ਨੇ ਚੰਦਰਮਾ ਦੀ ਧਰਤੀ ਤੇ ਪਹਿਲੀ ਵਾਰ ਕਦਮ ਰੱਖਿਆ ਸੀ ਉਸ ਸਮੇਂ ਨੀਲ ਆਰਮਸਟਰੋਂਗ ਦੇ ਇਤਿਹਾਸਕ ਸ਼ਬਦ ਸਨ ਇੱਕ ਮਨੁੱਖ ਲਈ ਛੋਟਾ ਜਿਹਾ ਕਦਮ ਹੈ ਪਰ ਮਨੁੱਖਤਾ ਲਈ ਬਹੁਤ ਵੱਡੀ ਛਾਲ ਹੈ ਇਸ ਮਹਾਨ ਪ੍ਰਾਪਤੀ ਦੀ ਯਾਦ ਵਿੱਚ ਅਤੇ ਚੰਦਰਮਾ ਦੀ ਟਿਕਾਊ ਖੋਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਯੁਕਤ ਰਾਸ਼ਟਰ ਮਹਾਸਭਾ ਨੇ 2021 ਵਿੱਚ ਇੱਕ ਮਤਾ ਪਾਸ ਕਰਕੇ ਅਧਿਕਾਰਤ ਤੌਰ ਤੇ ਹਰ ਸਾਲ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਤੇ ਹਰ ਸਾਲ ਇਹ ਦਿਵਸ ਇੱਕ ਖਾਸ ਕੇਂਦਰੀ ਵਿਸ਼ੇ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ ਜੋ ਕਿ ਸੰਸਾਰ ਭਰ ਦੀਆਂ ਸਪੇਸ ਏਜੰਸੀਆਂ ਜਿਵੇਂ ਕਿ ਨਾਸਾ ਇਸਰੋ ESA ਤੇ ਚੰਦਰਮਾ ਨਾਲ ਜੁੜੀਆਂ ਸੰਸਥਾਵਾਂ ਦੇ ਸਾਂਝੇ ਯਤਨਾਂ ਨੂੰ ਦਰਸਾਉਂਦਾ ਹੈ।

0: साल 2026 ਦਾ ਮੁੱਖ ਤੁਰਾ ਚੰਦਰਮਾ ਦੀ ਟਿਕਾਊ ਖੋਜ ਅਤੇ ਗਲੋਬਲ ਸਾਂਝੇਦਾਰੀ ਤੇ ਆਧਾਰਿਤ ਹੈ। ਇਸ ਵਿਸ਼ੇ ਦੇ ਤਿੰਨ ਮੁੱਖ ਪਹਿਲੂ ਨੇ, ਇੱਕ ਚੰਦ, ਇੱਕ ਦ੍ਰਿਸ਼ਟੀਕੋਣ। ਕਿਉਂਕਿ ਚੰਦਰਮਾ ਕਿਸੇ ਇੱਕ ਦੇਸ਼ ਦੀ ਜਾਇਦਾਦ ਨਹੀਂ ਹੈ, ਇਹ ਸਾਡੀ ਪੂਰੀ ਮਨੁੱਖਤਾ ਦਾ ਸਾਂਝਾ ਵਿਰਸਾ ਹੈ। ਪੁਲਾੜ ਖੋਜ ਵਿੱਚ ਮੁਕਾਬਲੇਬਾਜ਼ੀ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਚੰਦਰਮਾ ਦੇ ਸਰੋਤਾਂ ਜਿਵੇਂ ਕਿ ਪਾਣੀ ਦੀ ਬਰਫ਼ ਅਤੇ ਹੀਲੀਅਮ 3 ਦੀ ਵਰਤੋਂ ਬਿਨਾਂ ਕਿਸੇ ਵਿਵਾਦ ਦੇ ਸ਼ਾਂਤੀਪੂਰਨ ਤਰੀਕੇ ਨਾਲ ਕਰਨਾ। ਜਦੋਂ ਵੀ ਚੰਦਰਮਾ ਦੀ ਖੋਜ ਦੀ ਗੱਲ ਹੁੰਦੀ ਹੈ ਤਾਂ ਭਾਰਤ ਦੀ ਸਪੇਸ ਏਜੰਸੀ ਇਸਰੋ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਚੰਦਰਯਾਨ 1 2008 ਇਸ ਮਿਸ਼ਨ ਨੇ ਦੁਨੀਆਂ ਨੂੰ ਪਹਿਲੀ ਵਾਰ ਦੱਸਿਆ ਕਿ ਚੰਦਰਮਾ 'ਤੇ ਪਾਣੀ ਦੇ ਅਣੂ ਮੌਜੂਦ ਨੇ। ਚੰਦਰਯਾਨ 3 2023 ਭਾਰਤ ਨੇ ਇਤਿਹਾਸ ਰਚਦੇ ਹੋਏ ਚੰਦਰਮਾ ਦੇ ਅਣਛੂਹੇ ਦੱਖਣੀ ਧਰੁਵ ਸਾਊਥ ਪੋਲ 'ਤੇ ਸਫਲ ਲੈਂਡਿੰਗ ਕੀਤੀ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ। ਸਾਲ 2026 ਤੱਕ ਭਾਰਤ ਆਪਣੇ ਅਗਲੇ ਚੰਦਰਮਾ ਮਿਸ਼ਨਾਂ ਜਿਵੇਂ ਕਿ ਜਾਪਾਨ ਦੀ ਸਪੇਸ ਏਜੰਸੀ ਜਾਕਸਾ ਨਾਲ ਮਿਲ ਕੇ ਲੂਪੈਕਸ ਮਿਸ਼ਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਹੁਣ ਇਸ ਉਦੇਸ਼ ਹੈ ਕਿ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਦੀ ਜਾਂਚ ਕਰਨਾ ਹੈ। ਅਤੇ ਅਜੋਕੇ ਦੌਰ ਦੇ ਪ੍ਰਮੁੱਖ ਚੰਦਰਮਾ ਮਿਸ਼ਨ ਅੱਜ ਚੰਦਰਮਾ ਦੀ ਖੋਜ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਇਸ ਸਮੇਂ ਦੁਨੀਆ ਭਰ ਵਿੱਚ ਕਈ ਵੱਡੇ ਮਿਸ਼ਨਾਂ 'ਤੇ ਕੰਮ ਚੱਲ ਰਿਹਾ ਹੈ। ਵਪਾਰਕ ਮਿਸ਼ਨ, ਸਪੇਸ ਐਕਸ ਅਤੇ ਬਲੂ ਓਰੀਜਨ ਵਰਗੀਆਂ ਨਿੱਜੀ ਕੰਪਨੀਆਂ ਚੰਦਰਮਾ ਦੇ ਕਾਰਗੋ 'ਤੇ ਸੈਲਾਨੀਆਂ ਨੂੰ ਭੇਜਣ ਦੀ ਤਿਆਰੀ ਕਰ ਰਹੀਆਂ ਨੇ।
1: 23 ਅਗਸਤ 2023 ਨੂੰ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਚੰਦਰਯਾਨ 3 ਮਿਸ਼ਨ ਦੇ ਲੈਂਡਰ ਤੇ ਰੋਵਰ ਨੂੰ ਚੰਦਰਮਾ ਤੇ ਸਫਲਤਾ ਨਾਲ ਉਤਾਰ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਤੇ ਪਹੁੰਚ ਕੀਤੀ। ਇਸ ਮਿਸ਼ਨ ਦੀ ਕਾਮਯਾਬੀ ਤੇ ਇਸਰੋ ਦੇ ਮੁਖੀ ਡਾਕਟਰ ਐਸ ਸੋਮਨਾਥ ਨੇ ਆਪਣੇ ਭਾਸ਼ਣ ਵਿੱਚ ਆਖਿਆ।
2: ਪ੍ਰਧਾਨ ਮੰਤਰੀ ਜੀ ਨਮਸਕਾਰ ਸਰ, ਵੀ ਹੈਵ ਅਚੀਵਡ ਸਾਫਟ ਲੈਂਡਿੰਗ ਔਨ ਦ ਮੂਨ, ਇੰਡੀਆ ਇਜ਼ ਔਨ ਦ ਮੂਨ ਸਰ।
3: Thank you, Adarniya Pradhan Mantri Ji, for being part of our journey to this success. And

0: me take this opportunity to thank the people behind this mission. The project director of Chandrayaan 3 is here. Veera Muthuvel, congratulations to you. The associate project director, Kalpana, and the mission operations director, Srikant. And the satellite was built at your Rao Satellite Center, Shankar and the director.
1: ਇਸ ਉਪਲਬਧੀ ਨੂੰ ਮਾਨਤਾ ਦਿੰਦਿਆਂ ਹੋਇਆਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 23 ਅਗਸਤ ਨੂੰ ਭਾਰਤ ਵਿੱਚ ਰਾਸ਼ਟਰੀ ਪੁਲਾੜ ਦਿਵਸ ਵਜੋਂ ਘੋਸ਼ਿਤ ਕੀਤਾ।
2: ਹਮਾਰੀ ਯੁਵਾ ਪੀੜ੍ਹੀ ਕੋ ਨਿਰੰਤਰ ਪ੍ਰੇਰਣਾ ਮਿਲਤੀ ਰਹੇ ਇਸਕੇ ਲੀਏ ਇੱਕ ਔਰ ਨਿਰਣੇ ਲਿਆ ਗਿਆ ਹੈ। 23 ਅਗਸਤ ਕੋ ਜਬ ਭਾਰਤ ਨੇ ਚੰਦਰਮਾ ਪਰ ਤਿਰੰਗਾ ਫਹਿਰਾਇਆ उस दिन को अब हिंदुस्तान नेशनल स्पेस डे के रूप में मनाया जाएगा।
1: भारत ने पुलाड दी खोज विच एक वड्डी छाल मारी है, क्योंकि इसरो दे चंद्रयान 3 ते 23 अगस्त नू चंद्रमा दे दक्षिणी ध्रुव ते उतरन वाला ओ पहला देश बन गया। चंद्रयान 3 मिशन दे सफल होण दे नाल भारत, अमेरिका, चीन ते पुराने सोवियत संघ तो बाद हुण चंद्रमा ते सॉफ्ट लैंडिंग दी तकनीक च महारत हासिल करन वाला चौथा देश बन गया। 23 अगस्त 2023 नू चंद्रयान 3 मिशन दी सफलता दे नाल विक्रम लैंडर दी लैंडिंग ते चंद्रमा दी सतह ते प्रज्ञान रोवर दी तैनाती दे नाल भारत पुलाड यात्रा करन वाले देशां दे एक कुलीन समूह विच शामिल हो गया। इस इतिहासिक मिशन दे नतीजे आने वाले सालां च मनुखता नू लाभ पहुंचाणगे। ए दिन पुलाड मिशनां च देश दी तरक्की विच एक महत्वपूर्ण मील पत्थर दी निशानदेही करदा है। नौजवान पीढ़ियां नू इस खेतर च अगे वधण दी दिलचस्पी वधाउण लई प्रेरित करदा है ते पुलाड खेतर नू एक वड्डा उत्साह प्रदान करदा है। इस लई हुण भारत सरकार ने इस इतिहासक पल दी याद विच हर साल दे 23 अगस्त दे दिन नू राष्ट्रीय स्पेस डे वजो घोषित कीता है। इस दिन की महत्ता बारे मनिंदर कौर अपनी वार्ता राही विस्थार नाल जानकारी दे रहे ने। वार्ता दा सिरलेख है पुलाड़ दे खेतर च वधदे भारत दे कदम।
3: श्रोतियां नू मेरी प्यार भरी सति श्री अकाल। 14 जुलाई तो 23 अगस्त 2023 तक 41 दिनों के रोमांचक सफर 3.84 लाख किलोमीटर की यात्रा तय करता होया चंद्रयान 3 ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਤੋਂ ਸ਼ੁਰੂ ਹੋ ਕੇ 16.15 ਮਿੰਟ ਬਾਅਦ ਧਰਤੀ ਤੋਂ 179 ਕਿਲੋਮੀਟਰ ਉੱਪਰ ਧਰਤੀ ਦੀ ਔਰਬਿਟ ਵਿੱਚ ਪਹੁੰਚਿਆ ਅਤੇ ਫਿਰ 23 ਅਗਸਤ 2023 ਸ਼ਾਮ 5:47 'ਤੇ ਭਾਰਤ ਦੇਸ਼ ਲਈ ਉਹ ਰੋਮਾਂਚਕ ਅਤੇ ਇਤਿਹਾਸਕ ਪਲ ਸਨ ਜਦੋਂ ਚੰਦਰਯਾਨ 3 ਨੇ ਲੈਂਡਿੰਗ ਕਰਨ ਲਈ ਚੰਦ ਦੇ ਕ੍ਰੇਟਰਸ ਪਹਾੜੀ ਖੇਤਰਾਂ ਤੋਂ ਬਚਦੇ ਬਚਾਉਂਦਿਆਂ ਚੰਦ ਦੇ ਦੱਖਣੀ ਧਰੁਵ 'ਤੇ ਇੱਕ ਨਿਰਵਿਘਨ ਸਮਤਲ ਜਿਹੀ ਥਾਂ 'ਤੇ ਭਾਲ ਕੇ ਸੌਫਟ ਲੈਂਡਿੰਗ ਕੀਤੀ ਸੀ ਅਤੇ ਫਿਰ ਇਸ ਦੇ ਨਾਲ ਹੀ ਭਾਰਤ, ਅਮਰੀਕਾ, ਰੂਸ ਅਤੇ ਚੀਨ ਵਾਂਗ ਚੰਦ 'ਤੇ ਕਦਮ ਰੱਖਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਪਰ ਚੰਦ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਚੰਦ ਦੇ ਦੱਖਣੀ ਧਰੁਵ 'ਤੇ ਉਤਰਨਾ ਅੱਜ ਵੀ ਹਰ ਦੇਸ਼ ਲਈ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਅਰਬਾਂ ਖਰਬਾਂ ਸਾਲਾਂ ਤੋਂ ਸੂਰਜੀ ਕਿਰਨਾਂ ਦੀ 1 ਵੀ ਕਿਰਨ ਇੱਥੇ ਨਹੀਂ ਪਹੁੰਚੀ ਅਤੇ ਜਿੱਥੇ ਤਾਪਮਾਨ -248 ਡਿਗਰੀ ਸੈਲਸੀਅਸ ਰਹਿੰਦਾ ਹੈ। ਇਸ ਤੋਂ ਪਹਿਲਾਂ 22 ਜੁਲਾਈ 2019 ਨੂੰ ਚੰਦਰਯਾਨ 2 ਛੱਡਿਆ ਗਿਆ ਸੀ, ਜਿਸਦਾ ਲੈਂਡਰ ਚੰਦ ਦੀ ਸਤਹ 'ਤੇ ਸੌਫਟ ਲੈਂਡਿੰਗ ਨਹੀਂ ਕਰ ਪਾਇਆ ਸੀ ਅਤੇ ਇਸ ਲਈ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ ਸੀ। ਪਰ ਇਸ ਅਸਫਲਤਾ ਤੋਂ ਸਬਕ ਲੈਂਦਿਆਂ ਇਸਰੋ ਨੇ ਲੈਂਡਿੰਗ ਸਾਈਟ ਦੇ ਆਕਾਰ ਨੂੰ ਬਹੁਤ ਵੱਡਾ 4,000 ਮੀਟਰ × 2,500 ਮੀਟਰ ਕਰ ਲਿਆ ਸੀ, ਜਦੋਂ ਕਿ ਚੰਦਰਯਾਨ 2 ਲਈ ਇਸ ਲੈਂਡਿੰਗ ਸਾਈਟ ਦਾ ਆਕਾਰ ਬਹੁਤ ਹੀ ਛੋਟਾ, ਕੇਵਲ 500 ਮੀਟਰ × 500 ਮੀਟਰ ਸੀ। ਸੋ 23 ਅਗਸਤ 2023 ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ 3 ਵਿਕਰਮ ਲੈਂਡਰ ਨੂੰ ਸਫਲਤਾਪੂਰਵਕ ਉਤਾਰਨ ਦੇ ਇਹਨਾਂ ਯਾਦਗਾਰੀ ਅਤੇ ਇਤਿਹਾਸਿਕ ਪਲਾਂ ਨੂੰ ਹਮੇਸ਼ਾ ਲਈ ਹਰ ਦਿਲ ਦੀ ਸਮ੍ਰਿਤੀ ਵਿੱਚ ਕੈਦ ਕਰਨ ਲਈ ਇਸ ਸਾਲ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਯਾਨੀ ਕਿ ਨੈਸ਼ਨਲ ਸਪੇਸ ਡੇ 23

ਨੂੰ ਮਨਾਇਆ ਜਾ ਰਿਹਾ ਹੈ ਜੋ ਕਿ ਹਰ ਸਾਲ ਇਸੇ ਦਿਨ ਮਨਾਇਆ ਜਾਵੇਗਾ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੈਂਗਲੁਰੂ ਵਿੱਚ ਇਸਰੋ ਟੈਲੀਮੈਟਰੀ ਟਰੈਕਿੰਗ ਅਤੇ ਕਮਾਂਡ ਨੈੱਟਵਰਕ ਦਾ ਦੌਰਾ ਕੀਤਾ ਅਤੇ ਚੰਦਰਯਾਨ 3 ਦੀ ਸਫਲ ਪ੍ਰਾਪਤੀ ਨੂੰ ਇੱਕ ਮਹੱਤਵਪੂਰਨ ਵਿਗਿਆਨਿਕ ਮੀਲ ਪੱਥਰ ਵਜੋਂ ਮਨਾਇਆ ਜੋ ਪੁਲਾੜ ਖੋਜ ਵਿੱਚ ਭਾਰਤ ਦੀ ਅਥਾਹ ਸਮਰੱਥਾ ਨੂੰ ਦਰਸਾਉਂਦਾ ਹੈ। ਉਹਨਾਂ ਐਲਾਨ ਕੀਤਾ ਕਿ ਚੰਦਰਯਾਨ 3 ਦੇ ਲੈਂਡਿੰਗ ਦੇ ਬਿੰਦੂ ਨੂੰ ਸ਼ਿਵ ਸ਼ਕਤੀ ਵਜੋਂ ਜਾਣਿਆ ਜਾਵੇਗਾ। ਉਹਨਾਂ ਨੇ ਮਹਿਲਾ ਵਿਗਿਆਨੀਆਂ ਦੇ ਯੋਗਦਾਨ ਨੂੰ ਸਭ ਤੋਂ ਅਹਿਮ ਮੰਨਿਆ ਅਤੇ ਪ੍ਰੇਰਣਾਦਾਇਕ ਯਤਨਾਂ ਅਤੇ ਅਸਫਲਤਾਵਾਂ 'ਤੇ ਕਾਬੂ ਪਾਉਣ ਵਿੱਚ ਇਸ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਚੰਦਰਯਾਨ 2 ਲੈਂਡਿੰਗ ਸਾਈਟ ਨੂੰ ਤਿਰੰਗਾ ਕਿਹਾ। ਇੱਥੇ ਹੀ ਬਸ ਨੇ ਉਹਨਾਂ ਨੇ ਐਲਾਨ ਕੀਤਾ ਕਿ ਇਸ ਵਿਸ਼ੇਸ਼ ਉਪਲਬਧੀ ਵਾਲੇ ਦਿਨ ਨੂੰ ਯਾਨੀ 23 ਅਗਸਤ ਨੂੰ ਹਰ ਸਾਲ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਕਲਾ ਅਤੇ ਗਣਿਤ, ਸਟੀਮ ਵਰਗੇ ਖੇਤਰਾਂ ਦੇ ਵਿੱਚ ਨਵੀਨਤਾ ਅਤੇ ਤਰੱਕੀ ਦੀਆਂ ਪੁਲਾਂਗਾਂ ਦੇ ਜਸ਼ਨਾਂ ਨੂੰ ਰਾਸ਼ਟਰੀ ਪੁਲਾੜ ਦਿਵਸ ਯਾਨੀ ਨੈਸ਼ਨਲ ਸਪੇਸ ਡੇ ਵਜੋਂ ਮਨਾਇਆ ਜਾਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਦੇਸ਼ ਭਰ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ, ਕਾਲਜ ਅਤੇ ਯੂਨੀਵਰਸਿਟੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪੁਲਾੜ ਵਿਗਿਆਨ ਪ੍ਰਤੀ ਇਸਰੋ ਦੀ ਸਮਾਜ ਪ੍ਰਤੀ ਵਚਨਬੱਧਤਾ ਲਈ ਇਸ ਮੈਗਾ ਈਵੈਂਟ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇਸਰੋ, ਡਿਪਾਰਟਮੈਂਟ ਆਫ ਸਪੇਸ, ਭਾਰਤ ਦੇ ਨਾਗਰਿਕਾਂ ਨੂੰ ਇੱਕ ਲੋਗੋ ਡਿਜ਼ਾਈਨ ਕਰਕੇ ਆਪਣੀ ਰਚਨਾਤਮਕਤਾ ਨੂੰ ਉਜਾਗਰ ਕਰਨ ਲਈ ਅਪੀਲ ਕਰਦਾ ਹੈ ਜੋ ਕਿ ਸਾਡੇ ਦੇਸ਼ ਦੀਆਂ ਪੁਲਾੜ ਪ੍ਰਾਪਤੀਆਂ ਦੀ ਸ਼ੁਭ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਚੁਣੇ ਗਏ ਬਿਹਤਰੀਨ ਲੋਗੋ ਡਿਜ਼ਾਈਨ ਨੂੰ ਰਾਸ਼ਟਰੀ ਪੁਲਾੜ ਦਿਵਸ 2024 ਨਾਲ ਸੰਬੰਧਿਤ ਵੱਖ ਵੱਖ ਬਰੋਸ਼ਰ, ਬੈਨਰ, ਵਪਾਰਕ ਸਮਾਨ ਆਦਿ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। UGC ਨੋਟੀਫਿਕੇਸ਼ਨ ਅਨੁਸਾਰ ਪੁਲਾੜ ਵਿਗਿਆਨ ਵਿਸ਼ੇ 'ਤੇ ਨਵਾਂਪਨ, ਕ੍ਰਿਆਤਮਿਕਤਾ, ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਸਪੇਸ ਆਈਡੀਆਥੋਨ, ਜਿਵੇਂ ਖੇਡਾਂ ਦੇ ਖੇਤਰ 'ਚ ਮੈਰਾਥੋਨ, ਉਸੇ ਤਰ੍ਹਾਂ ਪੁਲਾੜ ਖੇਤਰ 'ਚ ਸਪੇਸ ਆਈਡੀਆਥੋਨ, ਜਿਸ ਦੌਰਾਨ ਕਾਨਫਰੰਸ, ਵਰਕਸ਼ਾਪ, ਐਗਜੀਬਿਸ਼ਨਸ ਆਯੋਜਿਤ ਕੀਤੀਆਂ ਜਾਣਗੀਆਂ। ਪ੍ਰੀ ਈਵੈਂਟ ਅਤੇ ਪੋਸਟ ਈਵੈਂਟ ਫੰਕਸ਼ਨਸ ਵੀ ਕਰਵਾਏ ਜਾਣੇ ਹਨ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ ਸਪੇਸ, ਭਾਰਤੀ ਅੰਤਰਿਕਸ਼ ਹੈਕਾਥੋਨ, ਇਸਰੋ ਰੋਬੋਟਿਕ ਚੈਲੰਜ ਅਤੇ ਜ਼ੋਨ ਪੱਧਰੀ ਈਵੈਂਟਸ ਵੀ ਸ਼ੋਕੇਸ ਕਰਨ ਜਾ ਰਹੇ ਹਨ ਤਾਂ ਜੋ ਪੁਲਾੜ ਪ੍ਰਤੀ ਜਨ ਜਨ ਦੀ ਚੇਤਨਾ 'ਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਇਸਰੋ ਅਤੇ ਮਾਈ ਗੋਵ ਨੇ ਚੰਦਰਯਾਨ 3 ਮਹਾਂਕੁਇਜ਼ ਵੀ ਆਯੋਜਿਤ ਕੀਤੀ ਸੀ, ਜਿਸ ਵਿੱਚ 8 ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ 6,25,000 ਰੁਪਏ ਦੇ ਇਨਾਮ ਵੀ ਜਿੱਤੇ ਸਨ। ਜੇਕਰ ਇਤਿਹਾਸਿਕ ਤੌਰ 'ਤੇ ਵੇਖਿਆ ਜਾਵੇ ਤਾਂ ਪੁਲਾੜ ਖੋਜ ਦੀ ਸ਼ੁਰੂਆਤ 50 ਸਾਲ ਪਹਿਲਾਂ ਹੋਈ ਸੀ, ਜਦੋਂ ਮਨੁੱਖ ਦੁਆਰਾ ਬਣਾਏ ਗਏ ਪਹਿਲੇ ਉਪਗ੍ਰਹਿ ਸਪੁਤਨਿਕ 1 ਨੂੰ ਬਾਹਰੀ ਪੁਲਾੜ ਵਿੱਚ ਲਾਂਚ ਕੀਤਾ ਗਿਆ ਸੀ। ਉਦਾਹਰਣ ਵਜੋਂ ਸਪੇਸ ਤਕਨਾਲੋਜੀ ਅਤੇ ਵਿਕਾਸ ਨੇ ਪੁਲਾੜ ਦੀ ਅਲੌਕਿਕ ਯਾਤਰਾ ਨੂੰ ਚਿੰਨਿਤ ਕੀਤਾ ਹੈ ਜੋ ਇਸ ਸਮੇਂ ਆਪਣੇ ਸਿਖਰ 'ਤੇ ਨਵੇਂ ਖੋਜ ਪੰਨੇ ਨੂੰ ਪ੍ਰਗਟ ਕਰਦਾ ਹੈ। ਪੁਲਾੜ ਦਾ ਇਤਿਹਾਸ ਬ੍ਰਹਿਮੰਡ ਦੇ ਬਿਗ ਬੈਂਗ ਦੇ ਵੱਡੇ ਧਮਾਕੇ ਤੋਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਅੱਤ ਦਬਾਅ ਅਤੇ ਤਾਪਮਾਨ ਕਾਰਨ ਵੱਡਾ ਧਮਾਕਾ ਹੋਇਆ ਅਤੇ ਇਹ ਦੁਨੀਆ ਹੋਂਦ ਵਿੱਚ ਆਈ। ਜਦੋਂ ਮਨੁੱਖ ਦਾ ਬੇਤਾਬ ਮਨ ਪੁਲਾੜ ਵੱਲ ਆਕਰਸ਼ਿਤ ਹੋਇਆ ਤਾਂ ਬ੍ਰਹਿਮੰਡ ਦੀ ਹਰ ਵਸਤੂ ਬਾਰੇ ਜਾਣਨ ਦੀ ਇੱਛਾ ਸ਼ਕਤੀ ਰਾਹੀਂ ਇਸ ਸਫ਼ਰ ਦੌਰਾਨ ਪੁਰਾਤਨ ਗ੍ਰੀਕ ਵਾਸੀਆਂ ਨੇ ਤਾਰਿਆਂ, ਗ੍ਰਹਿਾਂ ਅਤੇ ਉਪਗ੍ਰਹਿਾਂ ਦੇ ਅਧਿਐਨਾਂ ਰਾਹੀਂ ਖਗੋਲ ਵਿਗਿਆਨ ਯਾਨੀ ਐਸਟ੍ਰੋਨੋਮੀ ਨੂੰ ਵਿਕਸਿਤ ਕੀਤਾ। ਇਸ ਉਪਰੰਤ ਸੰਨ 1543 ਵਿੱਚ ਕੋਪਰਨਿਕਸ ਨੇ ਸੂਰਜ ਦੇ ਦੁਆਲੇ ਘੁੰਮਣ ਵਾਲੇ ਗ੍ਰਹਿਾਂ ਦੀ ਥਿਊਰੀ ਦਿੱਤੀ। 17ਵੀਂ ਸ਼ਤਾਬਦੀ ਨੇ ਇਸ ਵਿਗਿਆਨ ਨੂੰ ਗੈਲੀਲੀਓ ਗੈਲੀਲੀ ਨੇ ਹੋਰ ਅੱਗੇ ਵਧਾਇਆ, ਜੋ ਕਿ ਖਗੋਲ ਵਿਗਿਆਨ ਦਾ ਪਿਤਾਮਾ ਵਜੋਂ ਜਾਣੇ ਜਾਂਦੇ ਹਨ। ਗੈਲੀਲੀਓ ਨੇ ਪੁਲਾੜੀ ਵਸਤੂਆਂ ਦੇ ਅਧਿਐਨ ਲਈ ਟੈਲੀਸਕੋਪ ਦੀ ਖੋਜ ਕੀਤੀ। ਉਪਰੰਤ ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਨੇ ਪੁਲਾੜ ਵਿੱਚ ਕਦਮ ਰੱਖਣ ਵਾਲੇ ਪਹਿਲੇ ਦੇਸ਼ ਬਣਨ ਦੀ ਹੋੜ ਵਿੱਚ ਕਈ ਨਵੇਂ ਮਾਰਕੇ ਮਾਰੇ ਅਤੇ ਅੰਤ ਵਿੱਚ ਜਿੱਤ ਅਮਰੀਕਾ ਦੀ ਹੋਈ, ਜਦੋਂ 16 ਜੁਲਾਈ 1969 ਵਿੱਚ ਅਪੋਲੋ 11 ਨੀਲ ਆਰਮਸਟਰੋਂਗ ਅਤੇ ਉਸਦੀ ਟੀਮ ਨੇ ਚੰਦਰਮਾ 'ਤੇ ਜਾ ਕੇ ਪਹਿਲਾ ਕਦਮ ਰੱਖਿਆ। ਪੁਲਾੜ ਵਿਗਿਆਨ ਜਦੋਂ ਆਪਣੀ ਚਰਮ ਸੀਮਾ 'ਤੇ ਪਹੁੰਚਿਆ ਤਾਂ ਪੁਲਾੜ ਯਾਤਰੀ ਜੌਨ ਗਲੈਨ ਨੇ 1997 ਵਿੱਚ ਲੌਕਹੀਡ ਮਾਰਟਿਨ ਕਾਰਪੋਰੇਸ਼ਨ ਨੇ ਰਾਸ਼ਟਰੀ ਪੁਲਾੜ ਦਿਵਸ ਦੇ ਕਨਸੈਪਟ ਮਗਰੋਂ 2001 ਵਿੱਚ ਇੰਟਰਨੈਸ਼ਨਲ ਸਪੇਸ ਡੇ ਦੀ ਸ਼ੁਰੂਆਤ ਕੀਤੀ। ਪੁਲਾੜ ਵਿਗਿਆਨ ਅਧਿਐਨ ਨੂੰ ਸਾਲਾਨਾ ਈਵੈਂਟ ਬਣਾਉਣ ਦਾ ਕਨਸੈਪਟ ਲੌਕਹੀਡ ਮਾਰਟਿਨ ਨੇ ਸਭ ਤੋਂ ਪਹਿਲਾਂ 1997 ਵਿੱਚ ਉਤਸ਼ਾਹਿਤ ਕੀਤਾ ਅਤੇ ਨੌਜਵਾਨਾਂ ਅੰਦਰ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਵਰਗੇ

0: ਖੇਤਰਾਂ ਦੀ ਮਹੱਤਤਾ ਨੂੰ ਸਮਝਣ ਲਈ ਪ੍ਰੋਤਸਾਹਿਤ ਕੀਤਾ। ਪੁਲਾੜ ਵਿਗਿਆਨ ਅਤੇ ਬ੍ਰਹਿਮੰਡ ਦੇ ਅਲੌਕਿਕ ਗੁੱਝੇ ਰਹੱਸਾਂ ਨੂੰ ਜਾਣਨ ਲਈ ਹਰ ਬੱਚੇ ਦੇ ਮਨ ਅੰਦਰ ਪੁਲਾੜ ਪ੍ਰਤੀ ਤਾਂਘ ਪੈਦਾ ਕਰਨਾ ਜ਼ਰੂਰੀ ਹੈ। ਕਈ ਤਰ੍ਹਾਂ ਦੀਆਂ ਕਿਰਿਆਵਾਂ ਸਕੂਲਾਂ ਕਾਲਜਾਂ ਵਿੱਚ ਵਿਗਿਆਨ ਦਾ ਜ਼ਰੂਰੀ ਹਿੱਸਾ ਹਨ, ਜਿਵੇਂ ਸਟਾਰ ਗੇਜ਼ਿੰਗ, ਮੂਨ ਗੇਜ਼ਿੰਗ, ਤਾਰਾ ਮੰਡਲ ਨੂੰ ਡੂੰਘਾਈ ਨਾਲ ਸਮਝਣਾ, ਦਿਲਚਸਪੀ ਨਾਲ ਅਧਿਐਨ ਕਰਨਾ, ਗ੍ਰੈਵਿਟੀ ਯਾਨੀ ਗੁਰੂਤਾਕਰਸ਼ਣ ਬਲ ਨਾਲ ਕਿਵੇਂ ਵਸਤੂਆਂ ਧਰਤੀ ਵੱਲ ਨੂੰ ਆਕਰਸ਼ਿਤ ਹੁੰਦੀਆਂ ਹਨ, ਨੀਚੇ ਡਿੱਗਦੀਆਂ ਵਸਤੂਆਂ ਨੂੰ ਗੌਹ ਨਾਲ ਵੇਖਣਾ, ਕਈ ਤਰ੍ਹਾਂ ਦੀਆਂ ਸਪੇਸ ਮੂਵੀਜ਼ ਦੇਖਣ ਨਾਲ ਆਪਣੇ ਆਪ ਨੂੰ ਵੇਟਲੈਸ ਮਹਿਸੂਸ ਕਰਨਾ, ਇੱਥੋਂ ਤੱਕ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿੱਥੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਹਰ ਸਾਲ ਬੱਚਿਆਂ ਨੂੰ ਲਿਜਾ ਕੇ ਵਿਗਿਆਨ ਨੂੰ ਖੇਡ ਖੇਡ ਅਤੇ ਮਨੋਰੰਜਨ ਕਰਦਿਆਂ ਇਸ ਵਿੱਚ ਦਿਲਚਸਪੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿੱਥੇ ਪੁਲਾੜ ਵਿਗਿਆਨ ਸੈਕਸ਼ਨ ਵਿੱਚ ਬੱਚਿਆਂ ਨੂੰ ਹਰ ਤਰ੍ਹਾਂ ਦੀ ਮਹਿਸੂਸਤਾ ਕਰਵਾ ਕੇ ਹਰ ਪੁਲਾੜੀ ਵਸਤੂ, ਸੂਰਜ, ਚੰਦ, ਤਾਰੇ, ਗ੍ਰਹਿ, ਉਪਗ੍ਰਹਿ ਬਾਰੇ ਤਸਵੀਰਾਂ, ਮੂਰਤਾਂ, ਡਾਕੂਮੈਂਟਰੀ ਫਿਲਮਾਂ ਰਾਹੀਂ ਬ੍ਰਹਿਮੰਡ ਦੀ ਸੈਰ ਤੱਕ ਕਰਵਾਈ ਜਾ ਰਹੀ ਹੈ। ਉੱਥੇ ਪਿਛਲੇ ਸਾਲ 14 ਜੁਲਾਈ ਨੂੰ ਸਰਕਾਰੀ ਸਕੂਲਾਂ ਦੇ ਚੁਣਿੰਦਾ ਵਿਦਿਆਰਥੀਆਂ ਨੂੰ ਚੰਦਰਯਾਨ 3 ਅਤੇ 2 ਸਤੰਬਰ ਨੂੰ ਆਦਿਤਯ L1 ਦੀ ਲਾਈਵ ਲਾਂਚਿੰਗ ਵੇਖਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉੱਥੇ ਸਿੱਖਿਆ ਮੰਤਰੀ ਜੀ ਨਾਲ ਹਵਾਈ ਸਫ਼ਰ ਕਰਕੇ ਅਤੇ ਇਸਰੋ ਵਿਖੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਗੱਲਾਂ ਕਰਨ ਦੇ ਵਿਸ਼ੇਸ਼ ਮੌਕੇ ਉਹਨਾਂ ਨੂੰ ਪ੍ਰਾਪਤ ਹੋਏ। ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਯਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਲਈ ਚੰਦਰਯਾਨ 3 ਦੇ ਲੈਂਡਰ ਅਤੇ ਰੋਵਰ ਦੇ ਚੰਦਰਮਾ 'ਤੇ ਸਫਲ ਲੈਂਡਿੰਗ ਪੂਰੇ ਭਾਰਤ ਲਈ ਇੱਕ ਵੱਡਾ ਮੀਲ ਪੱਥਰ ਸੀ ਅਤੇ ਇਸ ਦਾ ਪ੍ਰਮਾਣ ਹੈ ਭਾਰਤ ਦੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ। ਭਾਰਤ ਵਿੱਚ ਰਾਸ਼ਟਰੀ ਪੁਲਾੜ ਦਿਵਸ ਦੀ ਮਹੱਤਤਾ ਚੰਦਰਯਾਨ 3 ਦੀ ਸਫਲਤਾ ਦਾ ਜਸ਼ਨ ਮਨਾਉਣ ਤੋਂ ਵੀ ਕਿਤੇ ਪਰੇ ਹੈ। ਇਹ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਅਗਲੀ ਪੀੜ੍ਹੀ ਨੂੰ ਪੁਲਾੜ ਖੋਜ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਦਾ ਇੱਕ ਵਿਸ਼ੇਸ਼ ਮੌਕਾ ਵੀ ਹੈ। ਪੁਲਾੜ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਕੇ ਰਾਸ਼ਟਰੀ ਪੁਲਾੜ ਦਿਵਸ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਸੰਸਾਰ ਵਿੱਚ ਇੱਕ ਫਰਕ ਲਿਆਉਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਸੋ ਇਹ ਵਿਸ਼ੇਸ਼ ਦਿਵਸ ਮਨੁੱਖਤਾ ਦੀ ਸਾਡੇ ਬ੍ਰਹਿਮੰਡ ਦੀ ਖੋਜ ਲਈ ਚੱਲ ਰਹੀ ਖੋਜ ਦੀ ਇੱਕ ਸ਼ਕਤੀਸ਼ਾਲੀ ਯਾਦ ਹੈ। ਹਰ ਸਾਲ ਇਹਨਾਂ ਜਸ਼ਨਾਂ ਸ਼ਾਮਲ ਹੋ ਕੇ ਅਸੀਂ ਉਹਨਾਂ ਪ੍ਰਾਪਤੀਆਂ ਅਤੇ ਖੋਜਾਂ ਨੂੰ ਹੰਢਾਉਣਾ ਹੈ ਜਿਨ੍ਹਾਂ ਨੇ ਪੁਲਾੜ ਬਾਰੇ ਸਾਡੀ ਸਮਝ ਨੂੰ ਦਿਲ ਦੀਆਂ ਡੂੰਘਿਆਈਆਂ ਤੱਕ ਪ੍ਰਭਾਵਿਤ ਕੀਤਾ ਹੈ। ਅੱਜ ਦੇ ਦਿਨ ਅਸੀਂ ਰਲ ਮਿਲ ਕੇ ਉਹਨਾਂ ਵਿਗਿਆਨਿਕਾਂ, ਇੰਜੀਨੀਅਰਾਂ ਅਤੇ ਪੁਲਾੜ ਯਾਤਰੀਆਂ ਦੀ ਆਨ ਮਾਨ ਸ਼ਾਨ ਨਾਲ ਸਨਮਾਨ ਕਰਦੇ ਹਾਂ ਅਤੇ ਇੱਕ ਅਜਿਹੇ ਭਵਿੱਖ ਦੀ ਤਵੱਕੋ ਕਰਦੇ ਹਾਂ ਜਿਸ ਵਿੱਚ ਵੱਧ ਤੋਂ ਵੱਧ ਨਿਵੇਕਲੇਪਣ ਦੀਆਂ ਸੰਭਾਵਨਾਵਾਂ ਨਾਲ ਅਸੀਂ ਹਰ ਖੇਤਰ ਵਿੱਚ ਅੱਗੇ ਵੱਧ ਕੇ ਸਫਲਤਾਵਾਂ ਦੀਆਂ ਨਵੀਆਂ ਗਾਥਾਵਾਂ ਦੀ ਸਿਰਜਣਾ ਕਰਦੇ ਜਾਵਾਂਗੇ। ਧੰਨਵਾਦ।
1: ਲੈਂਡਰ ਦੇ ਲੈਂਡਿੰਗ ਸਾਈਟ ਨੂੰ ਸ਼ਿਵ ਸ਼ਕਤੀ ਪੁਆਇੰਟ ਦਾ ਨਾਮ ਦਿੱਤਾ ਗਿਆ ਤੇ ਚੰਦਰਯਾਨ 2 ਦੇ ਚਿੰਨ੍ਹਾਂ ਵਾਲੇ ਚੰਦਰਮਾ ਤੇ ਬਿੰਦੂ ਨੂੰ ਤਿਰੰਗਾ ਬਿੰਦੂ ਵਜੋਂ ਮਨੋਨੀਤ ਕੀਤਾ। 23 ਅਗਸਤ ਨੂੰ ਚੰਦਰਮਾ ਤੇ ਉਤਰਨ ਤੋਂ ਬਾਅਦ ਲੈਂਡਰ ਤੇ ਰੋਵਰ ਦੋਵਾਂ ਨੇ ਇੱਕ ਤੋਂ ਬਾਅਦ ਇੱਕ ਪ੍ਰਯੋਗ ਕੀਤੇ ਤਾਂ ਜੋ ਉਹਨਾਂ ਨੂੰ ਧਰਤੀ ਦੇ 14 ਦਿਨਾਂ ਦੇ ਬਰਾਬਰ ਤੇ ਚੰਦਰਮਾ ਦੇ ਇੱਕ ਦਿਨ ਦੇ ਅੰਦਰ ਪੂਰਾ ਕੀਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਉੱਥੇ ਹਨੇਰਾ ਤੇ ਠੰਡ ਬਹੁਤ ਜ਼ਿਆਦਾ ਹੋ ਜਾਵੇ ਕਿਉਂਕਿ ਉਸ ਵੇਲੇ ਸੋਲਰ ਬੈਟਰੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਚੰਦਰਯਾਨ 3 ਦੇ ਚੰਦਰਮਾ ਤੇ ਉਤਰਨ ਵੇਲੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵਿਦੇਸ਼ ਵਿੱਚ ਸਰਕਾਰੀ ਦੌਰੇ ਤੇ ਸਨ ਤੇ ਦੇਸ਼ ਪਰਤਣ ਤੇ ਉਹਨਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ।
2: ਸਾਊਥ ਅਫਰੀਕਾ ਮੇ ਥਾ, ਫਿਰ ਗ੍ਰੀਸ ਕਾ ਕਾਰਜਕ੍ਰਮ ਥਾ ਤੋ ਵਹਾਂ ਚਲਾ ਗਿਆ, ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਆਪਕੇ ਸਾਥ ਹੀ ਲਗਾ ਹੁਆ ਥਾ। ਲੇਕਿਨ ਕਭੀ ਕਭੀ ਲਗਤਾ ਹੈ ਕਿ ਮੈਂ ਆਪ ਲੋਗੋ ਕੇ ਸਾਥ ਅਨਿਆਏ ਕਰ ਦੇਤਾ ਹੂੰ, ਬੇਸਬਰੀ ਮੇਰੀ ਔਰ ਮੁਸੀਬਤ ਆਪਕੀ। ਸਵੇਰੇ ਸਵੇਰੇ ਆਪ ਸਭੀ ਕੋ ਔਰ ਇਤਨਾ ਓਵਰ ਟਾਈਮ, ਲੇਕਿਨ ਬਸ ਮਨ ਕਰ ਰਹਾ ਥਾ ਜਾਊਂ ਆਪਕੋ ਨਮਨ ਕਰੂੰ। ਆਪਕੋ ਦਿੱਕਤ ਹੀ ਹੋਗੀ, ਲੇਕਿਨ ਮੈਂ ਭਾਰਤ ਮੈਂ ਆਤੇ ਹੀ ਜਲਦ ਸੇ ਜਲਦ ਆਪਕੇ ਦਰਸ਼ਨ ਕਰਨਾ ਚਾਹਤਾ ਥਾ। ਆਪ ਸਬਕੋ ਸੈਲੂਟ ਕਰਨਾ ਚਾਹਤਾ ਥਾ। ਸੈਲੂਟ

14 ਧਰਤੀ ਦੇ ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਚੰਦਰਯਾਨ 3 ਦੇ ਪ੍ਰੋਜੈਕਟ ਡਾਇਰੈਕਟਰ ਪੀ ਵੀਰਾ ਮੁਥਵੇਲ ਨੇ ਕਿਹਾ ਕਿ ਇਸਰੋ ਭਵਿੱਖ ਦੇ ਰੋਵਰਾਂ 'ਚ ਯੰਤਰਾਂ ਦੀ ਸਾਂਭ ਸੰਭਾਲ ਲਈ ਪਰਮਾਣੂ ਸਰੋਤਾਂ ਯਾਨੀ ਪਰਮਾਣੂ ਬੈਟਰੀ ਦੀ ਵਰਤੋਂ ਕਰ ਸਕਦਾ ਹੈ। ਇਸਰੋ ਦੇ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਚੰਦਰਯਾਨ 3 ਦੇ ਵਿਕਰਮ ਲੈਂਡਰ ਤੇ ਪ੍ਰਗਿਆਨ ਰੋਵਰ ਤੇ RHU ਜਾਂ ਪਰਮਾਣੂ ਬੈਟਰੀ ਨਹੀਂ ਲਗਾਏ ਜਾ ਸਕਦੇ ਸਨ ਕਿਉਂਕਿ ਇਸ ਨਾਲ ਉਹਨਾਂ ਦਾ ਭਾਰ ਵੱਧ ਸਕਦਾ ਸੀ। RHU ਯਾਨੀ ਰੇਡੀਓ ਆਈਸੋਟੋਪ ਹੀਟਰ ਯੂਨਿਟ ਇੱਕ ਛੋਟਾ ਯੰਤਰ ਹੈ ਜੋ ਰੇਡੀਓ ਐਕਟਿਵ ਸੜਨ ਦੁਆਰਾ ਗਰਮੀ ਪ੍ਰਦਾਨ ਕਰਦਾ ਹੈ। ਸੋ ਦੋਸਤੋ, ਇਸ ਮਹਾਨ ਕਾਮਯਾਬੀ ਲਈ ਸਾਨੂੰ ਆਪਣੇ ਮਹਾਨ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਲਈ ਉਹਨਾਂ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਅਤੇ ਨਾਲ ਹੀ ਨਾਲ ਸਾਨੂੰ ਵੀ ਆਪਣੇ ਅੰਦਰ ਇੱਕ ਵਿਗਿਆਨਕ ਸੋਚ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕਿੱਦਾਂ, ਕਿਉਂ, ਕਿੱਥੇ ਆਦਿ ਸਵਾਲਾਂ ਦੇ ਜਵਾਬ ਲੱਭ ਸਕੀਏ। ਖਾਸ ਕਰਕੇ ਯੁਵਾ ਵਰਗ ਨੂੰ ਚਾਹੀਦਾ ਹੈ ਕਿ ਉਹ ਵਿਗਿਆਨ ਦੇ ਖੇਤਰ ਵੱਲ ਵਧੇਰੇ ਆਉਣ ਅਤੇ ਵਿਗਿਆਨ ਦੇ ਅਸੀਮਤ ਖੇਤਰ ਵਿੱਚ ਨਿੱਤ ਨਵੀਆਂ ਕਾਢਾਂ ਨਾਲ ਆਪਣੇ ਤੇ ਦੇਸ਼ ਦੇ ਨਾਮ ਨੂੰ ਉੱਚਾ ਕਰਨ। ਜੈ ਹਿੰਦ।

0: ਚੰਨ 'ਤੇ ਚੜ੍ਹਾਈ ਇੱਕ ਵੱਡੀ ਪੁਲਾਂਗ। ਹੁਣੇ ਤੁਸੀਂ ਇਹ ਰੂਪਕ ਸੁਣ ਰਹੇ ਸੀ, ਪੇਸ਼ਕਸ਼ ਅਮਨਦੀਪ ਜੋਸ਼ੀ। ਆਕਾਸ਼ਵਾਣੀ ਦੇ ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233। ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਅੱਜ ਦੇ ਸਮੇਂ ਵਿੱਚ ਗਤਕਾ ਸਿਰਫ ਇੱਕ ਰਵਾਇਤੀ ਮਾਰਸ਼ਲ ਆਰਟ ਨਹੀਂ ਬਲਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ। ਗਤਕਾ ਖੇਡ ਸਾਡੀ ਸਿੱਖ ਵਿਰਾਸਤ ਤੇ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਗਤਕਾ ਖੇਡ ਬਾਰੇ ਹੀ ਗੱਲਬਾਤ ਹੋਏਗੀ। ਮਹਿਮਾਨ ਹੋਣਗੇ ਰੂਪਨਗਰ ਜ਼ਿਲ੍ਹਾ ਦੇ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਗਤਕਾ ਖੇਡ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਇਸ ਖੇਡ ਦੇ ਪ੍ਰਤੀ ਕੋਈ ਸਵਾਲ ਹੈ ਤਾਂ ਆਪਣਾ ਸਵਾਲ ਰਿਕਾਰਡ ਕਰਕੇ ਸਾਡੇ ਵਟਸਐਪ ਨੰਬਰ 94-655-36-077 ਤੇ ਭੇਜੋ। ਤੁਹਾਡੇ ਸਵਾਲਾਂ ਨੂੰ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏਗਾ। ਅੰਤਰਰਾਸ਼ਟਰੀ ਪੱਧਰ ਦੀ ਸਾਡੀ ਵਿਰਾਸਤੀ ਖੇਡ ਗਤਕਾ ਬਾਰੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਹੋਏਗੀ ਗੱਲਬਾਤ। ਮਹਿਮਾਨ ਹੋਣਗੇ ਗਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
4: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ

0: ਬਦੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਮੀਡੀਆ ਵੇਬ 347.6 ਮਿੰਟੇ ਜਾਂ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਕੀ ਹੈ ਹਾਲ ਚਾਲ? ਹਾਲ ਚਾਲ ਤੁਹਾਡਾ ਠੀਕ ਹੈ? ਸਾਨੂੰ ਪਤਾ ਹੈ ਕਿ ਬਿਲਕੁਲ ਫੋਨ ਲਾਈਨ ਦੇ ਨੇੜੇ ਤੁਸੀਂ ਬੈਠੇ ਹੋ, ਬਲਕਿ ਫੋਨ ਮਿਲਾ ਕੇ ਬੈਠੇ ਹੋ। ਨੰਬਰ ਹੈ ਜੀ 01 41 143 143। ਇਸ ਨੰਬਰ ਨੂੰ ਮਿਲਾ ਕੇ ਸਾਡੇ ਪਹਿਲੇ ਕਾਲਰ ਵੀ ਆਏ ਨੇ ਅਤੇ ਗੀਤ ਵੀ ਨਾਲ ਆਪਣੇ ਲੈ ਕੇ ਆਏ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਜੀ, ਇਹਨਾਂ ਨੇ ਕੁਲਦੀਪ ਜੀ ਨੇ ਫੋਨ ਮਿਲਾਇਆ ਸੀ ਸਾਨੂੰ ਅਤੇ ਸਾਵਨ ਕੋ ਆਨੇ ਦਿਓ ਫਿਲਮ ਦੇ ਵਿੱਚੋਂ ਇਸ ਟਾਈਟਲ ਗੀਤ ਦੀ ਸੁਣਨ ਦੀ ਫਰਮਾਇਸ਼ ਵੀ ਕੀਤੀ ਸੀ, ਪਰ ਲੱਗਦਾ ਹੈ ਜੀ ਕਿਧਰੇ ਚਲੇ ਗਏ ਨੇ। ਉਹਨਾਂ ਦੀ ਫਰਮਾਇਸ਼ ਦਾ ਗੀਤ ਉਹਨਾਂ ਤੱਕ ਜ਼ਰੂਰ ਪਹੁੰਚਾ ਰਹੇ ਹਾਂ ਜੀ। ਤੁਸੀਂ ਵੀ ਆਪਣੀ ਪਸੰਦ ਦੇ ਗੀਤ ਦੇ ਨਾਲ 01 41 143 143 ਨੰਬਰ ਨੂੰ ਡਾਇਲ ਕਰਕੇ ਆ ਸਕਦੇ ਹੋ ਅਤੇ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ।

ਸੌਣ ਆਇਆ ਹਰਿਆਲੀ ਲੈ ਕੇ, ਖੇਤਾਂ ਵਿੱਚ ਖੁਸ਼ਹਾਲੀ ਲੈ ਕੇ, ਰਿਮਝਿਮ ਵਰਖਾ ਵਰਸਣ ਲੱਗੀ, ਧਰਤੀ ਉੱਤੇ ਰੌਣਕ ਲੱਗੀ, ਰੁੱਖਾਂ ਉੱਤੇ ਝੂਲੇ ਪੈ ਗਏ, ਹਾਸੇ ਖੇਡੇ ਪਿੰਡਾਂ ਵਿੱਚ ਛਾ ਗਏ, ਮੋਰ ਵੀ ਨੱਚਣ ਪੰਖ ਖਿਲਾਰ ਕੇ, ਕੁਦਰਤ ਗਾਵੇ ਗੀਤ ਪਿਆਰ ਦੇ। ਬਿਲਕੁਲ ਦੋਸਤੋ, ਇਹ ਸੌਣ ਦਾ ਮਹੀਨਾ ਆਪਣੇ ਨਾਲ ਬਹੁਤ ਸਾਰੀਆਂ ਰੌਣਕਾਂ ਲੈ ਕੇ ਆਉਂਦਾ, ਹਰਿਆਲੀ ਅਤੇ ਖੁਸ਼ਹਾਲੀ ਤਾਂ ਆਉਂਦੀ ਆਉਂਦੀ ਹੈ, ਨਾਲ ਸਾਰਿਆਂ ਦੇ ਚਿਹਰੇ 'ਤੇ ਇੱਕ ਅਲੱਗ ਹੀ ਰੌਣਕ ਆ ਜਾਂਦੀ ਹੈ, ਅਤੇ ਰੌਣਕ ਤਾਂ ਉਹਨਾਂ ਦੇ ਚਿਹਰੇ 'ਤੇ ਵੀ ਆ ਜਾਂਦੀ ਹੈ ਜਿਨ੍ਹਾਂ ਦੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੌਲ ਲੱਗ ਜਾਂਦੀ ਹੈ। ਦੇਖਦੇ ਅਗਲੇ ਕਿਹੜੇ ਕੌਲਰ ਆਏ ਨੇ। ਹੈਲੋ ਜੀ, ਲੱਗਦਾ ਹੈ ਕਿ ਫੋਨ ਲਾਈਨ ਦੇ ਵਿੱਚ ਕੁਝ ਗੜਬੜੀ ਲੱਗ ਰਹੀ ਹੈ, ਕਿ ਕਾਲਰ ਦੀ ਆਵਾਜ਼ ਸਾਡੇ ਤੱਕ

ਨਹੀਂ ਪਹੁੰਚ ਰਹੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਠੀਕ ਕਰਨ ਦੀ। ਗੀਤ ਇਹਨਾਂ ਨੇ ਸਾਨੂੰ ਦੱਸਿਆ ਸੀ, ਚੰਡੀਗੜ੍ਹ ਤੋਂ ਕਾਲ ਹੈ ਸਾਡੇ ਨੂੰ ਆਈ, ਅਤੇ ਗੀਤ ਹਮ ਆਪਕੇ ਹੈ ਫਿਲਮ ਦੇ ਵਿੱਚੋਂ ਸੁਣਨਾ ਚਾਹੁੰਦੇ। ਸ਼ਾਰਦਾ ਸਿਨਹਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਆਓ ਗੀਤ ਸੁਣਦੇ ਹਾਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਦੇ ਵਿੱਚ ਫਰਮਾਇਸ਼ ਤੁਹਾਡੇ ਦੁਆਰਾ ਕੀਤੀ ਹੋਈ ਪੂਰੀ ਕੀਤੀ ਜਾ ਰਹੀ ਹੈ ਜੋ ਤੁਸੀਂ 0181-43-173 ਨੰਬਰ ਨੂੰ ਡਾਇਲ ਕਰਕੇ ਕਰ ਰਹੇ ਹੋ। ਅਗਲੇ ਕਾਲਰ ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ ਹੈਲੋ ਜੀ, ਨਹੀਂ ਗੱਲ ਬਣੀ ਨਹੀਂ ਹੈ। ਕੋਸ਼ਿਸ਼ ਕੀਤੀ ਸੀ ਕਿ ਕਾਲਰਸ ਦੇ ਨਾਲ ਸਾਡੀ ਗੱਲਬਾਤ ਹੋ ਜਾਏ, ਬਟ ਲੱਗਦਾ ਹੈ ਕਿ ਲਾਈਨ ਦੇ ਵਿੱਚ ਹਜੇ ਵੀ ਕੁਝ ਗੜਬੜ ਚੱਲ ਰਹੀ ਹੈ, ਸਾਡੀ ਗੱਲ ਉਹਨਾਂ ਦੇ ਨਾਲ ਨਹੀਂ ਹੋ ਪਾ ਰਹੀ। ਪਰ ਹਾਂ, ਗੀਤਾਂ ਦਾ ਸਿਲਸਿਲਾ ਅਸੀਂ ਬਿਲਕੁਲ ਟੁੱਟਣ ਨਹੀਂ ਦੇਣਾ। ਗੀਤ ਤੁਹਾਨੂੰ ਸੁਣਾ ਰਹੇ ਹਾਂ ਸਰਗਮ ਫਿਲਮ ਦੇ ਵਿੱਚੋਂ ਲਿਆ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ।

0: ਗੱਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
1: ਹੈਲੋ, ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਪੂਰੀ ਹੋਏਗੀ, ਤੁਹਾਡੀ ਫਰਮਾਇਸ਼ ਪੂਰੀ ਹੋਏਗੀ 0181 8342 173 ਨੰਬਰ ਨੂੰ ਡਾਇਲ ਕਰਕੇ, ਜਿਵੇਂ ਸਾਡੇ ਅਗਲੇ ਕਾਲਰ ਦੀ ਹੋ ਰਹੀ ਹੈ। ਹੈਲੋ
2: ਹੈਲੋ ਪੂਜਾ ਮੈਮ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਸ਼ਮਸ਼ੇਰ ਸਿੰਘ ਬੋਲ ਰਹੇ ਲੁਧਿਆਣੇ ਤੋਂ।
1: ਜੀ ਸ਼ਮਸ਼ੇਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਮੈਮ।
1: ਕੀ ਕੰਮ ਕਾਜ ਕਰਦੇ ਹੋ?
2: ਹਾਂਜੀ, ਹੋਲੀਡੇ 'ਚ ਕਰਦੇ ਹਾਂ ਜੀ।
1: ਠੀਕ ਹੈ ਜੀ, ਅਤੇ ਗੀਤ ਦੱਸੋ ਕਿਹੜਾ ਸੁਣੋਗੇ?
2: ਪ੍ਰੇਮ ਬੰਧਨ ਫਿਲਮ ਦਾ ਸੁਣਾ ਰਹੇ ਜੀ।
1: ਜਿਹੜਾ ਮਰਜ਼ੀ ਜਾਂ ਕੋਈ ਖਾਸ?
2: ਪ੍ਰੇਮ ਬੰਧਨ ਫਿਲਮ
1: ਜੀ। ਪ੍ਰੇਮ ਬੰਧਨ ਫਿਲਮ ਦੇ ਵਿੱਚੋਂ ਲਿਆ, ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਦੇ ਵਿੱਚ ਤੁਹਾਨੂੰ ਗੀਤ ਸੁਣਾ ਰਹੇ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
2: ਥੈਂਕ ਯੂ ਮੈਮ।

0: ਆਕਾਸ਼ਵਾਣੀ ਜਲੰਧਰ ਨੂੰ ਪਿਆਰ ਕਰਨ ਵਾਲੇ ਬਿਲਕੁਲ ਜੀ 081-2143-1473 ਨੰਬਰ ਨੂੰ ਡਾਇਲ ਕਰਦੇ ਰਹਿੰਦੇ ਨੇ ਅਤੇ ਆਪਣੀ ਵਾਰੀ ਨੂੰ ਲੱਭਦੇ ਨੇ ਕਿ ਸਾਡਾ ਵੀ ਨੰਬਰ ਲੱਗ ਜਾਏ ਅਤੇ ਸਾਡੀ ਵੀ ਗੱਲ ਹੋ ਜਾਏ ਅਤੇ ਅਸੀਂ ਵੀ ਆਪਣੀ ਪਸੰਦ ਦਾ ਗੀਤ ਸੁਣ ਲਈਏ, ਜਿਵੇਂ ਕਿ ਅਗਲੇ ਕਾਲਰ ਆਪਣੀ ਫਰਮਾਇਸ਼ ਦੇ ਨਾਲ ਆ ਗਏ ਨੇ। ਹੈਲੋ,
1: ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਬੰਸੀ ਲਾਲ, ਪਿੰਡ ਤੇਜਾ ਮੋੜੀ, ਜ਼ਿਲ੍ਹਾ ਅੰਬਾਲਾ ਜੀ।
0: ਜੀ ਬੰਸੀ ਲਾਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ, ਜਿਨ੍ਹਾਂ ਨੇ ਕਾਲ ਅਟੈਂਡ ਕੀਤਾ ਜੀ।
0: ਜੀ ਬਹੁਤ ਬਹੁਤ ਧੰਨਵਾਦ,
1: ਤੁਹਾਡੀ ਪੇਸ਼ਕਾਰੀ ਬੜੀ ਅੱਛੀ ਹੈ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਆਵਾਜ਼ ਦੇ ਵਿੱਚ ਤੁਹਾਡੀ ਖੁਸ਼ੀ ਜਿਹੜੀ ਹੈ ਨਾ ਉਹ ਬਿਲਕੁਲ ਸਾਡੇ ਤੱਕ ਪਹੁੰਚ ਰਹੀ ਹੈ ਜੀ।
1: ਅਸੀਂ ਤਾਂ ਜਲੰਧਰ ਬੱਸ ਵਿੱਚ ਪੈਦਲ ਵੀ ਘੁੰਮ ਆਉਂਦੇ ਜੀ।
0: ਅੱਛਾ ਜੀ,
1: ਆਕਾਸ਼ਵਾਣੀ। ਹਾਂ ਜੀ,
0: ਦੇਖ ਲਓ ਫਿਰ, ਤੁਹਾਡੀ ਆਵਾਜ਼ ਹੁਣ ਜਲੰਧਰ ਆ ਗਈ, ਤੁਹਾਡੀ ਪਸੰਦ ਦਾ ਗੀਤ ਹੁਣ ਤੁਹਾਡੇ ਰੇਡੀਓ ਸੈੱਟ ਤੇ ਆ ਜਾਣਾ ਜੀ। ਗੀਤ ਦੱਸੋ। ਹਾਂਜੀ,
1: ਗਈ ਤਾਂ ਮੇਰਾ ਧਰਮਿੰਦਰ ਆ ਜੀ, ਪੂਰਾ ਫੈਨ ਆ ਜੀ ਧਰਮਿੰਦਰ ਦਾ ਮੈਂ।
0: ਅੱਛਾ ਜੀ,
1: ਹਾਂ ਧਰਮ ਪੰਜਾਬ ਕੇ ਆਵੇ।
0: ਹਾਂ ਹਾਂ ਬਿਲਕੁਲ,
1: ਨੇੜੇ ਕਿਤੇ ਜੀ।
0: ਜੀ ਜੀ,
1: ਹਾਂ ਤਾਂ ਗਈ ਚਲਾਓ ਜੀ, ਉਹ ਮੇਰੀ ਮਹਿਬੂਬਾ, ਧਰਮਵੀਰ ਫਿਲਮ ਦਾ।
0: ਧਰਮਵੀਰ ਫਿਲਮ ਦਾ ਗੀਤ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੁਹਾਡੇ ਫੈਨ ਧਰਮਿੰਦਰ ਤੇ ਫਿਲਮਾਇਆ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਥੈਂਕ ਯੂ ਜੀ, ਥੈਂਕ ਯੂ।

0: ਜੀ ਦੋਸਤੋ, ਅਸੀਂ ਅੱਜ ਇੱਕ ਅਜਿਹੇ ਦੌਰ ਦੇ ਵਿੱਚ ਜੀ ਰਹੇ ਹਾਂ ਜਿੱਥੇ ਰਿਸ਼ਤਿਆਂ ਨਾਲੋਂ ਹਿਸਾਬ ਕਿਤਾਬ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ। ਪਰ ਅਸੀਂ ਆਕਾਸ਼ਵਾਣੀ ਜਲੰਧਰ ਦੇ ਅਜਿਹੇ ਪਲੇਟਫਾਰਮ 'ਤੇ ਹਾਂ ਜਿੱਥੇ ਅਸੀਂ ਕਹਿੰਦੇ ਹਾਂ ਕਿ ਵੱਧ ਤੋਂ ਵੱਧ ਸਰੋਤੇ ਸਾਡੇ ਨਾਲ ਜੁੜਨ, ਵੱਧ ਤੋਂ ਵੱਧ ਲਿਸਨਰ ਸਾਡੇ ਨਾਲ ਜੁੜਨ। ਅਤੇ ਉਹਨਾਂ ਲਿਸਨਰਸ ਦਾ ਵੀ ਫਰਜ਼ ਹੈ ਕਿ ਜਿਨ੍ਹਾਂ ਦੀ ਕਾਲ ਰੋਜ਼ਾਨਾ ਮਿਲਦੀ ਹੈ ਉਹ ਨਵੇਂ ਦੋਸਤਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮੌਕਾ ਦੇਣ, ਘੱਟੋ ਘੱਟ 10 ਦਿਨ ਦੇ ਇੰਤਜ਼ਾਰ ਤੋਂ ਬਾਅਦ ਕਾਲ ਕਰਿਆ ਕਰਨ। ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਆਖਰੀ ਕਾਲਰ ਆਏ ਨੇ, ਦੇਖਦੇ ਹਾਂ ਕੌਣ ਆਏ ਨੇ, ਕਿਹੜੀ ਫਰਮਾਇਸ਼ ਦੇ ਨਾਲ ਆਏ ਨੇ। ਹੈਲੋ,
1: ਹਾਂਜੀ ਨਮਸਕਾਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਰਾਮਨਾਥ ਆਤਾਪੁਰ ਜ਼ਿਲ੍ਹਾ ਸ਼੍ਰੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ
0: ਜੀ। ਬਹੁਤ ਬਹੁਤ ਸਵਾਗਤ ਕਰਦੇ ਹਾਂ ਰਾਮਨਾਥ ਜੀ ਤੁਹਾਡਾ।
1: ਹਾਂ ਭੈਣ ਜੀ, ਬਹੁਤ ਧੰਨਵਾਦ ਕਰਦੇ ਹਾਂ ਸੁਣਦੇ ਹੋਏ ਸੀ
0: ਜੀ। ਕੀ ਕਰ ਰਹੇ ਸੀ ਇਸ ਵੇਲੇ?
1: ਵਧੀਆ ਤਾਂ ਪ੍ਰੋਗਰਾਮ ਸੁਣਦਾ ਸੀ, ਪਹਿਲਾਂ ਟਿੱਕੇ ਜੀ ਲਿਖਦਾ ਸੀ।
0: ਚਲੋ ਬਹੁਤ ਵਧੀਆ ਜੀ, ਚੰਗੇ ਲੱਗਦੇ ਨੇ ਪ੍ਰੋਗਰਾਮ।
1: ਮੈਂ ਕਹਿੰਦਾ ਜੀ ਬਹੁਤ ਵਧੀਆ, ਨਹੀਂ ਰੰਗ ਲਾਇਆ ਤੁਸੀਂ।
0: ਚਲੋ, ਮੈਂ ਆਪਣੇ ਖਾਸ ਪ੍ਰੋਗਰਾਮਾਂ ਦੀ ਨਹੀਂ, ਮੈਂ ਸਾਰੇ ਹੀ ਪ੍ਰੋਗਰਾਮਾਂ ਦੀ ਗੱਲ ਕਰ ਰਹੀ ਸੀ ਕਿ ਆਕਾਸ਼ਵਾਣੀ ਦੇ ਸਾਰੇ ਪ੍ਰੋਗਰਾਮ ਸੁਣਦੇ ਹੋ?
1: ਹਾਂ ਜੀ, ਹਾਂ ਸਾਰੇ ਹੁੰਦੇ ਨੇ ਜੀ, ਕੰਮ ਚ ਲਾ ਰੱਖੇ ਦਾ ਬਸ ਸੁਣੀ ਦੇ ਜਾਂਦੇ, ਬਹੁਤ ਵਧੀਆ ਗਿਆਨ ਦੇ ਰਹੇ ਨੇ।
0: ਚਲੋ ਬਹੁਤ ਵਧੀਆ ਜੀ, ਗੀਤ ਦੱਸ ਦਿਓ ਅੱਜ ਕਿਹੜਾ ਸੁਣੋਗੇ?
1: ਗੀਤ ਪੈਣ ਜੀ ਜਬ ਜਬ ਫੁੱਲ ਖਿਲਾ ਸੁਣਾ ਦੇ ਜੀ।
0: ਠੀਕ ਹੈ ਜੀ, ਜਬ ਜਬ ਫੁੱਲ ਖਿਲੇ ਫਿਲਮ ਦੇ ਵਿੱਚੋਂ ਰਫੀ ਜੀ ਦਾ ਗਾਇਆ ਗੀਤ ਤੁਹਾਨੂੰ ਸੁਣਾ ਰਹੇ ਹਾਂ, ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਹੋਵੇਗਾ ਇਹ। ਸ਼ੁਕਰੀਆ ਕਾਲ ਕਰਨ ਦੇ ਲਈ ਜੀ।
1: ਸਤਿ ਸ਼੍ਰੀ ਅਕਾਲ ਜੀ।

ਸ਼ਕਲ ਸੂਰਤ ਇਨਸਾਨ ਦੀ ਪਹਿਲੀ ਪਹਿਚਾਣ ਹੁੰਦੀ ਹੈ। ਇਹ ਕੁਝ ਪਲਾਂ ਲਈ ਕਿਸੇ ਨੂੰ ਆਕਰਸ਼ਿਤ ਕਰ ਸਕਦੀ ਹੈ, ਪਰ ਅਸਲ ਪਹਿਚਾਣ ਚਿਹਰੇ ਨਾਲ ਨਹੀਂ ਬਣਦੀ। ਅਸਲ ਮੁਲਾਕਾਤ ਤਾਂ ਅਲਫਾਜ਼ਾਂ ਦੇ ਨਾਲ ਹੁੰਦੀ ਹੈ। ਅਤੇ ਤੁਹਾਡੇ ਨਾਲ ਫਿਰ ਕਿਸੇ ਦਿਨ ਮੁਲਾਕਾਤ ਹੋਏਗੀ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਮੈਨੂੰ ਪੂਜਾ ਹਾਂਡਾ ਨੂੰ ਹੁਣ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਪਰ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਪ੍ਰੋਗਰਾਮ ਚੱਲ ਰਿਹਾ ਜੀ ਤਾਂ ਮੱਖ ਜਲੰਧਰ ਪੈਂਦੀ ਅੱਜ ਦੇ ਇਸ ਪ੍ਰੋਗਰਾਮ ਦੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਪਿੰਡ ਬੁਰਜ ਮਾਨਸਾ ਤੋਂ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਕਾਕੂ ਜੱਸਲ ਪਿੰਡ ਸ਼ੇਖਪੁਰਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨ ਧਰਮਿਕਾ ਮਾਨਸਾ ਕਲਾ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਅਤੇ ਇਹਨਾਂ ਦਾ ਸਾਰਾ ਧੱਗੜ ਪਰਿਵਾਰ ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ ਅਤੇ ਉਸ ਵਿੱਚ ਇਹਨਾਂ ਨੂੰ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਸਾਨੂੰ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਫਾਜ਼ਿਲਕਾ ਤੋਂ, ਗੁਰਦੀਪ ਸਿੰਘ, ਮੀਤੋਬਾਈ, ਸੁਖਚੈਨ, ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ, ਖੁਸ਼ਦੀਪ, ਨਿਰਮਲ, ਪਰਮਜੀਤ, ਗੁਰਸੇਵਕ, ਗੁਰਬਖਸ਼, ਸਾਹਿਬਾ, ਮਿਰਜ਼ਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਜੀ ਗੁਰਨਜ਼ਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਨਜ਼ਰ ਦੀ ਆਵਾਜ਼ ਵਿੱਚ ਇਹ ਗੀਤ।

0: ਅੱਜ ਦੇ ਸਮੇਂ ਵਿੱਚ ਗਤਕਾ ਸਿਰਫ ਇੱਕ ਰਵਾਇਤੀ ਮਾਰਸ਼ਲ ਆਰਟ ਨਹੀਂ ਬਲਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਮਾਨਤਾ ਪ੍ਰਾਪਤ ਖੇਡ ਬਣ ਚੁੱਕੀ ਹੈ। ਗਤਕਾ ਖੇਡ ਸਾਡੀ ਸਿੱਖ ਵਿਰਾਸਤ ਤੇ ਪੰਜਾਬ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਗਤਕਾ ਖੇਡ ਬਾਰੇ ਹੀ ਗੱਲਬਾਤ ਹੋਏਗੀ। ਮਹਿਮਾਨ ਹੋਣਗੇ ਰੂਪਨਗਰ ਜ਼ਿਲ੍ਹਾ ਦੇ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਗਤਕਾ ਖੇਡ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਇਸ ਖੇਡ ਦੇ ਪ੍ਰਤੀ ਕੋਈ ਸਵਾਲ ਹੈ ਤਾਂ ਆਪਣਾ ਸਵਾਲ ਰਿਕਾਰਡ ਕਰਕੇ ਸਾਡੇ ਵਟਸਐਪ ਨੰਬਰ 9465536077 ਤੇ ਭੇਜੋ। ਤੁਹਾਡੇ ਸਵਾਲਾਂ ਨੂੰ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏਗਾ। ਅੰਤਰਰਾਸ਼ਟਰੀ ਪੱਧਰ ਦੀ ਸਾਡੀ ਵਿਰਾਸਤੀ ਖੇਡ ਗਤਕਾ ਬਾਰੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਹੋਏਗੀ ਗੱਲਬਾਤ। ਮਹਿਮਾਨ ਹੋਣਗੇ ਗਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
1: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਫਜ਼ਿਲਕਾ ਤੋਂ ਅਸ਼ਵਨੀ ਗੋਇਲ, ਜਗਦੀਸ਼, ਹੇਤਰਾਮ, ਬਲਰਾਮ, ਸੀਤਾਰਾਮ, ਸੰਜੇ, ਸੰਦੀਪ, ਲੱਡੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਇਕਬਾਲ ਸਿੰਘ, ਦਮਨ, ਸੁਰਿੰਦਰ, ਸਿਮਰਨ, ਲਖਵਿੰਦਰ ਕੌਰ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਮੁਕਤਸਰ ਤੋਂ। ਫਰਮਾਇਸ਼ ਕਰ ਰਹੇ ਨੇ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ GTB ਮਾਰਕੀਟ, ਅਹਿਮਦਗੜ੍ਹ ਮੰਡੀ ਤੋਂ। ਆਂਸਰ ਅੰਸਾਰੀ, ਰਵੀਨਾ, ਆਫੀਆ, ਹੀਨਾ, ਸ਼ਕੀਲਾ, ਜਸਮੀਨ, ਰਾਜੀਆ ਸੁਲਤਾਨਾ, ਅਖਤਰ ਅੰਸਾਰੀ, ਸੂਰਜ, ਮੁਹੰਮਦ ਜਵੇਦ ਅੰਸਾਰੀ। ਫਰਮਾਇਸ਼ ਕਰ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮਦਨ ਲਾਲ ਬਾਟੂ, ਭਾਗਵਤੀ, ਹਰੀ ਟੇਲਰ ਚਾਨਣਵਾਲਾ, ਮਹਿੰਦਰ ਡਾਕਟਰ ਚਾਨਣਵਾਲਾ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਸੰਗੀਤਾ ਬਾਟੂ, ਪਾਰੁਲ ਕਾਰਵੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਦਲਜੀਤ ਦੋਸਾਂਝ ਦੀ ਹੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਏ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

ਲਓ ਜੀ, ਤੁਹਾਡੀ ਅਗਲੀ ਫਰਮਾਇਸ਼ ਸਾਡੇ ਤੱਕ ਪਹੁੰਚ ਚੁੱਕੀ ਹੈ। ਭੇਜ ਰਹੇ ਨੇ ਜੀ ਸਿਰਸਾ ਤੋਂ ਰਾਜਰਾਨੀ ਇੰਦਰਪਾਲ, ਕੁਲਵਿੰਦਰ, ਸਕੀਨਾ ਪਾਲ, ਯੁਵਰਾਜ, ਸੁਖਰੀਤ। ਫਰਮਾਇਸ਼ ਕਰ ਰਹੇ ਨੇ ਜੀ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ, ਵਿਰੇਨ, ਮਨਕਿਰਤ, ਮਨਰਾਜ। ਇਹ ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਬਾਜਵਾ ਕਲੋਨੀ ਗੁਰਦਾਸਪੁਰ ਤੋਂ, ਪ੍ਰੀਤਮ ਚੰਦ, ਅਨਮੋਲ, ਦੀਪਕ ਅਤੇ ਇਹਨਾਂ ਦਾ ਸਾਰਾ ਪਰਿਵਾਰ ਫਰਮਾਇਸ਼ ਕਰ ਰਿਹਾ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ, ਹਾਂਸ, ਸਤਪਾਲ ਮਾਨ। ਇੱਕ ਫਰਮਾਇਸ਼ ਕਰ ਰਹੇ ਨੇ ਜੀ ਰਣਜੀਤ ਕੌਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਪਹਿਲਾਂ ਸੁਣਦੇ ਹਾਂ ਸੁਨਿਧੀ ਚੌਹਾਨ ਦੀ ਆਵਾਜ਼ ਵਿੱਚ ਇੱਕ ਗੀਤ, ਉਸਦੇ ਕੁਝ ਪਲਾਂ ਬਾਅਦ ਰਣਜੀਤ ਕੌਰ ਦੀ ਆਵਾਜ਼ ਵਿੱਚ ਅਗਲਾ ਗੀਤ।

ਲਓ ਜੀ, ਤੁਹਾਡੀ ਅਗਲੀ ਫਰਮਾਇਸ਼ ਵੀ ਪੂਰੀ ਕਰ ਦਿੰਦੇ ਹਾਂ ਅਤੇ ਸਾਉਣ ਦਾ ਮਹੀਨਾ ਮਨਾਉਂਦੇ ਹੋਏ ਸੁਣਦੇ ਹਾਂ ਅਗਲਾ ਗੀਤ ਰਣਜੀਤ ਕੌਰ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮਹਿਜ਼ ਗੇਟ ਨਾਭਾ ਤੋਂ। ਭੇਜਣ ਵਾਲੇ ਨੇ ਜੀ ਸੋਮਦੱਤ ਨਾਭਾ, ਕੈਰਵ, ਜੋਤੀ ਰਾਣੀ, ਗੁਰਮੰਨਤ। ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਟੋਨੀ ਸ਼ਾਹ, ਪੁਸ਼ਪਿੰਦਰਪਾਲ ਸਿੰਘ। ਭੇਜ ਰਹੇ ਨੇ ਜੀ ਫਰਮਾਇਸ਼ ਗੁਨਿਆਣਾ ਮੰਡੀ ਬਠਿੰਡਾ ਤੋਂ। ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ। ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਸਾਨੂੰ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਹੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਪ੍ਰੋਗਰਾਮ 'ਚ ਗਤਕਾ ਖੇਡ ਬਾਰੇ ਹੀ ਗੱਲਬਾਤ ਹੋਏਗੀ। ਮਹਿਮਾਨ ਹੋਣਗੇ ਰੂਪਨਗਰ ਜ਼ਿਲ੍ਹਾ ਦੇ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਗਤਕਾ ਖੇਡ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਇਸ ਖੇਡ ਦੇ ਪ੍ਰਤੀ ਕੋਈ ਸਵਾਲ ਹੈ ਤਾਂ ਆਪਣਾ ਸਵਾਲ ਰਿਕਾਰਡ ਕਰਕੇ ਸਾਡੇ ਵਟਸਐਪ ਨੰਬਰ 9465536077 ਤੇ ਭੇਜੋ। ਤੁਹਾਡੇ ਸਵਾਲਾਂ ਨੂੰ ਵੀ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਏਗਾ। ਅੰਤਰਰਾਸ਼ਟਰੀ ਪੱਧਰ ਦੀ ਸਾਡੀ ਵਿਰਾਸਤੀ ਖੇਡ ਗਤਕਾ ਬਾਰੇ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਹੋਏਗੀ ਗੱਲਬਾਤ। ਮਹਿਮਾਨ ਹੋਣਗੇ ਗਤਕਾ ਰੂਪਨਗਰ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ। ਪ੍ਰੋਗਰਾਮ ਖੇਡ ਸੰਸਾਰ ਵਿੱਚ ਸ਼ਾਮ 4:02 ਤੇ।
1: ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਅਗਲੀ ਫਰਮਾਇਸ਼ ਪੜ੍ਹ ਲੈਂਦੇ ਹਾਂ ਜੋ ਸਾਨੂੰ ਭੇਜ ਰਹੇ ਨੇ ਜੀ। ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਫਰਮਾਇਸ਼ ਕਰ ਰਹੇ ਨੇ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਪੂਜਾ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਕਿ ਹਰਜੀਤ ਹਰਮਨ ਦੀ ਆਵਾਜ਼ ਵਿੱਚ ਹੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਲਾਲਾਬਾਦ ਵੈਸਟ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ। ਇਹ ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜਗਸੀਰ ਸਿੰਘ, ਮੰਦਰ ਸਿੰਘ, ਲਕਸ਼ਮਣ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਇਹ ਫਰਮਾਇਸ਼ ਭੇਜ ਰਹੇ ਜੀ ਬਠਿੰਡਾ ਤੋਂ। ਫਰਮਾਇਸ਼ ਕਰ ਰਹੇ ਨੇ ਮਿਸ ਪੂਜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਇਸੇ ਹੀ ਗੀਤ ਨੂੰ ਸੁਣਨ ਦੀ ਫਰਮਾਇਸ਼ ਭੇਜ ਰਹੇ ਨੇ ਜੀ ਜ਼ਿਲ੍ਹਾ ਸੰਗਰੂਰ ਤੋਂ ਮਿੱਟੂ ਸੱਪਲ, ਪ੍ਰਭਜੋਤ ਸੱਪਲ, ਮਨਜੋਤ ਸੱਪਲ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਨਰਿੰਦਰ ਚਾਵਲਾ, ਮੁਕਰਾਨਪੁਰ ਤਹਿਸੀਲ ਬੱਸੀ ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਗੀਤ।
1: ਹਾਂਜੀ ਦੋਸਤੋ, ਸਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ

0: ਭੇਜ ਰਹੇ ਨੇ ਜੀ ਸਾਨੂੰ ਨਰਿੰਦਰ ਚਾਵਲਾ, ਮੁਕਰਾਨਪੁਰ ਤਹਿਸੀਲ ਬੱਸੀ ਪਠਾਣਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ। ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਗੀਤ।
1: ਹਾਂਜੀ ਦੋਸਤੋ, ਸਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਫਿਰੋਜ਼ਪੁਰ ਤੋਂ ਕੁਲਵੰਤ ਸਿੰਘ, ਲਵਰਾਜ ਸਿੰਘ ਔਲਖ। ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਇਹਨਾਂ ਦੀ ਹੀ ਆਵਾਜ਼ ਵਿੱਚ ਇੱਕ ਗੀਤ ਸੁਣਨ ਦੀ ਫਰਮਾਇਸ਼ ਭੇਜ ਰਹੇ ਨੇ ਪੰਚਕੂਲਾ ਤੋਂ ਵੇਦ ਪ੍ਰਕਾਸ਼, ਪ੍ਰਜਾਪਤੀ, ਅੰਜਲੀ, ਨੇਹਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਬਲਦੇਵ ਸਿੰਘ ਪੈਂਚਰਾਂ। ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਹੀ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ।

0: ਨਮਸਕਾਰ ਪ੍ਰੋਗਰਾਮ ਵਸਦੇ ਵੇਲੇ ਲੈ ਕੇ ਹਾਜ਼ਰ ਹੈ ਜੀ ਤੁਹਾਡੀ ਆਪਣੀ ਦੋਸਤ ਅਨੁਰਾਧਾ
1: ਜੀ ਔਰ ਜੋਤੀ ਵੀ ਹਾਜ਼ਰ ਹੈ ਜੀ। ਅਨੁਰਾਧਾ ਕੀ ਹਾਲ ਚਾਲ ਨੇ?
0: ਹਾਲ ਚਾਲ ਬਿਲਕੁਲ ਠੀਕ ਹੈ ਜੀ, ਕਿਉਂਕਿ ਗੱਲ ਜੋਤੀ ਜੀ ਇਹ ਹੁੰਦੀ ਹੈ ਕਿ ਜਦੋਂ ਨਾ ਮੌਸਮ ਜਿਹੜੇ ਨੇ ਬਦਲਦੇ ਨੇ, ਜਿਸ ਤਰ੍ਹਾਂ ਸਰਦੀ ਗਰਮੀ ਹੈ, ਹੈ ਨਾ, ਇਹਨਾਂ ਮੌਸਮਾਂ ਦਾ ਵੀ ਕਹਿੰਦੇ ਨੇ ਨਾ ਕਿ ਆਪਣਾ ਇੱਕ ਅੰਦਾਜ਼ ਹੁੰਦਾ ਹੈ, ਹੈ ਨਾ। ਜਦੋਂ ਗਰਮੀ ਹੁੰਦੀ ਹੈ ਤਪਿਸ਼ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਪਰ ਗਰਮੀ ਤੋਂ ਬਾਅਦ ਨਾ ਜਦੋਂ ਹਰਿਆਵਲ ਕਹਿੰਦੇ ਨੇ ਕਿ ਜਦੋਂ ਆ ਜਾਂਦੀ ਹੈ, ਇੱਕ ਅਜਿਹਾ ਸਮਾਂ ਆ ਜਾਂਦਾ ਹੈ ਕਿ ਜਦੋਂ ਪੇੜ ਪੌਦੇ ਲਹਿਰਾਉਂਦੇ ਨੇ, ਹੈ ਨਾ, ਅਤੇ ਪੰਛੀ ਵੀ ਜਿਹੜੇ ਉਹ ਵੀ ਰਾਹਤ ਮਹਿਸੂਸ ਕਰਦੇ ਨੇ। ਉਸ ਮਹੀਨੇ ਦਾ ਨਾਮ ਸੌਣ ਹੈ ਜੀ।
1: ਬਿਲਕੁਲ ਜੀ, ਸੋਹਣਾ ਸੋਹਣਾ ਸੌਣ ਦਾ ਮਹੀਨਾ ਚੜ੍ਹ ਗਿਆ ਹੈ ਜੀ, ਅਤੇ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਨੇ। ਔਰ ਅਸੀਂ ਇਹੀ ਦੁਆ ਕਰਦੇ ਹਾਂ ਕਿ ਹਰ ਘਰ ਹਰ ਵਿਹੜੇ ਦੇ ਵਿੱਚ ਖੁਸ਼ੀਆਂ ਦੀ ਬਰਸਾਤ ਹੋਵੇ, ਸਾਰੇ ਖੁਸ਼ ਰਹਿਣ ਔਰ ਖੁਸ਼ੀਆਂ ਖੇੜੇ ਮਾਣਦੇ ਰਹਿਣ। ਔਰ ਅਨੁਰਾਧਾ, ਵੈਸੇ ਸਾਡੀ ਤਰ੍ਹਾਂ ਨਾ ਬਹੁਤ ਜਿਨ੍ਹਾਂ ਦਾ ਇਹ ਫੇਵਰੇਟ ਮਹੀਨਾ ਹੈ, ਹੈ ਨਾ, ਖਾਸ ਤੌਰ 'ਤੇ ਜਿਹੜੇ ਅੰਬਾਂ ਦੇ ਸ਼ੌਕੀਨ ਨੇ, ਹੈ ਨਾ, ਉਹਨਾਂ ਨੂੰ ਇੰਤਜ਼ਾਰ ਹੁੰਦਾ ਹੈ ਇਸ ਮਹੀਨੇ ਦਾ, ਅਤੇ ਨਾਲ ਦੇ ਨਾਲ ਮਾਲ ਪੂੜੇ ਚਾਹ ਪਕੌੜੇ ਇਹ ਵੀ ਖਾਣ ਨੂੰ ਮਿਲਦੇ ਨੇ।
0: ਔਰ ਗੱਲ ਇਹ ਹੈ ਕਿ ਜੋਤੀ ਜਦੋਂ ਇਸ ਮਹੀਨੇ ਦੀ ਗੱਲ ਕਰਦੇ ਹਾਂ ਨਾ, ਅਤੇ ਇੱਕ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਨਾ ਕਿ ਜਿਹੜੇ ਮੋਰ ਨੇ ਉਹ ਪਹਿਲਾਂ ਪਾਉਂਦੇ ਨੇ, ਹੈ ਨਾ। ਹੁਣ ਤਾਂ ਬੇਸ਼ੱਕ ਜਿਹੜੀ ਆਬਾਦੀ ਵੱਧਦੀ ਜਾ ਰਹੀ ਹੈ, ਇਹ ਚੀਜ਼ਾਂ ਘੱਟਦੀਆਂ ਜਾ ਰਹੀਆਂ, ਪਰ ਫਿਰ ਵੀ ਦੂਰ ਦੁਰਾਡੇ ਅਸੀਂ ਪੰਜਾਬ ਦੇ ਬਹੁਤ ਸਾਰੇ ਅਜਿਹੇ ਇਲਾਕੇ ਆ ਜਿੱਥੇ ਅਸੀਂ ਦੇਖਦੇ ਹਾਂ ਕਿ ਮੋਰ ਅੱਜ ਵੀ ਸਾਉਣ ਦੇ ਮਹੀਨੇ 'ਚ ਪਹਿਲਾਂ ਪਾਉਂਦੇ ਨੇ। ਅਤੇ ਮੈਂ ਸੁਣਦੀ ਹਾਂ ਵੈਸੇ ਵੀ ਬੜੇ ਜਣਿਆਂ ਕੋਲੋਂ ਕਿ ਮੋਰ ਆ ਜਿਹੜੇ ਹੁਣ ਉਹ ਆਉਣੇ ਸ਼ੁਰੂ ਹੋ ਗਏ ਨੇ, ਅਤੇ ਅੰਬਰਾਂ ਦੇ ਉੱਤੋਂ ਜਿਹੜੀਆਂ ਵਰਦੀਆਂ ਹੋਈਆਂ ਕਣੀਆਂ ਨੇ ਸਾਡੀ ਰੂਹ ਨੂੰ ਤਰੋ ਤਾਜ਼ਾ ਕਰਦੀਆਂ ਨੇ, ਹੈ ਨਾ। ਅਤੇ ਸਾਡੇ ਜਿਹੜੇ ਬਜ਼ੁਰਗ ਨੇ, ਹੈ ਨਾ, ਇਹਨਾਂ ਮਹੀਨਿਆਂ ਦੇ ਹਿਸਾਬ ਦੇ ਨਾਲ ਆਪਣੀ ਫਸਲ, ਖਾਣ ਪੀਣ, ਪਹਿਰਾਵਾ ਵੀ ਤੈਅ ਕਰਦੇ ਸਨ।
1: ਔਰ ਵੈਸੇ ਵੀ ਦੇਖੋ ਨਾ, ਸਾਡੇ ਸੱਭਿਆਚਾਰ 'ਚ ਰੁੱਤਾਂ ਨੂੰ ਤਿਉਹਾਰਾਂ ਦੀ ਤਰ੍ਹਾਂ ਹੀ ਮਨਾਇਆ ਜਾਂਦਾ ਹੈ, ਅਤੇ ਸਾਉਣ ਮਹੀਨੇ ਤੋਂ ਲੜੀਵਾਰ ਤਿਉਹਾਰ ਜਿਹੜੇ ਨੇ ਉਹ ਵੀ ਅਨੁਰਾਧਾ ਸ਼ੁਰੂ ਹੋ ਜਾਂਦੇ ਨੇ। ਔਰ ਬੜਾ ਸ਼ੁਭ ਮੰਨਿਆ ਜਾਂਦਾ ਹੈ ਇਹ ਮਹੀਨਾ, ਖਾਸ ਤੌਰ

0: ਅਤੇ ਬਈ ਜਿਹੜੀਆਂ ਸੁਹਾਗਣਾਂ ਨੇ ਔਰ ਸਵਾਣੀਆਂ ਹੁੰਦੀਆਂ ਨੇ, ਕਿਉਂਕਿ ਹਾਰ ਸ਼ਿੰਗਾਰ ਦੇ ਨਾਲ ਵੀ ਜੁੜਿਆ ਹੋਇਆ ਬਹੁਤ ਸਾਰੇ ਰੀਤੀ ਰਿਵਾਜ਼, ਬਹੁਤ ਸਾਰੀਆਂ ਪਰੰਪਰਾਵਾਂ ਜਿਹੜੀਆਂ ਹੈ ਇਸ ਮਹੀਨੇ ਦੇ ਨਾਲ ਜੁੜੀਆਂ ਹੁੰਦੀਆਂ ਨੇ, ਔਰ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਇਹ ਮਹੀਨਾ ਜੁੜਿਆ ਹੁੰਦਾ ਹੈ
1: ਜੀ ਬਿਲਕੁਲ। ਅਰਾਵਲ ਤਾਂ ਲੈ ਕੇ ਆਉਂਦਾ ਹੀ ਹੈ, ਨਾਲ ਹੀ ਤੀਆਂ ਦੇ ਜਿਹੜੇ ਚਾਅ ਨੇ, ਹੈ ਨਾ, ਧੀਆਂ ਦੇ ਚਾਅ ਨੇ ਉਹਨਾਂ ਨੂੰ ਵੀ ਲੈ ਕੇ ਆਉਂਦਾ ਹੈ, ਪਿੰਗਾਂ ਦੇ ਹੁਲਾਰੇ ਲੈ ਕੇ ਆਉਂਦਾ ਹੈ, ਅਤੇ ਸਾਉਣ ਦਾ ਮਹੀਨਾ ਜਿਹੜਾ ਬਹੁਤ ਹੀ ਖੂਬਸੂਰਤ ਅਹਿਸਾਸ ਆ ਜਿਹੜਾ ਉਹ ਸਾਡੇ ਲਈ ਲੈ ਕੇ ਆਉਂਦਾ ਹੈ।
0: ਬਿਲਕੁਲ ਜੀ, ਸਾਰੇ ਜਿਹਨੇ ਅਸੀਂ ਫਿਰ ਤੋਂ ਦੁਆ ਕਰਦੇ ਹਾਂ ਕਿ ਖੁਸ਼ੀਆਂ ਖੇੜੇ ਇਸ ਮਹੀਨੇ ਦੇ ਵਿੱਚ ਮਾਣਦੇ ਰਹਿਣ। ਔਰ ਅਨੁਰਾਧਾ, ਦੇਖੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਨਾਲ ਅਸੀਂ ਜਿਹੜੇ ਖਾਸ ਦਿਹਾੜੇ ਹੈ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਹਾਂ, ਅਤੇ ਅੱਜ 18 ਜੁਲਾਈ ਦਾ ਜਿਹੜਾ ਦਿਨ ਹੈ ਇਹ ਸਾਡੇ ਸਭ ਲਈ ਬੜਾ ਖਾਸ ਹੈ। ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇ ਯਾਨੀ ਅੰਤਰਰਾਸ਼ਟਰੀ ਦਿਹਾੜਾ ਜਿਹੜਾ ਹੈ ਇਹ ਮਨਾਇਆ ਜਾ ਰਿਹਾ ਹੈ, ਔਰ ਅੱਜ ਦਾ ਦਿਨ ਜਿਹੜਾ ਹੈ ਇਹ ਉਹਨਾਂ ਨੇ ਨੈਲਸਨ ਮੰਡੇਲਾ ਜੀ ਜਿਹੜੇ ਸਨ ਉਹਨਾਂ ਨੇ ਮਾਨਵਤਾ, ਵਿਸ਼ਵ ਸ਼ਾਂਤੀ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਜੀਵਨ ਭਰ ਸੰਘਰਸ਼ ਕੀਤਾ ਸੀ
1: ਜੀ ਬਿਲਕੁਲ। ਔਰ ਉਹਨਾਂ ਨੂੰ ਅਮਨ ਅਤੇ ਆਜ਼ਾਦੀ ਦਾ ਮਸੀਹਾ ਹੈ ਜਿਹੜਾ ਉਹ ਕਹਿ ਕੇ ਬੁਲਾਇਆ ਜਾਂਦਾ ਸੀ, ਔਰ ਉਹਨਾਂ ਦੇ ਜਿਹੜੇ ਅਟੁੱਟ ਹੌਸਲੇ ਸਦਕਾ ਹੀ ਉਹਨਾਂ ਦਾ ਦੇਸ਼ ਹੈ ਜਿਹੜਾ ਆਜ਼ਾਦ ਹੋਇਆ, ਉਹ ਉੱਥੋਂ ਦੇ ਪਹਿਲੇ ਰਾਸ਼ਟਰਪਤੀ ਬਣੇ, ਅਤੇ ਖਾਸ ਗੱਲ ਇਹ ਹੈ ਕਿ ਸੱਤਾ ਦੇ ਵਿੱਚ ਆ ਕੇ ਵੀ ਉਹਨਾਂ ਨੇ ਆਪਣੇ ਆਪ ਨੂੰ ਨਹੀਂ ਬਦਲਿਆ ਬਲਕਿ ਉਹਨਾਂ ਨੇ ਹਮੇਸ਼ਾ ਦੂਜਿਆਂ ਨੂੰ ਇੱਕ ਹੀ ਸਮਝਿਆ।
0: ਬਿਲਕੁਲ ਜੀ, ਦੱਖਣ ਅਫਰੀਕਾ ਦੇ ਉਹ ਪਹਿਲੇ ਅਸ਼ਵੇਤ ਰਾਸ਼ਟਰਪਤੀ ਸਨ, ਔਰ ਦੱਖਣ ਅਫਰੀਕਾ ਦੇ ਵਿੱਚ ਉਹਨਾਂ ਨੇ ਗੋਰੇ ਅਤੇ ਕਾਲੇ ਲੋਕਾਂ ਵਿਚਕਾਰ ਹੋਣ ਵਾਲੇ ਜਿਹੜੇ ਨਸਲੀ ਵਿਤਕਰੇ ਸਨ ਉਹਨਾਂ ਨੂੰ ਖਤਮ ਕਰਨ ਲਈ ਇੱਕ ਬਹੁਤ ਲੰਬੀ ਲੜਾਈ ਲੜੀ ਸੀ, ਔਰ ਨਸਲਵਾਦ ਖਿਲਾਫ ਉਹਨਾਂ ਨੇ ਅੰਦੋਲਨ ਕੀਤਾ ਸੀ
1: ਜੀ। ਔਰ ਮਹਾਤਮਾ ਗਾਂਧੀ ਜੀ ਦੇ ਵਿਚਾਰਾਂ 'ਤੇ ਚੱਲਣ ਵਾਲੇ ਮੰਡੇਲਾ ਜੀ ਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਅਤੇ ਵਿਸ਼ਵ ਨੇ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜ਼ਿਆ, ਅਤੇ ਜੋਤੀ ਜੀ ਇਹਨਾਂ ਦਾ ਜੀਵਨ ਸਾਨੂੰ ਇਹੀ ਸਿਖਾਉਂਦਾ ਹੈ ਕਿ ਨਫ਼ਰਤ ਨੂੰ ਸਿਰਫ਼ ਮਾਫ਼ੀ ਅਤੇ ਸਬਰ ਦੇ ਨਾਲ ਹੀ ਜਿੱਤਿਆ ਜਾ ਸਕਦਾ ਹੈ।
0: ਬਿਲਕੁਲ ਜੀ, ਮਤਲਬ ਕਹਿਣ ਦਾ ਇਹ ਹੈ ਕਿ ਉਹਨਾਂ ਨੇ ਆਪਣੇ ਜੀਵਨ ਦੇ ਪੂਰੇ 67 ਸਾਲ ਮਾਨਵਤਾ ਦੀ ਭਲਾਈ ਦੇ ਵਿੱਚ ਲਗਾਏ ਸੀ, ਔਰ ਇਹ ਜਿਹੜਾ ਦਿਹਾੜਾ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ, ਇਸ ਦਾ ਮੰਤਵ ਵੀ ਇਹ ਹੈ ਕਿ ਅਸੀਂ ਵੀ ਘੱਟੋ ਘੱਟ ਅਨੁਰਾਧਾ ਆਪਣੇ ਜੀਵਨ ਦੇ 67 ਮਿੰਟ ਸਮਾਜ ਸੇਵਾ ਦੇ ਵਿੱਚ ਲਗਾਈਏ। ਅਸੀਂ 67 ਮਿੰਟ ਕੋਈ ਵੀ ਕੰਮ ਕਰ ਸਕਦੇ ਹਾਂ, ਗਰੀਬਾਂ ਨੂੰ ਅਸੀਂ ਖਾਣਾ ਖਿਲਾ ਸਕਦੇ ਹਾਂ, ਅਸੀਂ ਜਿਹੜੇ ਲੋੜਵੰਦ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਕਿਤਾਬਾਂ ਕਾਪੀਆਂ ਵੰਡ ਸਕਦੇ ਹਾਂ, ਬਜ਼ੁਰਗਾਂ ਦੀ ਸੇਵਾ ਕਰ ਸਕਦੇ ਹਾਂ, ਜਾਂ ਕੁਦਰਤ ਦੀ, ਪਰਿਆਵਰਨ ਦੀ ਅਸੀਂ ਸੇਵਾ ਕਰ ਸਕਦੇ ਹਾਂ। ਮਤਲਬ ਕੋਈ ਵੀ ਜੋ ਵੀ ਮਨ 'ਚ ਸਾਡੇ ਪ੍ਰੇਰਣਾ ਆਵੇ ਅਸੀਂ ਅਜਿਹਾ ਕੰਮ ਕਰੀਏ ਕਿ ਜਿਹਦੇ ਨਾਲ ਕਿਸੇ ਦਾ ਭਲਾ ਹੋਵੇ ਔਰ ਅਸੀਂ ਕਿਸੇ ਦੇ ਕੰਮ ਆ ਸਕੀਏ, ਔਰ ਉਹਦੇ ਨਾਲ ਕੀ ਹੋਏਗਾ ਕਿ ਸਾਡਾ ਆਪਣਾ ਜੀਵਨ ਵੀ ਸਾਰਥਕ ਹੋਏਗਾ
1: ਜੀ ਬਿਲਕੁਲ। ਔਰ ਉਹਨਾਂ ਦੀ ਇਹ ਜੀਵਨ ਯਾਤਰਾ ਹੈ ਜਿਹੜੀ ਉਹ ਅੱਜ ਦੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੀ ਹੈ, ਅਤੇ ਅੱਜ ਦੇ ਦਿਨ ਸਾਨੂੰ ਉਹਨਾਂ ਦੇ ਜੀਵਨ ਤੋਂ ਇਹ ਸਿੱਖਣ ਦੀ ਲੋੜ ਹੈ ਕਿ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਨਹੀਂ ਬਲਕਿ ਮਾਫ਼ੀ ਅਤੇ ਪਿਆਰ ਨਾਲ ਦਿੱਤਾ ਜਾ ਸਕਦਾ ਹੈ।
0: ਬਿਲਕੁਲ ਜੀ, ਇਹੀ ਕਹਿਣਾ ਸੀ ਨੈਲਸਨ ਮੰਡੇਲਾ ਜੀ ਦਾ, ਔਰ ਇੱਕ ਗੀਤ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਚੱਲਾਂਗੇ ਸ਼ਨੀਵਾਰ ਦੇ ਆਪਣੇ ਸਿਲਸਿਲੇ ਵੱਲ
1: ਜੀ।

0: ਜੀ, ਇਸ ਗੀਤ ਤੋਂ ਬਾਅਦ ਫਿਰ ਤੋਂ ਅਸੀਂ ਹਾਜ਼ਰ ਹੋ ਗਏ ਹਾਂ ਅਤੇ ਅਨੁਰਾਧਾ ਅਸੀਂ ਲੈ ਕੇ ਆਏ ਹਾਂ ਬੜਾ ਹੀ ਖਾਸ ਸਿਲਸਿਲਾ ਜਿਸ ਦਾ ਸਰੋਤਿਆਂ ਨੂੰ ਰਹਿੰਦਾ ਹੈ ਬੇਸਬਰੀ ਦੇ ਨਾਲ ਇੰਤਜ਼ਾਰ। ਔਰ ਸਿਲਸਿਲੇ ਦਾ ਨਾਮ ਹੈ ਜੀ ਝਾਂਜਰਾਂ ਦੇ ਬੋਰ। ਔਰ ਬਹੁਤ ਸਾਰੀ ਜਿਹੜੀਆਂ ਫਰਮਾਇਸ਼ਾਂ ਹੈ, ਬਹੁਤ ਸਾਰੇ ਖੱਤ ਸਾਡੇ ਤੱਕ ਪਹੁੰਚੇ ਨੇ ਅਤੇ ਇੱਕ ਇੱਕ ਕਰਕੇ ਜ਼ਰੂਰ ਪੜ੍ਹਾਂਗੇ। ਔਰ ਪਹਿਲੀ ਫਰਮਾਇਸ਼ ਆਈ ਹੈ ਜੀ, ਕਹਿੰਦੇ ਸਾਨੂੰ ਸਰਬਜੀਤ ਦੀ ਆਵਾਜ਼ 'ਚ ਗੀਤ ਸੁਣਾ ਦਿਓ ਅਤੇ ਇਹਨਾਂ ਨੂੰ ਸੁਣਾਵਾਂਗੇ ਸਰਬਜੀਤ ਅਤੇ ਚੰਦਰਕਾਂਤਾ ਕਪੂਰ ਦੀ ਆਵਾਜ਼ 'ਚ ਗੀਤ ਰੇਲਵੇ ਕਲੋਨੀ ਹਨੂੰਮਾਨਗੜ੍ਹ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ, ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ, ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁੱਖ ਜਿੰਦਲ
1: ਜੀ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ, ਰੇਖਾ, ਗਗਨ ਸੋਨੀ, ਸੀਤਾ ਅਤੇ ਗੀਤਾ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਪੂਰਾ ਗਿੱਲ ਪਰਿਵਾਰ, ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜਣ ਵਾਲੇ ਨੇ ਜੀ ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਨਵੀਰ ਅਤੇ ਮਨਰਾਜ, ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਸਰਬਜੀਤ ਅਤੇ ਚੰਦਰਕਾਂਤਾ ਕਪੂਰ ਦਾ ਇਹ ਗਾਇਆ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ

0: ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਜੀ ਅਨੁਰਾਧਾ, ਅਗਲੇ ਜਿਹੜੇ ਸਰੋਤੇ ਆਏ ਨੇ ਆਪਣੀ ਫਰਮਾਇਸ਼ ਲੈ ਕੇ, ਕਹਿੰਦੇ ਜੀ ਸਾਨੂੰ ਹਰਭਜਨ ਮਾਨ ਦੀ ਆਵਾਜ਼ 'ਚ ਗੀਤ ਸੁਣਾ ਦਿਓ। ਇਹਨੇ ਜੀ ਅਰਾਇਣ ਤੋਂ ਡਾਕਟਰ ਬਨਵਾਰੀ ਲਾਲ, ਜੈਪਾਲ ਬਿਮਲਾ, ਜੈਪਾਲ ਸੋਨੂੰ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੀਬੀ ਹਿਨਾਸ਼ਾ, ਡੱਬਵਾਲੀ ਹਰਿਆਣਾ ਤੋਂ ਜੇ ਕੇ ਬਕੌਲੀਆ, ਸ਼੍ਰੀਮਤੀ ਸੁਨੀਤਾ ਬਕੌਲੀਆ, ਸੰਜੇ ਅਨਿਲ ਅਤੇ ਮੀਨੂ ਬਕੌਲੀਆ
2: ਜੀ। ਅਤੇ ਇਹਨਾਂ ਨੇ ਵੀ ਸਾਨੂੰ ਫਰਮਾਇਸ਼ ਭੇਜੀ ਹੈ ਜੀ, ਇਹ ਭਵਨਾਲ ਹਾਜ਼ੀਪੁਰ ਤੋਂ ਨੇ। ਗੋਲਕ ਦਾਸ ਬਿੱਲਾ, ਰਜਨੀਸ਼, ਆਰ ਕੇ ਕੌਂਡਲ, ਕੇ ਕੇ ਕੌਂਡਲ, ਰਾਜ ਕੌਂਡਲ, ਤਲਵਾੜਾ ਰੋਡ ਹਾਜ਼ੀਪੁਰ ਤੋਂ ਵਿਜੇ, ਬਿੱਟੂ, ਲਾਲੀ, ਬਾਲੀ, ਜੀਵਨ ਅਤੇ ਟੋਨੀ, ਪਿੰਡ ਮੁੱਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ, ਦੀਪਾ ਕਾਠਪਾਲ, ਬਲਕਾਰ ਖੋਖਰ, ਪਿੰਡ ਆਜ਼ਮਵਾਲਾ, ਤਹਿਸੀਲ ਫਾਜ਼ਿਲਕਾ ਤੋਂ ਫਰਮਾਇਸ਼ ਭੇਜਣ ਵਾਲੇ ਨੇ ਜੀ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ, ਅਤੇ ਇਹਨਾਂ ਸਾਰਿਆਂ ਨੇ ਵੀ ਫਰਮਾਇਸ਼ ਕੀਤੀ ਹੈ ਹਰਭਜਨ ਮਾਨ ਦੇ ਗਾਏ ਦੀ ਗੀਤ ਦੀ। ਅਤੇ ਆਓ ਸੁਣਦੇ ਹਾਂ ਇਹ ਗੀਤ।

0: ਜੀ, ਇਸ ਗੀਤ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ। ਜੋਤੀ, ਜਦੋਂ ਇਸ ਤਰ੍ਹਾਂ ਦੇ ਗੀਤ ਅਸੀਂ ਸੁਣਦੇ ਹਾਂ ਨਾ, ਜਿਨ੍ਹਾਂ ਦੇ ਵਿੱਚ ਰਿਸ਼ਤਿਆਂ ਦੀ ਗੱਲ ਹੁੰਦੀ ਹੈ, ਰਿਸ਼ਤਿਆਂ ਦੀ ਮਿਠਾਸ ਹੁੰਦੀ ਹੈ, ਖਾਸ ਤੌਰ 'ਤੇ ਜਿਹੜਾ ਦਿਓਰ ਅਤੇ ਭਾਬੀ ਦਾ ਰਿਸ਼ਤਾ ਹੈ ਨਾ, ਇਹਦੇ ਵਿੱਚ ਜਿਹੜੀ ਮਿਠਾਸ ਹੈ ਨਾ ਜੋਤੀ ਜੀ, ਇਹ ਬਹੁਤ ਘੱਟ ਮਿਲਦੀ ਹੈ ਹੋਰ ਰਿਸ਼ਤਿਆਂ ਦੇ ਵਿੱਚ, ਕਿਉਂਕਿ ਦਿਓਰ ਭਾਬੀ ਦਾ ਜਿਹੜਾ ਅਜਿਹਾ ਰਿਸ਼ਤਾ ਆ ਸਾਡੇ ਸੱਭਿਆਚਾਰ ਦਾ ਅਜਿਹਾ ਅੰਗ ਹੈ, ਕਿਉਂਕਿ ਜਦੋਂ ਅਸੀਂ ਬਹੁਤ ਸਾਰੇ ਗੀਤ ਇਸ ਤਰ੍ਹਾਂ ਦੇ ਸੁਣਦੇ ਹਾਂ, ਉਹਦੇ ਵਿੱਚ ਸ਼ਰਾਰਤਾਂ ਵੀ ਹੁੰਦੀਆਂ ਨੇ
1: ਜੀ,
0: ਅਤੇ ਪਿਆਰ ਵੀ ਹੁੰਦਾ
1: ਪਿਆਰ
0: ਹੈ
1: ਵੀ ਹੁੰਦਾ ਹੈ। ਔਰ ਜਦੋਂ ਦਿਓਰ ਦਾ ਵਿਆਹ ਹੁੰਦਾ ਨਾ, ਅਤੇ ਭਾਬੀਆਂ ਨੂੰ ਚਾਅ ਵੀ ਬੜੇ ਚੜ੍ਹਦੇ ਨੇ
0: ਜੀ, ਬਿਲਕੁਲ
1: ਹੈ ਨਾ। ਅਤੇ ਝਾਂਜਰਾ ਦੇ ਬੋਰਡ ਦੀ ਅਗਲੀ ਫਰਮਾਇਸ਼ ਪੜ੍ਹ ਦਿੰਦੇ ਹਾਂ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਪਿੰਡ ਅਤਾਪੁਰ ਤੋਂ ਆਈ ਹੈ ਫਰਮਾਇਸ਼ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੁਣਾਂ ਦੀ। ਔਰ ਇਹ ਨੇ ਜੀ ਨਹਿਰ ਕਿਨਾਰੇ ਢਾਣੀ ਫਤਿਹ ਵਾਲੀ ਤੋਂ ਰਾਮ ਸਿੰਘ ਰੁਪਾਲ, ਖੁਸ਼ਦੀਪ ਕੌਰ ਰੁਪਾਲ ਅਤੇ ਪੂਰੀ ਰੁਪਾਲ ਫੈਮਿਲੀ ਹੈ ਜੀ। ਔਰ ਫਿਲੌਰ ਤੋਂ ਬਿੱਲਾ ਟੇਲਰ ਦੇ ਵਿਸ਼ਵ ਪ੍ਰੇਮੀ ਕੁਲਦੀਪ ਲਾਦੀਆ ਖੁਰਦ ਤੋਂ ਨੇ ਜੀ, ਜਸਵਿੰਦਰ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ
0: ਜੀ। ਅਤੇ ਪਿੰਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਨੇੜੇ ਬੱਸ ਸਟੈਂਡ ਤੋਂ ਫਰਮਾਇਸ਼ ਭੇਜਣ ਵਾਲੇ ਨੇ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਕੋਟਲੀ ਕਲਾਂ ਪੰਜਾਬ ਤੋਂ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਜੋਤ ਸਿੰਘ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ। ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਅਗਲੀ ਫਰਮਾਇਸ਼ ਸਾਨੂੰ ਜਿਹੜੀ ਇਹ ਭੇਜੀ ਹੈ ਜੀ, ਪਿੰਡ ਬਾਘਾ ਪੁਰਾਣਾ ਤੋਂ ਭੇਜਣ ਵਾਲੇ ਨੇ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼, ਅਤੇ ਸੁਕ੍ਰਿਤੀ ਕੱਕੜ ਅਤੇ ਮੰਨਤ ਨੂਰ ਦਾ ਗਾਇਆ ਹੋਇਆ ਇਹ ਗੀਤ।

ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਫਰਮਾਇਸ਼ ਭੇਜਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ। ਪਿੰਡ ਕੈਰੋਂ ਤੋਂ ਫਰਮਾਇਸ਼ ਭੇਜਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ, ਵਿਨੋਦ ਗਰਗ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਹਾਕਮ ਸੂਫੀ ਦਾ ਗਾਇਆ ਹੋਇਆ ਇਹ ਗੀਤ।

0: ਜੀ, ਇਸ ਗੀਤ ਤੋਂ ਬਾਅਦ ਅਸੀਂ ਅਗਲੀ ਫਰਮਾਇਸ਼ ਵੱਲ ਚੱਲਦੇ ਹਾਂ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਸਾਬਰਕੋਟੀ ਦੇ ਗਾਏ ਹੋਏ ਗੀਤ ਦੀ। ਇਹ ਭੇਜੀ ਹੈ ਜੀ ਪਿੰਡ ਪੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਮੁਸਕਾਨ ਕੌਰ, ਪਰਮਜੀਤ ਕੌਰ, ਸੁਖਪ੍ਰੀਤ ਕੌਰ, ਮਲਕੀਤ ਕੌਰ, ਕਿਰਨਦੀਪ ਕੌਰ, ਰੀਨਾ ਅਤੇ ਰਣਦੀਪ ਨੇ। ਯੋਗਨਗਰ ਬੁਢਲਾਡਾ ਤੋਂ ਨਰਿੰਦਰ ਮਹਿਤਾ, ਵਰਿੰਦਰ ਮਹਿਤਾ, ਗਿਰੀਰਾਜ ਮਹਿਤਾ, ਸਿਮਰਨ ਮਹਿਤਾ, ਹਨੀ ਮਹਿਤਾ ਨੇ।
1: ਔਰ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਆਏ ਨੇ ਜੀ ਬ੍ਰਿਜ ਲਾਲ ਚੌਹਾਨ ਅਤੇ ਨੀਰਜ ਕੁਮਾਰ ਚੌਹਾਨ। ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਂਗੇ ਜੀ ਸਾਬਰਕੋਟੀ ਦੀ ਆਵਾਜ਼ 'ਚ ਗੀਤ
0: ਜੀ।
2: ਸੁਣ

0: ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲਦਾ
1: ਜੀ। ਇਹੋ ਜਿਹਾ ਨਜ਼ਾਰਾ ਜਿਹੜਾ ਨਾ, ਮਤਲਬ ਸਾਉਣ ਦਾ ਮਹੀਨਾ ਹੋਵੇ ਅਤੇ ਨਾਲ ਗੀਤ ਸੰਗੀਤ ਚੱਲ ਰਿਹਾ ਹੋਵੇ ਤਾਂ ਫਿਰ ਮਜ਼ਾ ਆ ਜਾਂਦਾ। ਅਤੇ ਅਸੀਂ ਆਖਰੀ ਆਪਣੀ ਫਰਮਾਇਸ਼ ਵੀ ਪੜ੍ਹ ਦਿੰਦੇ ਹਾਂ ਜੀ, ਜਿਹੜੀ ਸਾਡੇ ਸਰੋਤਿਆਂ ਨੇ ਸਾਨੂੰ ਭੇਜੀ ਹੈ। ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਪੋਤਰਾ ਗੁਰਨੂਰ ਸਿੰਘ
2: ਜੀ। ਅਤੇ ਚਾਲ ਕਲਾ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ, ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਤੇਗ ਫਤਿਹ ਸਿੰਘ ਅਤੇ ਇਹਨਾਂ ਦਾ ਪਰਿਵਾਰ। ਅਤੇ ਆਓ ਸੁਣਦੇ ਹਾਂ ਉਹਨਾਂ ਦੇ ਸਾਰਿਆਂ ਦੀ ਫਰਮਾਇਸ਼ 'ਤੇ ਮੁਹੰਮਦ ਰਫੀ ਅਤੇ ਦਿਲਰਾਜ ਕੌਰ ਦਾ ਗਾਇਆ ਇਹ ਗੀਤ।

0: ਜੀ, ਅਸੀਂ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਸਾਨੂੰ ਆਪਣੀਆਂ ਫਰਮਾਇਸ਼ਾਂ ਇਸੇ ਤਰ੍ਹਾਂ ਭੇਜਦੇ ਰਹਿਣਗੇ ਅਤੇ ਅਸੀਂ ਉਹਨਾਂ ਦੀਆਂ ਫਰਮਾਇਸ਼ਾਂ ਇਸੇ ਤਰ੍ਹਾਂ ਸ਼ਾਮਿਲ ਕਰਦੇ ਰਹਾਂਗੇ। ਸੋ ਜੋਤੀ ਜੀ, ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ, ਲਈਏ ਇਜਾਜ਼ਤ।
1: ਬਿਲਕੁਲ ਜੀ,
0: ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਵਜੇ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਦਰਸ਼ਨ ਸਿੰਘ ਯਮਲਾ ਦੀ ਆਵਾਜ਼ ਵਿੱਚ ਲੋਕ ਗੀਤ ਸੁਣੋਗੇ। ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਖੇਡ ਸੰਸਾਰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਪਰਵਿੰਦਰ ਕਿੰਗ ਲੁਬਾਣਾ ਤੋਂ ਛੋਟੇ ਜਾਨਵਰਾਂ ਦੀ ਦੇਖਭਾਲ ਬਾਰੇ ਜਾਣਕਾਰੀ ਲਵੋਗੇ।

ਰਾਤ 7:40 'ਤੇ ਸੁਣੋਗੇ ਪ੍ਰੋਗਰਾਮ ਸਾਹਿਤਯ ਸੁਧਾ। ਅੱਜ ਇਸ ਪ੍ਰੋਗਰਾਮ ਵਿੱਚ ਸੰਸਕ੍ਰਿਤ ਸਾਹਿਤ ਵਿੱਚ ਬਰਖਾ ਰਿਤੂ ਦਾ ਵਰਣਨ ਬਾਰੇ ਜਾਣਕਾਰੀ ਲਵੋਗੇ ਡਾਕਟਰ ਰੇਣੂ ਬਾਲਾ ਤੋਂ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਅਤੇ ਰਾਤ 8:15 ਵਜੇ ਸੁਣੋਗੇ ਪ੍ਰੋਗਰਾਮ ਸੁਰਸਰਿਤਾ।

ਰਾਤ 9:30 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਭਾਰਤੀ ਅਤੇ ਰਾਤ 10 ਵਜੇ ਸੁਣੋਗੇ ਪ੍ਰੋਗਰਾਮ ਸੰਗੀਤ ਦਾ ਅਖਿਲ ਭਾਰਤੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਲਗਭਗ 25,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਜਲੰਧਰ ਵਿੱਚ 5,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ ਵੱਖ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨਾਲ ਆਏ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਕਈ ਵੱਡੇ ਰੇਲਵੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ।
2: पंजाब में अपार संभावना है साथियों। लुधियाना मैन्युफैक्चरिंग का हब बन सकता है, जालंधर खेल उद्योग का वैश्विक केंद्र बन सकता है, मोहाली टेक्नोलॉजी और स्टार्टअप्स का बड़ा हब बन सकता है। हम माननीय प्रधानमंत्री जी के नेतृत्व में पंजाब के हर नागरिक तक अच्छी रेल सुविधाएं पहुँचाने के लिए और आप सबका जीवन आसान बनाने के लिए कमिटेड है।
1: ਅੱਜ ਪੰਜਾਬ ਵਿੱਚ ਕਰੀਬ 30,000 ਕਰੋੜ ਰੁਪਏ ਦੇ ਰੇਲਵੇ ਦੇ ਕੰਮ ਚੱਲ ਰਹੇ ਨੇ। 1,800 ਕਰੋੜ ਰੁਪਏ ਦੀ ਲਾਗਤ ਨਾਲ 30 ਸਟੇਸ਼ਨਾਂ ਨੂੰ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ, ਕੈਂਟ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਮੋਹਾਲੀ ਸਟੇਸ਼ਨਾਂ ਦਾ ਉਦਘਾਟਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। 12 ਵੰਦੇ ਭਾਰਤ ਅਤੇ 4 ਅੰਮ੍ਰਿਤ ਭਾਰਤ ਰੇਲ ਸੇਵਾਵਾਂ ਚੱਲ ਰਹੀਆਂ ਨੇ ਅਤੇ ਪੰਜਾਬ ਵਿੱਚ ਰੇਲਵੇ ਨੈੱਟਵਰਕ ਦਾ ਪੂਰੀ ਤਰ੍ਹਾਂ ਬਿਜਲੀਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਦਾ ਸਮੁੱਚੇ ਪੰਜਾਬ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਪਾਰਕ ਸਮਝੌਤੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕਣਕ ਅਤੇ ਦੁੱਧ ਨੂੰ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ। ਸ੍ਰੀ ਢਿੱਲੋਂ ਨੇ ਕਿਹਾ ਕਿ ਯੂਰਪੀਅਨ ਦੇਸ਼ਾਂ ਨਾਲ ਹੋਏ ਵਪਾਰਕ ਸਮਝੌਤੇ ਨਾਲ ਪੰਜਾਬ ਨੂੰ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੁਧਿਆਣੇ ਦੀ ਹੌਜ਼ਰੀ ਅਤੇ ਸਾਈਕਲ, ਜਲੰਧਰ ਦੇ ਸਪੋਰਟਸ ਅਤੇ ਲੈਦਰ, ਬਟਾਲੇ ਦੀਆਂ ਮਸ਼ੀਨਾਂ ਅਤੇ ਪੰਜਾਬ ਦੇ ਕਿਸਾਨਾਂ ਦੀ ਬਾਸਮਤੀ ਫਲ ਅਤੇ ਸਬਜ਼ੀਆਂ ਬਿਨਾਂ ਕਿਸੇ ਟੈਰਿਫ ਦੇ 27 ਯੂਰਪੀਅਨ ਦੇਸ਼ਾਂ ਵਿੱਚ ਜਾ ਸਕਣਗੀਆਂ। ਸ਼੍ਰੀ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਉੱਪਰ MSP ਦੇਣ ਦਾ ਕੰਮ ਮੋਦੀ ਸਰਕਾਰ ਹੀ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ 2027 'ਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਖਾਲਸਾ ਵਰਗੀ BJP ਸਰਕਾਰ ਬਣਾਵਾਂਗੇ ਅਤੇ ਪੰਜਾਬ 'ਚੋਂ ਨਸ਼ਾ, ਗੈਂਗਸਟਰਵਾਦ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਕੇ ਪੰਜਾਬ ਦੀ ਆਣ ਬਾਣ ਅਤੇ ਸ਼ਾਨ ਬਹਾਲ ਕਰਾਂਗੇ। ਹੁਸ਼ਿਆਰਪੁਰ ਪੁਲਿਸ ਨੇ ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟਾਂਡਾ ਪੁਲਿਸ ਥਾਣੇ ਦੇ ਸਾਬਕਾ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਏ। ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਢੁਕਵੀਂ ਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਏ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ FBI ਨੇ 7 ਫਰਵਰੀ ਨੂੰ ਇੱਕ ਕਥਿਤ ਅੰਤਰਰਾਸ਼ਟਰੀ ਫਿਰੌਤੀ ਰੈਕਟ ਦੇ ਸੰਬੰਧ ਵਿੱਚ ਨਾਗਰਾ ਦਾ ਨਾਂ ਲਿਆ ਸੀ। DIG ਜਲੰਧਰ ਰੇਂਜ ਅਨੁਸਾਰ ਜਾਂਚ ਦੌਰਾਨ ਕਾਫੀ ਸਬੂਤ ਰਿਕਾਰਡ 'ਤੇ ਆ ਗਏ ਨੇ ਜੋ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਨੂੰ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਮੰਗ, ਫਿਰੌਤੀ ਅਤੇ ਗੈਰ ਕਾਨੂੰਨੀ ਰਿਸ਼ਵਤ ਨਾਲ ਜੋੜਦੇ ਨੇ। ਉਹ ਅਮਰੀਕਾ ਸਥਿਤ ਪਰਿਵਾਰ ਤੋਂ 16 ਲੱਖ ਰੁਪਏ ਗੈਰ ਕਾਨੂੰਨੀ ਰਿਸ਼ਵਤ ਵਜੋਂ ਵਸੂਲਣ ਵਿੱਚ ਸ਼ਾਮਲ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ 17 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅੱਜ ਸੰਬੰਧਿਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੂਰੀ ਸਾਜ਼ਿਸ਼ ਦਾ ਹੋਰ ਖੁਲਾਸਾ ਕਰਨ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ। ਸੂਬੇ ਭਰ ਵਿੱਚ ਵਿਸ਼ੇਸ਼ ਤੀਬਰ ਸੋਧ SIR ਦਾ ਘਰ ਘਰ ਗੰਨਾ ਗੇੜ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਦੇ ਸਾਰੇ ਪੋਲਿੰਗ ਬੂਥਾਂ 'ਤੇ 19 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ 1 ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰਾਂ ਨੂੰ ਆਪਣੇ ਗੰਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੀ ਸਹੂਲਤ ਮਿਲੇਗੀ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਤਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹਨਾਂ ਅਜੇ ਤੱਕ ਆਪਣਾ ਗੰਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ 'ਤੇ ਜਾਣ। ਹਰੇਕ ਯੋਗ ਵੋਟਰ ਦਾ ਨਾਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੂਥ ਲੈਵਲ ਦੇ ਅਫਸਰ ਵੋਟਰਾਂ ਦੀ ਇਸ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਾਰੇ ਨਿਰਧਾਰਿਤ ਵੋਟ ਕੇਂਦਰ 'ਤੇ

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵੀਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਸ਼ਾਨ ਦੀ ਆਵਾਜ਼ ਵਿੱਚ।

0: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇਸ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਲੱਕੀ ਅਲੀ ਦੀ ਆਵਾਜ਼ ਵਿੱਚ।

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਰਾਕੇਟ ਵਿਕਰਮ 1 ਨੇ ਆਗਮਨ ਮਿਸ਼ਨ ਦੇ ਹਿੱਸੇ ਵਜੋਂ ਧਰਤੀ ਦੀ ਸਤ੍ਹਾ ਤੋਂ 450 ਕਿਲੋਮੀਟਰ ਉੱਪਰ ਪੇਲੋਡ ਨੂੰ ਸਫਲਤਾ ਨਾਲ ਗ੍ਰਹਿ ਪੰਥ ਵਿੱਚ ਸਥਾਪਿਤ ਕਰ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ ਇੱਕ ਬਿਆਨ ਨਹੀਂ ਹੈ ਅਤੇ ਭਾਰਤ ਸਟੈਂਡ 'ਤੇ ਦ੍ਰਿੜਤਾ ਨਾਲ ਖੜ੍ਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਵਿੱਚ ਭਾਰਤ ਬਾਂਗਲਾਦੇਸ਼ ਸਰਹੱਦ 'ਤੇ ਸਰਹੱਦੀ ਸੁਰੱਖਿਆ ਬਲ ਦੀ 18ਵੀਂ ਬਟਾਲੀਅਨ ਦੀ ਜੁਮਾ ਗਾਛ ਸਰਹੱਦੀ ਚੌਕੀ ਦਾ ਦੌਰਾ ਕਰਨਗੇ। ਅਤੇ PV ਸਿੰਧੂ ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਰਾਕੇਟ ਵਿਕਰਮ 1 ਨੇ ਆਗਮਨ ਮਿਸ਼ਨ ਦੇ ਹਿੱਸੇ ਵਜੋਂ ਧਰਤੀ ਦੀ ਸਤ੍ਹਾ ਤੋਂ 450 ਕਿਲੋਮੀਟਰ ਉੱਪਰ ਪੇਲੋਡ ਨੂੰ ਸਫਲਤਾ ਨਾਲ ਗ੍ਰਹਿ ਪੰਥ ਵਿੱਚ ਸਥਾਪਿਤ ਕਰ ਦਿੱਤਾ ਹੈ। ਇਹ ਲਾਂਚ ਅੱਜ ਦੁਪਹਿਰ ਬਾਅਦ 12:05 'ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿੱਚ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਗਿਆ। ਇਸ ਦੇ ਨਾਲ ਭਾਰਤ ਨੇ ਇੱਕ ਨਿੱਜੀ ਕੰਪਨੀ ਸਕਾਈ ਰੂਟ ਏਰੋਸਪੇਸ ਰਾਹੀਂ ਪੁਲਾੜ ਵਿੱਚ ਇੱਕ ਪੇਲੋਡ ਲਾਂਚ ਕਰਨ ਦੀ ਸਮਰੱਥਾ ਵੀ ਪ੍ਰਾਪਤ ਕਰ ਲਈ ਹੈ।
2: And we have lift off of Vikram 1, India's first private orbital launch
3: lift
2: vehicle.
3: Off, normal.
2: Vikram 1 ne apni udan bhari pratham charan ka prajwalan.
1: ਭਾਰਤ ਇਸ ਉਪਲਬਧੀ ਨੂੰ ਪ੍ਰਾਪਤ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਲਈ ਸਕਾਈ ਰੂਟ ਏਰੋਸਪੇਸ ਨੂੰ ਵਧਾਈ ਦਿੱਤੀ। ਸ੍ਰੀ ਮੋਦੀ ਨੇ ਸਕਾਈ ਰੂਟ ਟੀਮ ਨਾਲ ਫੋਨ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਵਿਕਰਮ 1 ਟੀਮ ਨੂੰ ਉਨ੍ਹਾਂ ਨੂੰ ਮਿਲਣ ਲਈ ਵੀ ਸੱਦਾ ਦਿੱਤਾ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਜਤਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ। ਵਿਕਰਮ 1 ਭਾਰਤ ਦਾ ਪਹਿਲਾ ਨਿੱਜੀ ਤੌਰ 'ਤੇ ਵਿਕਸਿਤ ਔਰਬਿਟਲ ਲਾਂਚ ਵਾਹਨ ਹੈ। ਇਸ ਨੂੰ ਹੈਦਰਾਬਾਦ ਸਥਿਤ ਏਰੋਸਪੇਸ ਸਟਾਰਟਅਪ ਸਕਾਈ ਰੂਟ ਏਰੋਸਪੇਸ ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਸੀ। ਆਗਮਨ ਮਿਸ਼ਨ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਗਿਆ ਇਹ ਰਾਕੇਟ ਛੋਟੇ ਉਪਗ੍ਰਹਿਾਂ ਲਈ ਕਿਫਾਇਤੀ ਲਾਂਚ ਸੇਵਾਵਾਂ ਪ੍ਰਦਾਨ ਕਰਨ ਲਈ ਹੈ। ਵਿਕਰਮ 1, ਜਿਸ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ 'ਤੇ ਰੱਖਿਆ ਗਿਆ, ਵਿੱਚ 3 ਠੋਸ ਪ੍ਰੋਪੇਲੈਂਟ ਪੜਾਅ ਅਤੇ 1 ਤਰਲ ਇੰਜਣ ਵਾਲਾ ਰਮਨ ਇੰਜਣ ਲਾਇਆ ਗਿਆ ਹੈ। ਇਹ ਪੁਲਾੜ ਦੇ ਸਭ ਤੋਂ ਹੇਠਲੇ ਗ੍ਰਹਿ ਪੰਥ 'ਚ ਪੇਲੋਡ ਕਾਇਮ ਕਰਨ ਦੇ ਸਮਰੱਥ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ ਇੱਕ ਬਿਆਨ ਨਹੀਂ ਹੈ ਅਤੇ ਭਾਰਤ ਇਸ ਸਟੈਂਡ 'ਤੇ ਦ੍ਰਿੜਤਾ ਨਾਲ ਖੜ੍ਹਾ ਹੈ। ਅੱਜ ਨਵੀਂ ਦਿੱਲੀ ਵਿੱਚ ਫੋਰਸਿਸ ਫਸਟ ਕਨਕਲੇਵ ਵਿਖੇ ਬੋਲਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਨਾ ਸਿਰਫ ਆਪਣੀਆਂ ਸਰਹੱਦਾਂ ਦੇ ਅੰਦਰ ਦਹਿਸ਼ਤਗਰਦਾਂ 'ਤੇ ਹਮਲਾ ਕਰੇਗਾ, ਸਗੋਂ ਜੇਕਰ ਲੋੜ ਪਈ ਤਾਂ ਉਹਨਾਂ ਦੇ ਟਿਕਾਣਿਆਂ ਵਿੱਚ ਵੀ ਦਾਖਲ ਹੋਏਗਾ ਅਤੇ ਉਹਨਾਂ ਨੂੰ ਖਤਮ ਕਰ ਦੇਵੇਗਾ।
4: आतंकवाद के खिलाफ भी हमारी गवर्नमेंट ने पूरी दुनिया के सामने अपने बदले हुए नजरिए को स्पष्ट किया है। आतंकवाद के विरुद्ध जीरो टॉलरेंस हमारे लिए केवल एक स्टेटमेंट नहीं है बल्कि लाइन ऑफ एक्शन है। आतंकवाद के खिलाफ हम दरवाजे पर नहीं बल्कि घर में घुसकर मारेंगे। ऑपरेशन सिंदूर के दौरान सारी दुनिया ने यह देख भी लिया, हमारी सेनाओं का पराक्रम तो हमेशा ही अद्भुत रहा है।
1: ਉਨ੍ਹਾਂ ਕਿਹਾ ਕਿ ਦੁਨੀਆ ਨੇ ਆਪਰੇਸ਼ਨ ਸਿੰਦੂਰ ਦੌਰਾਨ ਇਸ ਨੀਤੀ ਨੂੰ ਦੇਖਿਆ ਜੋ ਕਿ ਤਕਨੀਕੀ ਯੁੱਧ ਦੀ ਇੱਕ ਸ਼ਾਨਦਾਰ ਮਿਸਾਲ ਹੈ। ਸ੍ਰੀ ਸਿੰਘ ਨੇ ਕਿਹਾ ਕਿ ਇਸ ਆਪਰੇਸ਼ਨ ਵਿੱਚ ਆਕਾਸ਼ ਤੀਰ, ਆਕਾਸ਼ ਮਿਜ਼ਾਈਲ ਸਿਸਟਮ ਅਤੇ ਬ੍ਰਹਮੋਸ ਸਮੇਤ ਬਹੁਤ ਸਾਰੇ ਅਤਿਆਧੁਨਿਕ ਰੱਖਿਆ ਉਪਕਰਨਾਂ ਦੀ ਵਰਤੋਂ ਕੀਤੀ ਗਈ ਸੀ।
4: ऑपरेशन सिंदूर अपने आप में टेक्नोलॉजिकल वारफेयर का एक शानदार नमूना था। इस ऑपरेशन में आकाश तीर, आकाश मिसाइल सिस्टम और ब्रह्मोस जैसी एडवांस्ड मिसाइल सिस्टम के साथ साथ अनेक लेटेस्ट इक्विपमेंट का भी उपयोग किया गया। इसने साबित किया है कि हमारी सेनाएं बदलाव को समझ भी रही हैं और उसे आत्मविश्वास के साथ उसका उपयोग भी कर रही हैं। ऑपरेशन सिंदूर की सफलता भारत के उद्योगों पर विश्वास का प्रमाण है।
1: ਸ੍ਰੀ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਨੂੰ ਆਪਣੀ ਪ੍ਰਮੁੱਖ ਤਰਜੀਹ ਦਿੱਤੀ ਏ। ਸ੍ਰੀ ਸਿੰਘ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦਾਂ 'ਤੇ ਨਿਰਭਰਤਾ ਘਟਾਉਣ ਦਾ ਵੀ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਲਈ ਨਿਰਧਾਰਤ ਬਜਟ ਦਾ 75% ਭਾਰਤੀ ਸਨਅਤਾਂ ਤੋਂ ਖਰੀਦ ਲਈ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ

0: ਸਰਕਾਰ ਇਸ ਸਾਲ ਇੱਕ ਨਵੀਂ ਰੱਖਿਆ ਪ੍ਰਾਪਤੀ ਪ੍ਰਕਿਰਿਆ ਲਾਗੂ ਕਰੇਗੀ ਜਿਸ ਨਾਲ ਦੇਸ਼ ਵਿੱਚ ਰੱਖਿਆ ਉਤਪਾਦਨ ਨੂੰ ਨਵੀਂ ਗਤੀ ਤੇ ਤਾਕਤ ਮਿਲੇਗੀ। ਸ਼੍ਰੀ ਸਿੰਘ ਨੇ ਕਿਹਾ ਕਿ ਦੇਸ਼ ਦਾ ਰੱਖਿਆ ਉਤਪਾਦਨ ਕਰੀਬ 1,78,000 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਜਦੋਂ ਕਿ 2014 ਵਿੱਚ ਕਰੀਬ 40,000 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਾਲ ਰੱਖਿਆ ਉਤਪਾਦਨ ਵਿੱਚ 2,00,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰਨ ਦਾ ਟੀਚਾ ਰੱਖਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle @AIRRNewsJalandhar। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਮੋਲਡੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਣਗੇ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਵਿੱਚ ਪੱਛਮ ਬਾਰੇ ਸਕੱਤਰ ਸੀਵੀ ਜਾਰਜ ਨੇ ਕਿਹਾ ਕਿ ਇਸ ਮਹੀਨੇ ਦੀ 25 ਤਰੀਕ ਤੱਕ ਜਾਰੀ ਰਹਿਣ ਵਾਲੇ ਸਰਕਾਰੀ ਦੌਰੇ ਮੋਲਡੋਵਾ ਗਣਰਾਜ, ਉੱਤਰੀ ਮੈਸੇਡੋਨੀਆ ਗਣਰਾਜ ਅਤੇ ਰੋਮਾਨੀਆ ਦੇ ਰਾਸ਼ਟਰਪਤੀਆਂ ਦੇ ਸੱਦੇ 'ਤੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਦੌਰਾ ਕਾਫ਼ੀ ਇਤਿਹਾਸਕ ਮਹੱਤਵ ਰੱਖਦਾ ਹੈ ਕਿਉਂਕਿ ਇਹ ਕਿਸੇ ਭਾਰਤੀ ਰਾਸ਼ਟਰਪਤੀ ਵੱਲੋਂ ਮੋਲਡੋਵਾ ਗਣਰਾਜ ਅਤੇ ਉੱਤਰੀ ਮੈਸੇਡੋਨੀਆ ਦਾ ਪਹਿਲਾ ਦੁਵੱਲਾ ਦੌਰਾ ਹੋਏਗਾ। ਉਨ੍ਹਾਂ ਕਿਹਾ ਕਿ ਰੋਮਾਨੀਆ ਦੀ ਯਾਤਰਾ 3 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਰਾਸ਼ਟਰਪਤੀ ਵੱਲੋਂ ਕੀਤੀ ਜਾਣ ਵਾਲੀ ਪਹਿਲੀ ਸਰਕਾਰੀ ਯਾਤਰਾ ਹੋਏਗੀ। ਸ਼੍ਰੀ ਜਾਰਜ ਨੇ ਇਹ ਵੀ ਕਿਹਾ ਕਿ ਰੋਮਾਨੀਆ ਦੀ ਪਿਛਲੀ ਅਜਿਹੀ ਯਾਤਰਾ 1994 ਵਿੱਚ ਹੋਈ ਸੀ।
1: ये राजकीय यात्राएं मोल्दोवा गणराज्य, उत्तरी मैसेडोनिया गणराज्य और रोमानिया के राष्ट्रपतियों के निमंत्रण पर की जा रही हैं। तीन देशों की ये यात्रा ऐतिहासिक रूप से बहुत महत्वपूर्ण है क्योंकि ये किसी भारतीय राष्ट्रपति की मोल्दोवा गणराज्य और उत्तरी मैसेडोनिया गणराज्य की पहली द्विपक्षीय यात्रा होगी। रोमानिया की यात्रा 3 दशकों से भी ज्यादा समय में किसी भारतीय राष्ट्रपति की पहली राजकीय यात्रा होगी।
0: ਸ਼੍ਰੀ ਜਾਰਜ ਨੇ ਉਜਾਗਰ ਕੀਤਾ ਕਿ ਇਹ ਦੌਰਾ ਕੇਂਦਰੀ ਅਤੇ ਪੂਰਬੀ ਯੂਰਪ ਨਾਲ ਭਾਰਤ ਦੇ ਵੱਧਦੇ ਸੰਬੰਧਾਂ ਨੂੰ ਦਰਸਾਉਂਦਾ ਹੈ ਅਤੇ ਖੇਤਰ ਦੇ ਦੇਸ਼ਾਂ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸ਼੍ਰੀ ਜਾਰਜ ਨੇ ਕਿਹਾ ਕਿ ਯੂਰਪ ਨਾਲ ਭਾਰਤ ਦੇ ਵਿਆਪਕ ਸੰਬੰਧਾਂ ਅਤੇ ਯੂਰਪੀਅਨ ਯੂਨੀਅਨ ਨਾਲ ਇਸ ਦੀ ਰਣਨੀਤਿਕ ਭਾਈਵਾਲੀ ਨੂੰ ਵੀ ਪੂਰਾ ਕਰਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ ਵਿੱਚ ਭਾਰਤ ਬੰਗਲਾਦੇਸ਼ ਸਰਹੱਦ ਤੇ ਸਰਹੱਦੀ ਸੁਰੱਖਿਆ ਬਲ ਦੀ 18ਵੀਂ ਬਟਾਲੀਅਨ ਦੀ ਜੁਮਾਗਾਜ ਸਰਹੱਦੀ ਚੌਕੀ ਦਾ ਦੌਰਾ ਕਰਨਗੇ। ਉਹ ਸਰਹੱਦੀ ਸੁਰੱਖਿਆ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ, ਪ੍ਰਹਿਰੀ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਰੁੱਖ ਲਾਉਣ ਦੀ ਇੱਕ ਮੁਹਿੰਮ ਵਿੱਚ ਹਿੱਸਾ ਲੈਣਗੇ। ਦੌਰੇ ਦੌਰਾਨ ਉਹ ਸਰਹੱਦੀ ਸੁਰੱਖਿਆ ਬਲ ਨਾਲ ਸੰਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਸ਼੍ਰੀ ਸ਼ਾਹ 3 ਦਿਨਾਂ ਦੇ ਦੌਰੇ ਲਈ ਬੀਤੀ ਰਾਤ ਸਿਲੀਗੁੜੀ ਪਹੁੰਚੇ। ਅੱਜ ਉਹ ਸਿਲੀਗੁੜੀ ਵਿੱਚ ਸਰਹੱਦੀ ਪ੍ਰਬੰਧ ਅਤੇ ਸੁਰੱਖਿਆ ਪ੍ਰਬੰਧਾਂ ਤੇ ਇੱਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਉਹ ਰਾਜ ਵਿੱਚ 3 ਨਵੇਂ ਅਪਰਾਧਕ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਮਾਮਲਿਆਂ ਦੀ ਵੀ ਸਮੀਖਿਆ ਕਰਨਗੇ। ਉਹ ਸ਼ਾਮ ਨੂੰ ਕੋਲਕਾਤਾ ਲਈ ਰਵਾਨਾ ਹੋਣਗੇ। ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਕੱਲ੍ਹ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਏ। ਮੀਟਿੰਗ ਵਿੱਚ ਸਰਕਾਰ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਹਿਯੋਗ ਦੀ ਅਪੀਲ ਕਰੇਗੀ। ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਅਤੇ 13 ਅਗਸਤ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਕਈ ਅਹਿਮ ਬਿੱਲਾਂ ਤੇ ਚਰਚਾ ਅਤੇ ਉਹਨਾਂ ਦੇ ਪਾਸ ਹੋਣ ਦੀ ਉਮੀਦ ਏ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੀ ਅਸ਼ਾਂਤੀ 'ਤੇ ਚਿੰਤਾ ਪ੍ਰਗਟ ਕੀਤੀ ਏ। ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਮਜ਼ਾਰਾਕਾਰੀਆਂ ਦੀਆਂ ਮੌਤਾਂ ਦੀ ਤੁਰੰਤ ਨਿਰਪੱਖ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਏ। ਉਹਨਾਂ ਪਾਕਿਸਤਾਨੀ ਅਧਿਕਾਰੀਆਂ ਨੂੰ ਸੰਜਮ ਵਰਤਣ, ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕਰਨ ਅਤੇ ਹਿੰਸਾ ਦੀਆਂ ਘਟਨਾਵਾਂ ਲਈ ਜਵਾਬਦੇਹ ਠਹਿਰਾਉਣ ਦੀ ਅਪੀਲ ਕੀਤੀ। ਖੇਡਾਂ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤੀ ਕ੍ਰਿਕਟ ਟੀਮ ਵਿੱਚ ਰੋਹਿਤ ਸ਼ਰਮਾ ਦੇ ਭਵਿੱਖ ਬਾਰੇ ਕਿਆਸ ਲਾਏ ਜਾਣ ਵਾਲੀਆਂ ਮੀਡੀਆ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਕੱਲ੍ਹ ਲੰਡਨ ਵਿੱਚ ਲਾਰਡਸ ਵਿਖੇ ਇੰਗਲੈਂਡ ਵਿਰੁੱਧ ਲੜੀ ਦੇ ਫੈਸਲਾਕੁੰਨ ਤੀਜੇ ਅਤੇ ਆਖਰੀ ਇੱਕ ਦਿਨਾਂ ਮੈਚ ਤੋਂ ਬਾਅਦ ਭਾਰਤ ਲਈ ਖੇਡਣਾ ਜਾਰੀ ਰੱਖਣਗੇ। BCCI ਸਕੱਤਰ ਦੇਵਾਜੀਤ ਸੈਕੀਆ ਨੇ ਇਹਨਾਂ ਕਿਆਸ ਰਾਈਆਂ ਨੂੰ ਰੱਦ ਕਰ ਦਿੱਤਾ ਹੈ ਕਿ ਲਾਰਡਸ ਮੈਚ ਰੋਹਿਤ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ। ਭਾਰਤੀ ਖਿਡਾਰਨ PV ਸਿੰਧੂ ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਏ। ਸੈਮੀਫਾਈਨਲ ਵਿੱਚ ਸਿੰਧੂ ਨੇ ਵਿਸ਼ਵ ਦੀ 4ਵੇਂ ਨੰਬਰ ਦੀ ਖਿਡਾਰਨ ਚੀਨ ਦੀ ਚੇਨ ਯੂ ਫੇਈ ਨੂੰ ਪਹਿਲੇ ਸੈੱਟ ਵਿੱਚ 21-19 ਨਾਲ ਹਰਾਇਆ। ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਣ ਨਾਲ PV ਸਿੰਧੂ ਦੁਨੀਆ ਦੀ 4ਵੇਂ ਨੰਬਰ ਦੀ ਖਿਡਾਰਨ ਬਣ ਗਈ ਏ। ਫੀਫਾ ਵਿਸ਼ਵ ਕੱਪ ਵਿੱਚ ਤੀਜੇ ਸਥਾਨ ਲਈ ਅੱਜ ਫਰਾਂਸ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਮਾਇਆਮੀ ਸਟੇਡੀਅਮ ਵਿਖੇ ਸ਼ੁਰੂ ਹੋਏਗਾ। ਆਖਿਰ 'ਚ ਖਾਸ ਖਬਰਾਂ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਰਾਕੇਟ ਵਿਕਰਮ 1 ਨੇ ਆਗਮਨ ਮਿਸ਼ਨ ਦੇ ਹਿੱਸੇ ਵਜੋਂ ਧਰਤੀ ਦੀ ਸਤਹ ਤੋਂ 450 ਕਿਲੋਮੀਟਰ ਉੱਪਰ ਪੇਲੋਡ ਨੂੰ ਸਫਲਤਾ ਨਾਲ ਗ੍ਰਹਿ ਬੰਦ ਵਿੱਚ ਕਾਇਮ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦਹਿਸ਼ਤਗਰਦ ਦੇ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ਼ ਇੱਕ ਬਿਆਨ ਨਹੀਂ ਹੈ ਅਤੇ ਭਾਰਤ ਇਸ ਸਟੈਂਡ 'ਤੇ ਦ੍ਰਿੜਤਾ ਨਾਲ ਖੜ੍ਹਾ ਹੈ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਰੰਗਲੀ ਧਰਤੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਦਰਸ਼ਨ ਸਿੰਘ ਯਮਲਾ ਦੀ ਆਵਾਜ਼ ਵਿੱਚ ਲੋਕ ਗੀਤ ਸੁਣ ਰਹੇ ਹੋ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਸਾਡੀ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਸਾਡੀ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।

ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਰਾਕੇਟ ਵਿਕਰਮ-1 ਨੇ ਆਗਮਨ ਮਿਸ਼ਨ ਦੇ ਹਿੱਸੇ ਵਜੋਂ ਧਰਤੀ ਦੀ ਸਤਹ ਤੋਂ 450 ਕਿਲੋਮੀਟਰ ਉੱਪਰ

ਐਕਚੁਅਲੀ ਏ ਆਰ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਤੋਂ ਪਹਿਲਾਂ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਅਤੇ ਕਥਿਤ ਉਗਰਾਹੀ ਦੇ ਮਾਮਲੇ 'ਚ ਟਾਂਡਾ ਦੇ ਮੁਅੱਤਲ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਕੋਲੋਂ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਕਥਿਤ ਤੌਰ 'ਤੇ ਗੈਰ ਕਾਨੂੰਨੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਪੁਖਤਾ ਸਬੂਤ ਮਿਲੇ ਨੇ। ਪੰਜਾਬ ਭਰ ਦੇ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੇ ਲਈ ਭਲਕੇ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਏਗਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ਼ ਇੱਕ ਬਿਆਨ ਨਹੀਂ ਹੈ, ਭਾਰਤ ਇਸ ਸਟੈਂਡ 'ਤੇ ਦ੍ਰਿੜਤਾ ਦੇ ਨਾਲ ਖੜ੍ਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਮੋਲਡੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਣਗੇ। ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੱਲ੍ਹ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਹੈ। ਪੀਵੀ ਸਿੰਧੂ ਟੋਕਿਓ ਦੇ ਵਿੱਚ ਜਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲ ਦੇ ਫਾਈਨਲ ਦੇ ਵਿੱਚ ਪਹੁੰਚ ਗਈ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਅੱਜ ਤੜਕੇ 2:30 ਮਿਆਮੀ ਵਿੱਚ ਤੀਜੇ ਸਥਾਨ ਲਈ ਫਰਾਂਸ ਅਤੇ ਇੰਗਲੈਂਡ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਲਓ ਜੀ, ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਐਫ ਐਮ 106.6 ਮੈਗਾ ਹਰਟਸ 'ਤੇ ਤੁਸੀਂ ਟਿਊਨ ਕੀਤਾ ਹੋਇਆ ਐਪੀ ਵਿਦ ਭਾਰਤੀ ਦਾ ਜਲੰਧਰ ਕੇਂਦਰ। ਵੇਲਾ ਹੋ ਗਿਆ ਜੀ ਤੁਹਾਡੀ ਚਿੱਠੀਆਂ ਸ਼ਾਮਿਲ ਕਰਨ ਦਾ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ। ਜੀ ਹੁਣੇ ਤੁਸੀਂ ਜਿਹੜਾ ਗੀਤ ਸੁਣਿਆ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ, ਇਸ ਦੀ ਫਰਮਾਇਸ਼ ਸਾਨੂੰ ਭੇਜੀ ਸੀ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਭੱਤਾ, ਨੀਲਮ ਭੱਤਾ, ਨਿਤਿਨ ਭੱਤਾ, ਪਲਕ ਭੱਤਾ, ਕਰਨ ਭੱਤਾ, ਗੀਤੂ ਭੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਭੱਤਾ ਨੇ। ਅਤੇ ਇਸੇ ਗੀਤ ਦੀ ਜਿਹੜੀ ਫਰਮਾਇਸ਼ ਆਈ ਸੀਗੀ ਮੁਲਾਪੁਰ ਦਾਖਾਂ ਤੋਂ, ਕ੍ਰਿਸ਼ਨਾ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ, ਪੁਰਾਣੀ ਮੰਡੀ ਮੁਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ ਅਤੇ ਇਹਨਾਂ ਦੇ ਸਾਥੀ, ਮੁਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਮਨੋਜ ਜੈਨ, ਸਮਤਾ, ਟੀਨਾ ਅਤੇ ਸੁਰਬੀ ਜੈਨ। ਅਗਲੀ ਚਿੱਠੀ ਜਿਹੜੀ ਸਾਨੂੰ ਮਿਲੀ ਹੈ ਜੀ, ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਦੀ, ਨਾਲ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ। ਅਤੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੁਸੀਂ ਵੀ ਜੇਕਰ ਆਪਣੀ ਫਰਮਾਇਸ਼ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਐਡਰੈਸ ਤੁਹਾਨੂੰ ਨੋਟ ਕਰਵਾ ਦੇਵਾਂਗੇ। ਅਤੇ ਪਿਆਰੇ ਸਰੋਤ ਤੋਂ ਇਹੀ ਕਹਿਣਾ ਚਾਹਾਂਗੇ ਕਿ ਜਦੋਂ ਤੁਹਾਡੀ ਚਿੱਠੀ ਮਿਲਦੀ ਹੈ ਤਾਂ ਸਾਨੂੰ ਬਹੁਤ ਚੰਗਾ ਲੱਗਦਾ। ਚਿੱਠੀਆਂ ਰਾਹੀਂ ਤੁਸੀਂ ਆਪਣੇ ਪਿੰਡ, ਸ਼ਹਿਰ, ਪਰਿਵਾਰ ਅਤੇ ਦੋਸਤਾਂ ਬਾਰੇ ਦੱਸਦੇ ਹੋ, ਉਹਨਾਂ ਦਾ ਨਾਂ ਲਿਖਦੇ ਹੋ ਅਤੇ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜਦੇ ਹੋ। ਅਤੇ ਪ੍ਰੋਗਰਾਮ ਬਾਰੇ ਵੀ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ। ਹੋ ਸਕਦਾ ਤੁਹਾਡੀ ਚਿੱਠੀ ਅਗਲੇ ਪ੍ਰੋਗਰਾਮ ਦੇ ਵਿੱਚ ਪੜ੍ਹੀ ਜਾਵੇ ਜਾਂ ਫਿਰ ਤੁਹਾਡਾ ਨਾਮ ਜਿਹੜਾ ਉਹ ਪੂਰੇ ਇਲਾਕੇ ਦੇ ਵਿੱਚ ਸੁਣਿਆ ਜਾਵੇ। ਅਤੇ ਪ੍ਰੋਗਰਾਮ ਦੇ ਵਿੱਚ ਜਿਸ ਕਿਸੇ ਦੀ ਚਿੱਠੀ ਸ਼ਾਮਿਲ ਨਹੀਂ ਹੁੰਦੀ ਹੈ ਤਾਂ ਬਿਲਕੁਲ ਵੀ ਨਹੀਂ ਘਬਰਾਉਣਾ, ਹੋ ਸਕਦਾ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਐਡ ਕਰ ਲਈ ਜਾਵੇ। ਚਲੋ ਜੀ ਅਗਲਾ ਗੀਤ ਸੁਣਦੇ ਆਪਾਂ।

ਬਹੁਤ ਹੀ ਪਿਆਰਾ ਗੀਤ ਆਸਾ ਭੋਸਲੇ ਅਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਮੇਰੀ ਚੁੰਨੀ ਦਾ ਗੋਟਾ। ਅਤੇ ਇਸ ਗੀਤ ਦੀ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਚੱਕਲਾ ਬਾਜ਼ਾਰ ਸਮਾਣਾ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦਾ ਪੂਰਾ ਇਹ ਖੁਸ਼ਦਿਲ ਪਰਿਵਾਰ, ਅਮਰਗੜ੍ਹ ਤਹਿਸੀਲ ਸਾਦੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੀਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਮਾਨ ਅਤੇ KS ਮਾਨ, ਬਹੁਤ ਬਹੁਤ ਧੰਨਵਾਦ ਜੀ ਚਿੱਠੀ ਲਿਖਣ ਦੇ ਲਈ। ਅਗਲੀ ਚਿੱਠੀ ਜਿਹੜੀ ਹੈ ਸਾਨੂੰ ਮਿਲੀ ਹੈ ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ ਤੋਂ, ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕਿਰਤ ਕੌਰ, ਦਾਦੀ ਜਸਵੰਤ ਕੌਰ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ ਅਤੇ ਇਹਨਾਂ ਦੇ ਸਾਥੀ, ਬਹੁਤ ਬਹੁਤ ਧੰਨਵਾਦ ਜੀ ਚਿੱਠੀ ਲਿਖਣ ਦੇ ਲਈ। ਸਰੋਤਿਓ, ਇੱਕ ਗੱਲ ਦੱਸਾਂ ਤੁਹਾਨੂੰ, ਤੁਹਾਡੀ ਜਿਹੜੀ ਚਿੱਠੀ ਹੈ ਨਾ, ਇਹੀ ਇਸ ਪ੍ਰੋਗਰਾਮ ਦੀ ਅਸਲੀ ਤਾਕਤ ਹੈ। ਤੁਹਾਡੇ ਵਿਚਾਰ, ਸੁਝਾਅ, ਗੀਤਾਂ ਦੀਆਂ ਫਰਮਾਇਸ਼ਾਂ ਅਤੇ ਪਿਆਰ ਭਰੇ ਸੰਦੇਸ਼ ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਪੇਸ਼ ਕਰਨ ਦੇ ਲਈ ਨਾ ਪ੍ਰੇਰਿਤ ਕਰਦੇ ਹੈ। ਉਮੀਦ ਹੈ ਕਿ ਸਾਨੂੰ ਇਸੇ ਤਰ੍ਹਾਂ ਚਿੱਠੀਆਂ ਮਿਲਦੀਆਂ ਰਹਿਣਗੀਆਂ ਅਤੇ ਇਹ ਪ੍ਰੋਗਰਾਮ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇਗਾ। ਤੁਹਾਨੂੰ ਐਡਰੈਸ ਨੋਟ ਕਰਵਾ ਦਿੰਦੇ ਹਾਂ, ਪੈੱਨ ਕਾਪੀ ਨਾਲ ਲੈ ਕੇ ਬੈਠੋ, ਤਦ ਤੱਕ ਮੈਂ ਇੱਕ ਗੀਤ ਚਲਾ ਦਿੰਦੀ ਹਾਂ। ਅਗਲਾ ਜਿਹੜਾ ਗੀਤ ਹੈ ਅਤੇ ਉਸਦੀ ਫਰਮਾਇਸ਼ ਵੀ ਪੜ੍ਹਾਂਗੇ ਇਸ ਗੀਤ ਤੋਂ ਬਾਅਦ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਸ ਗਾਣੇ ਦੀ ਫਰਮਾਇਸ਼ ਲਈ ਸਾਨੂੰ ਭੇਜੀ ਸੀਗੀ। ਮੇਹਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗੁਹਾਨਕਰ, ਸਰੀਤਾ ਗੁਹਾਨਕਰ, ਪ੍ਰਿੰਸ ਏਕਾਂਸ਼, ਸਿਧਾਂਤ ਗੁਹਾਨਕਰ, ਇਹ ਬਦਲਾਪੁਰ ਮੁੰਬਈ ਤੋਂ ਨੇ, ਪ੍ਰਣੀਤਾ ਗੁਹਾਨਕਰ, ਅਰਜੁਨ ਗੁਹਾਨਕਰ। ਅਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵਿਸ਼ਾਲੀ, ਸ਼ੈਲੇਸ਼ ਗੁਹਾਨਕਰ, ਸੁਮਿਤ ਗੁਹਾਨਕਰ, ਧਵਨੀ ਗੁਹਾਨਕਰ, ਇਹਨਾਂ ਨੇ ਛੋਟੇ ਛੋਟੇ ਨਾਮ ਵੀ ਭੇਜੇ ਹੈ ਜੀ, ਰਾਹੀ, ਟੁਕਟੁਕ ਅਤੇ ਪਰੀ। ਸਾਡੇ ਇਹ ਉਹ ਸਰੋਤੇ ਨੇ ਜਿਨ੍ਹਾਂ ਨੇ ਲਿਖਿਆ ਹੈ ਕਿ ਕੋਈ ਵੀ ਗੀਤ ਸੁਣਾ ਦਿਓ, ਅਤੇ ਅਸੀਂ ਉਹਨਾਂ ਨੂੰ ਫਿਰ ਇਹ ਗੀਤ ਸੁਣਾ ਦਿੱਤਾ। ਅਰਿੰਗਨੀ ਛੱਤੀਸਗੜ੍ਹ ਤੋਂ ਸਾਨੂੰ ਚਿੱਠੀ ਮਿਲੀ ਹੈ ਜੀ, ਦਿਨੇਸ਼ ਵਰਮਾ, ਕਰੁਣਾ ਵਰਮਾ ਦੀ, ਇਹਨਾਂ ਨੇ ਵੀ ਕਿਹਾ ਕਿ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਜੀ। ਆਦਰਸ਼ ਨਗਰ ਮਲੌੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ ਅਤੇ ਸ਼ਾਇਨਾ ਸ਼ਰਮਾ ਦੇ ਨਾਲ ਨਿਵਾਨ ਸ਼ਰਮਾ, ਐਨੀ ਸੌਂਗ ਦੀ ਰਿਕੁਐਸਟ। ਠੀਕ ਹੈ ਜੀ। ਚਿੱਠੀ ਲਿਖਣ ਲਈ ਐਡਰੈਸ ਨੋਟ ਕਰਵਾ ਦਈਏ ਤੁਹਾਨੂੰ, ਨਾਲ ਨਾਲ ਤੁਸੀਂ ਪ੍ਰੋਗਰਾਮ ਸੁਣ ਲਓ, ਨਾਲ ਨਾਲ ਜਿਹੜੀ ਚਿੱਠੀਆਂ ਸ਼ਾਮਿਲ ਹੋਈਆਂ ਉਹਨਾਂ ਦੇ ਨਾਂ ਸੁਣ ਲਓ, ਅਤੇ ਅਗਲੀ ਚਿੱਠੀ ਵੀ ਲਿਖੀ ਲਓ ਨਾਲ ਨਾਲ। ਚਿੱਠੀਆਂ ਮਿੱਠੀਆਂ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ

ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਤੁਸੀਂ ਸੁਣਿਆ, ਜਿਸ ਦੀ ਫਰਮਾਇਸ਼ ਸਾਨੂੰ ਭੇਜੀ ਸੀਗੀ ਪਿੰਡ ਖੈਰਾ ਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀ ਲੋਟ, ਦਰਸ਼ਨ ਲੋਟ। ਅਗਲੀ ਚਿੱਠੀ ਇਸ ਗੀਤ ਦੇ ਲਈ ਸਾਨੂੰ ਮਿਲੀ ਸੀ ਜੀ, ਬਲੌਟ ਤੋਂ ਜੁਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ ਅਤੇ ਸ਼ਮਸ਼ੀਰ। ਬੁੱਢ ਸਿੰਧਵਾ ਮਲੌਟ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ, ਧੌਲਾ ਕਿੰਗਰਾ ਤੋਂ। ਮਲੌਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਇਹਨਾਂ ਨੇ ਕਿਹਾ ਜੀ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਜੀ, ਤੁਹਾਡੀ ਚਿੱਠੀ ਸ਼ਾਮਿਲ ਹੋ ਗਈ ਹੈ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਇਹ ਕਹਿੰਦੇ ਨੇ ਜੀ ਕੋਈ ਵੀ ਗੀਤ ਸੁਣਾ ਦਿਓ। ਠੀਕ ਹੈ ਜੀ, ਬਹੁਤ ਵਧੀਆ ਲੱਗਾ ਤੁਹਾਡੀ ਚਿੱਠੀ ਸਾਨੂੰ ਮਿਲੀ ਹੈ। ਪ੍ਰੋਗਰਾਮ ਜਿਹੜਾ ਹੈ ਹੋਰ ਵੀ ਮਿੱਠਾ ਹੋ ਜਾਂਦਾ ਤੁਹਾਡੀ ਚਿੱਠੀਆਂ ਦੇ ਨਾਲ, ਅਤੇ ਦਿਲ ਦੀਆਂ ਗੱਲਾਂ ਕਾਗਜ਼ 'ਤੇ ਉਤਾਰੋ ਸਾਡੇ ਪ੍ਰੋਗਰਾਮ ਦੇ ਨਾਲ, ਆਪਣਾ ਨਾਤਾ ਜਿਹੜਾ ਹੈ ਹੋਰ ਨਿਖਾਰੋ, ਤੁਹਾਡੀ ਚਿੱਠੀ ਬਣੇਗੀ ਤੁਹਾਡੀ ਪਹਿਚਾਣ। ਅੱਜ ਹੀ ਭੇਜੋ ਆਪਣਾ ਪਿਆਰ ਭਰਿਆ ਪੈਗਾਮ। ਉਮੀਦ ਹੈ ਸ਼ੇਰ ਸੁਣਨ ਤੋਂ ਬਾਅਦ ਤੁਸੀਂ ਚਿੱਠੀ ਲਿਖਣਾ ਸ਼ੁਰੂ ਕਰ ਦਿੱਤਾ ਹੋਵੇਗਾ ਇਸ ਪ੍ਰੋਗਰਾਮ ਦੇ ਲਈ। FM ਬੈਂਡ 2.6 ਮੈਗਾਹਰਟਜ਼ ਅਤੇ ਵਿਵਿਧ ਭਾਰਤੀ ਦਾ ਜਲੰਧਰ ਕੇਂਦਰ ਇਸ ਵੇਲੇ ਤੁਸੀਂ ਟਿਊਨ ਕੀਤਾ ਹੋਇਆ ਹੈ, ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਸਰੋਤਿਆਂ ਦੀਆਂ ਚਿੱਠੀਆਂ ਸ਼ਾਮਿਲ ਹੋ ਰਹੀਆਂ ਨੇ ਅਤੇ ਉਹਨਾਂ ਦੀ ਪਸੰਦ ਦੇ ਗੀਤ ਉਹਨਾਂ ਨੂੰ ਸੁਣਾਏ ਜਾ ਰਹੇ ਨੇ। ਅਗਲੇ ਗੀਤ ਦੀ ਫਰਮਾਇਸ਼ ਦੀ ਚਿੱਠੀਆਂ ਪੜ੍ਹਨ ਤੋਂ ਪਹਿਲਾਂ ਆਪਾਂ ਗੀਤ ਸੁਣਾ ਦਿੰਦੇ ਹਾਂ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀ ਆਵਾਜ਼ ਦੇ ਵਿੱਚ।

ਵਾਹ ਜੀ ਵਾਹ, ਆਨੰਦ ਆ ਗਿਆ ਹਰਭਜਨ ਮਾਨ ਹੋਣਾ ਨੂੰ ਸੁਣ ਕੇ। ਇੰਨਾ ਪਿਆਰਾ ਗੀਤ ਅਤੇ ਇਸ ਗੀਤ ਜਿਹੜੀ ਫਰਮਾਇਸ਼ ਸਾਨੂੰ ਭੇਜੀ ਸੀਗੀ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਹੋਣਾ ਨੇ। ਇਹਨਾਂ ਨੇ ਸਪੈਸ਼ਲੀ ਕਿਹਾ ਕਿ ਹਰਭਜਨ ਮਾਨ ਦਾ ਗੀਤ ਸੁਣਾ ਦਿਓ। ਪਟੇਲ ਨਗਰ ਮਲੌਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ ਜਾਜੋਰੀਆ, ਇਹਨਾਂ ਨੇ ਕਿਸੇ ਵੀ ਗੀਤ ਦੀ ਫਰਮਾਇਸ਼

ਸਾਨੂੰ ਲਿਖ ਕੇ ਭੇਜੀ ਹੈ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵਿੰਦ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਬਹੁਤ ਬਹੁਤ ਧੰਨਵਾਦ ਜੀ ਚਿੱਠੀ ਲਿਖਣ ਦੇ ਲਈ। ਮੁਹੰਮਦਪੁਰ ਸੌਤਰ ਟਾਣੀ ਰਤੀਆਂ ਤੋਂ ਜੀਵਨ ਸਿੰਘ ਬੁੱਕ, ਸ਼ੰਟੀ, ਸਿਮਰਨ, ਕੌਸ਼ਲਿਆ, ਗੁਰਜਿੰਦਰ, ਬੱਬੂ, ਕੁਲਦੀਪ, ਕੀਰਤ ਅਤੇ ਇਹਨਾਂ ਦੇ ਸਾਥੀ ਜਸ਼ਨ ਬੁੱਕ, ਇਹਨਾਂ ਨੇ ਬਹੁਤ ਸਾਰੇ ਗਾਇਕ ਦੇ ਨਾਂ ਲਿਖੇ ਹੈ, ਹਰਭਜਨ ਮਾਨ, ਮਨਕੀਰਤ ਖਹਿਰਾ ਦੇ ਨਾਲ ਹੋਰ ਵੀ, ਅਤੇ ਕਹਿ ਰਹੇ ਇਹਨਾਂ ਦਾ ਕੋਈ ਵੀ ਗੀਤ ਸੁਣਾ ਦਿਓ, ਤਾਂ ਠੀਕ ਹੈ ਜੀ, ਇਹਨਾਂ ਦੀ ਫਰਮਾਇਸ਼ ਪੂਰੀ ਹੋ ਗਈ ਹੈ। ਅਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ, ਸਕੂਨ ਮਿਲੇ, ਤਣਾਅ ਅਤੇ ਚਿੰਤਾ ਘੱਟ ਹੋਵੇ, ਮਨ ਖੁਸ਼ ਰਹੇ ਅਤੇ ਮੂਡ ਵਧੀਆ ਬਣਿਆ ਰਹੇ, ਤਾਂ ਇਹਦੇ ਲਈ ਤੁਹਾਨੂੰ ਜ਼ਿਆਦਾ ਕੁਛ ਨਹੀਂ ਕਰਨਾ, ਬਸ ਗੀਤ ਸੁਣ ਲਵੇ। ਅਤੇ ਗੀਤ ਵੀ ਆਪਣੀ ਪਸੰਦ ਆਈ ਨਾ ਕਿਉਂ ਸੁਣ ਲਿਆ ਜਾਵੇ, ਅਤੇ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਚਿੱਠੀ ਭੇਜਣੀ ਪੈਣੀ ਹੈ। ਤਾਂ ਐਡਰੈਸ ਤੁਹਾਨੂੰ ਅਸੀਂ ਨੋਟ ਕਰਾ ਦਿੱਤਾ, ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, 14400001 ਪਿੰਨ ਕੋਡ। ਤੁਸੀਂ ਇਸ ਐਡਰੈਸ 'ਤੇ ਜਿਹੜੇ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰੋ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀ ਕਰੋ, ਅਤੇ ਵਧੀਆ ਵਧੀਆ ਗੀਤ ਸੁਣੋ, ਆਪਣੇ ਪਸੰਦ ਦੇ ਗੀਤ ਸੁਣੋ, ਕਿਉਂਕਿ ਚੰਗੇ ਗੀਤ ਜਿਹੜੇ ਹੁੰਦੇ ਆ ਨਾ ਉਹ ਕਈ ਵਾਰ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੰਦੇ ਨੇ, ਕਿਉਂਕਿ ਹਰ ਕਿਸੇ ਦਾ ਕਿਸੇ ਗੀਤ ਦੇ ਨਾਲ ਕੋਈ ਨਾ ਕੋਈ ਭਾਵ ਜੁੜਿਆ ਹੁੰਦਾ ਹੈ, ਕੋਈ ਯਾਦ ਜੁੜੀ ਹੁੰਦੀ ਹੈ, ਜਿਵੇਂ ਹੀ ਕੋਈ ਉਹ ਗੀਤ ਵੱਜਦਾ ਹੈ ਤਾਂ ਆਪਾਂ ਨੂੰ ਆਪਣੀ ਉਹ ਪੁਰਾਣੀ ਯਾਦ ਜਿਹੜੀ ਹੈ ਉਹ ਤਾਜ਼ਾ ਹੋ ਜਾਂਦੀ ਹੈ। ਗੀਤ ਸੁਣਨ ਦੇ ਨਾਲ ਧਿਆਨ ਅਤੇ ਇਕਾਗਰਤਾ ਵਿੱਚ ਵੀ ਕਾਫੀ ਮਦਦ ਮਿਲਦੀ ਹੈ, ਖਾਸ ਕਰਕੇ ਜਿਹੜੇ ਹੌਲੇ ਸੰਗੀਤ ਹੁੰਦੇ ਨੇ, ਕਸਰਤ ਜਾਂ ਕੰਮ ਕਰਨ ਦੀ ਵੀ ਪ੍ਰੇਰਣਾ ਮਿਲਦੀ ਹੈ। ਤੁਸੀਂ ਦੇਖਿਆ ਹੋਣਾ ਕਿ ਜਿਮ ਵਗੈਰਾ 'ਚ ਗੀਤ ਲੱਗੇ ਹੁੰਦੇ ਨੇ ਨਾ, ਤਾਂ ਕਸਰਤ ਕਰਨ ਦਾ ਜ਼ਿਆਦਾ ਐਨਰਜੀ ਮਿਲਦੀ ਹੈ। ਸੰਗੀਤ ਜਿਹੜੀ ਹੈ ਨਾ ਉਹ ਲੋਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ, ਅਤੇ ਭਾਵਨਾਵਾਂ ਪ੍ਰਗਟ ਕਰਨ ਦਾ ਜਿਹੜਾ ਸਾਧਨ ਹੈ, ਜਿਹੜਾ ਤਰੀਕਾ ਉਹ ਬਣਦਾ ਹੈ। ਹੌਲਾ ਮਿੱਠਾ ਸੰਗੀਤ ਕੁਝ ਲੋਕਾਂ ਨੂੰ ਨਾ ਆਰਾਮ ਕਰਨ ਦੇ ਵਿੱਚ ਜਾਂ ਫਿਰ ਨੀਂਦ ਆਉਣ ਦੇ ਵਿੱਚ ਵੀ ਮਦਦ ਕਰਦਾ ਹੈ। ਗੀਤ ਸੰਗੀਤ ਜਿਹੜਾ ਹੈ ਉਹ ਸਿਰਫ ਕੰਨਾਂ ਨੂੰ ਹੀ ਨਹੀਂ ਸਗੋਂ ਦਿਲ ਨੂੰ ਵੀ ਸਕੂਨ ਦਿੰਦਾ ਹੈ। ਅਤੇ ਆਓ ਫਿਰ ਅਗਲਾ ਗੀਤ ਸੁਣ ਲੈਂਦੇ ਹਾਂ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਦਿਲਦਾਰੀਆਂ, ਅਤੇ ਇਹਦੀ ਫਰਮਾਇਸ਼ ਜਿਹੜੀ ਭੇਜਣ ਵਾਲੇ ਹੈ ਉਹਨਾਂ ਦਾ ਨਾਂ ਗੀਤ ਤੋਂ ਬਾਅਦ ਪੜ੍ਹ ਦਿੰਦੇ ਹਾਂ ਜੀ।

0: ਲਓ ਜੀ, ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਬਹੁਤ ਸਾਰੀ ਚਿੱਠੀਆਂ ਅਸੀਂ ਸ਼ਾਮਿਲ ਕਰ ਲਈਆਂ ਅਤੇ ਜਿਹੜੀ ਚਿੱਠੀਆਂ ਸ਼ਾਮਿਲ ਹੋਣ ਉਹ ਰਹਿ ਗਈਆਂ ਉਹਦੇ ਲਈ ਹੱਥ ਜੋੜ ਕੇ ਮਾਫੀ ਜੀ। ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਸ਼ਾਮਿਲ ਹੋ ਜਾਣ ਤੁਹਾਡੀਆਂ ਚਿੱਠੀਆਂ, ਪਰ ਤੁਸੀਂ ਚਿੱਠੀਆਂ ਲਿਖਣਾ ਨਾ ਭੁੱਲਿਓ ਅਤੇ ਲਗਾਤਾਰ ਇਸੇ ਤਰ੍ਹਾਂ ਆਪਣਾ ਪਿਆਰ ਆਕਾਸ਼ਵਾਣੀ ਦੇ ਨਾਲ ਸਾਂਝਾ ਕਰਦੇ ਰਹਿਣਾ ਚਿੱਠੀਆਂ ਦੇ ਰਾਹੀਂ, ਅਤੇ ਆਪਣੀ ਜਿਹੜੀ ਫਰਮਾਇਸ਼ ਹੈ ਉਹ ਸਾਨੂੰ ਭੇਜਦੇ ਰਹਿਣਾ, ਅਤੇ ਆਪਣੇ ਪਸੰਦ ਦੇ ਜਿਹੜੇ ਗੀਤ ਆ ਉਹ ਲਿਖਦੇ ਰਹਿਣਾ। ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਚਿੱਠੀਆਂ ਮਿੱਠੀਆਂ, FM ਬੈਂਡ 100.6 ਮੈਗਾਹਰਟਜ਼ ਦੇ ਆਕਾਸ਼ਵਾਣੀ ਦਾ ਵਿਵਿਧ ਭਾਰਤੀ ਦਾ ਜਲੰਧਰ ਕੇਂਦਰ। ਤੁਸੀਂ ਇਸ ਵੇਲੇ ਜਿਹੜਾ ਟਿਊਨ ਕੀਤਾ ਹੋਇਆ
1: 100.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵੱਜ ਰਹੇ ਨੇ, ਸਾਡੀ ਦੂਸਰੀ ਸਭਾ ਹੁਣ ਸ਼ੁਰੂ ਹੁੰਦੀ ਹੈ। ਸਭਾ ਦੇ ਸ਼ੁਰੂ ਵਿੱਚ ਆਓ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਰਾਕੇਟ ਵਿਕਰਮ 1 ਨੇ ਆਗਮਨ ਮਿਸ਼ਨ ਦੇ ਹਿੱਸੇ ਵਜੋਂ ਧਰਤੀ ਦੀ ਸੱਤਾ ਤੋਂ 450 ਕਿਲੋਮੀਟਰ ਉੱਪਰ ਪੇਲੋਡ ਨੂੰ ਸਫਲਤਾ ਨਾਲ ਗ੍ਰਹਿ ਪੰਧ ਸਥਾਪਿਤ ਕਰ ਦਿੱਤਾ ਹੈ।

0: ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਅਤੇ ਕਥਿਤ ਉਗਰਾਹੀ ਦੇ ਮਾਮਲੇ ਵਿੱਚ ਟਾਂਡਾ ਦੇ ਮੁਹੱਲਾ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਕੋਲੋਂ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਕਥਿਤ ਤੌਰ 'ਤੇ ਗੈਰ ਕਾਨੂੰਨੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਪੁਖਤਾ ਸਬੂਤ ਮਿਲੇ ਨੇ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਭਲਕੇ 19 ਜੁਲਾਈ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਨਗਰ ਨਿਗਮ ਦੇ ਪ੍ਰਬੰਧਕ ਵਜੋਂ ਵਾਧੂ ਚਾਰਜ ਸੰਭਾਲ ਲਿਆ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਸਖ਼ਤ ਨੀਤੀ ਸਿਰਫ ਇੱਕ ਬਿਆਨ ਨਹੀਂ ਹੈ ਅਤੇ ਭਾਰਤ ਇਸ ਸਟੈਂਡ ਦੇ ਦ੍ਰਿੜਤਾ ਨਾਲ ਖੜ੍ਹਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਕੱਲ੍ਹ ਮਾਲਡੋਵਾ, ਉੱਤਰੀ ਮੈਸੀਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਣਗੇ। ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਕੱਲ੍ਹ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਏ। ਪੀਵੀ ਸਿੰਧੂ ਟੋਕਿਓ ਵਿੱਚ ਜਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਤੜਕੇ 2:30 ਮਿਆਸੀ ਵਿੱਚ ਤੀਜੇ ਸਥਾਨ ਲਈ ਫਰਾਂਸ ਅਤੇ ਇੰਗਲੈਂਡ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਖੇਡ ਸੰਸਾਰ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਨਾਲ ਕੀਤੀ ਹੋਈ ਗੱਲਬਾਤ।
1: ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ। ਵੈਸੇ ਤਾਂ ਖੇਡ ਸੰਸਾਰ ਪ੍ਰੋਗਰਾਮ 'ਚ ਅਸੀਂ ਹਰ ਤਰ੍ਹਾਂ ਦੀ ਖੇਡ ਦੀ ਗੱਲ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਜਿਸ ਖੇਡ ਦੀ ਗੱਲ ਕੀਤੀ ਜਾਣੀ ਹੈ ਉਹ ਸਾਡੀ ਵਿਰਾਸਤੀ ਖੇਡ ਹੈ। ਉਹ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਬਹੁਤ ਹੀ ਮਹੱਤਵਪੂਰਨ ਹੈ। ਔਰ ਸਾਡੇ ਪੰਜਾਬੀਆਂ ਲਈ ਇਹ ਫਖਰ ਦੀ ਗੱਲ ਹੈ ਕਿ ਇਹ ਜਿਹੜੀ ਸਾਡੀ ਵਿਰਾਸਤੀ ਖੇਡ ਹੈ ਇਹ ਸਾਰੇ ਦੇਸ਼ ਵਿੱਚ ਖੇਡੀ ਜਾਂਦੀ ਹੈ ਅਤੇ 30 ਮੁਲਕਾਂ ਵਿੱਚ ਵੀ ਇਸ ਖੇਡ ਨੂੰ ਬਹੁਤ ਚਾਅ ਦੇ ਨਾਲ ਖੇਡਿਆ ਜਾਂਦਾ ਹੈ। ਸਾਡੀ ਮੁਰਾਦ ਹੈ ਜੀ ਗੱਤਕਾ ਖੇਡ ਤੋਂ। ਸੋ ਅੱਜ ਗੱਤਕਾ ਖੇਡ ਦੇ ਸੱਭਿਆਚਾਰ ਬਾਰੇ ਔਰ ਇਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਰੋਪੜ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਾਡੇ ਨਾਲ ਨੇ, ਜਿਨ੍ਹਾਂ ਦੇ ਨਾਲ ਅਸੀਂ ਇਹ ਗੱਲਬਾਤ ਕਰਾਂਗੇ। ਔਰ ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਅਸੀਂ ਤੁਹਾਡੇ ਤੋਂ ਆਡੀਓ ਕਲਿੱਪਸ ਮੰਗਵਾਏ ਸੀ ਕਿ ਸਾਡੇ ਸੁਣਨ ਵਾਲਿਆਂ ਦੇ ਮਨ ਵਿੱਚ ਜੇ ਕੋਈ ਉਤਸੁਕਤਾ ਹੈ, ਕੋਈ ਜਾਣਕਾਰੀ ਉਹ ਚਾਹੁੰਦੇ ਨੇ ਤਾਂ ਉਹ ਸਾਨੂੰ ਪੁੱਛ ਸਕਦੇ ਨੇ। ਸੋ ਸਾਡੇ ਕੋਲ ਸਾਊਂਡ ਫਾਈਲਸ ਵੀ ਨੇ, ਉਹਨਾਂ ਸਵਾਲਾਂ ਦੇ ਜਵਾਬ ਵੀ ਗੁਰਵਿੰਦਰ ਸਿੰਘ ਹੋਰੀ ਦੇਣਗੇ ਜੋ ਕਿ ਰੋਪੜ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ। ਗੁਰਵਿੰਦਰ ਸਿੰਘ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔਰ ਇਹ ਜਿਹੜੀਆਂ ਨੈੱਟ 'ਤੇ ਦੇਖੀਏ ਗੱਤਕਾ ਖੇਡ ਬਾਰੇ ਗੁਰਵਿੰਦਰ ਸਿੰਘ ਜੀ, ਤਾਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਰਾਸ਼ਟਰੀ ਖੇਡ ਹੈ, ਸਾਡੇ ਲਈ ਫਖਰ ਦੀ ਗੱਲ ਹੈ। ਔਰ 30 ਮੁਲਕਾਂ ਵਿੱਚ ਇਸ ਖੇਡ ਨੂੰ ਖੇਡਿਆ ਜਾਂਦਾ। ਸੋ ਇਹ ਸਾਰਾ ਕੁਝ ਵੇਖ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਹੈ ਜੀ?
2: ਬਹੁਤ ਫਖਰ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਸਾਡੀ ਵਿਰਾਸਤੀ ਖੇਡ ਹੈ। ਜਦੋਂ ਅਸੀਂ ਖੇਡਣਾ ਸਟਾਰਟ ਕੀਤਾ ਸੀ ਤਾਂ ਅਸੀਂ ਵਿਰਾਸਤੀ ਖੇਡ ਗੁਰਦੁਆਰਾ ਸਾਹਿਬ ਦੇ ਨਾਲ ਜੁੜ ਕੇ ਆਪਣੀ ਵਿਰਾਸਤੀ ਖੇਡ ਦੇ ਨਾਲ ਜੁੜੇ ਸਾਂ। ਲੇਕਿਨ ਜਦੋਂ ਹੁਣ ਸਾਡੇ ਜਿਹੜੇ ਗੱਤਕਾ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੇ, ਉਹਨਾਂ ਨੇ ਵੱਡੀ ਮਿਹਨਤ ਕਰਕੇ ਇਸ ਨੂੰ ਰਾਸ਼ਟਰ ਲੈਵਲ 'ਤੇ ਲੈ ਕੇ ਗਏ ਨੇ, ਅਤੇ ਉਦੋਂ ਤੋਂ ਹੋਰ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਇਆ ਹੈ ਅਤੇ ਸਾਨੂੰ ਵੀ ਇਹ ਮਾਣ ਮਹਿਸੂਸ ਹੁੰਦਾ ਹੈ ਵੀ ਸਾਡੀ ਜਿਹੜੀ ਖੇਡ ਆ ਉਹ ਬਾਕੀ ਖੇਡਾਂ ਦੀ ਤਰ੍ਹਾਂ ਬਾਕੀ ਖੇਡਾਂ ਦੇ ਨਾਲ ਅੱਜ ਨੈਸ਼ਨਲ ਲੈਵਲ 'ਤੇ ਖੜੀ ਹੈ।
1: ਗੁਰਵਿੰਦਰ ਸਿੰਘ ਜੀ, ਪਹਿਲਾਂ ਇਹ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਗੱਤਕੇ ਦਾ ਕਲਚਰ, ਗੱਤਕੇ ਦਾ ਸੱਭਿਆਚਾਰ ਕਿੱਦਾਂ ਦਾ ਹੈ? ਸੋ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਜਿਹੜੇ ਗੱਤਕੇ ਦੇ ਮੁਕਾਬਲੇ ਹੁੰਦੇ ਨੇ ਉਹ ਕਿਸ ਏਜ ਗਰੁੱਪ ਵਿੱਚ ਔਰ ਕਿਸ ਤਰਤੀਬ ਵਿੱਚ ਪੰਜਾਬ ਵਿੱਚ ਕਰਵਾਏ ਜਾਂਦੇ ਨੇ?
2: ਜਿਹੜੇ ਪੰਜਾਬ ਦੇ ਵਿੱਚ ਸਰ ਗੱਤਕੇ ਦੇ ਮੁਕਾਬਲੇ ਹੁੰਦੇ ਨੇ, ਇਹ ਜ਼ਿਆਦਾਤਰ ਵਿਰਾਸਤੀ ਖੇਡਦੇ ਹੁੰਦੇ ਨੇ ਜੋ ਸਾਡਾ ਸ਼ਸਤਰ ਪ੍ਰਦਰਸ਼ਨ ਹੈ। ਸਾਡਾ ਜਿਹੜਾ ਸ਼ਸਤਰ ਪ੍ਰਦਰਸ਼ਨ ਹੈ ਉਹ ਉਸਨੂੰ ਅਸੀਂ ਸ਼ਸਤਰ ਪ੍ਰਦਰਸ਼ਨ ਕਹਿੰਦੇ ਨੇ, ਸ਼ੋਰਟ ਦੇ ਵਿੱਚ ਅਸੀਂ ਉਹਨੂੰ ਗੱਤਕਾ ਵੀ ਕਹਿੰਦੇ ਨੇ। ਲੇਕਿਨ ਜਿਹੜੀ ਇਹ ਸਪੋਰਟਸ ਗੇਮ ਹੈ ਜੋ ਨੈਸ਼ਨਲ ਗੇਮਾਂ ਦੇ ਵਿੱਚ ਸ਼ਾਮਿਲ ਹੋਈ ਹੈ, ਇਹ ਇੱਕ ਸ਼ਸਤਰ ਪ੍ਰਦਰਸ਼ਨ ਦਾ ਬਹੁਤ ਛੋਟਾ ਜਿਹਾ ਅੰਸ਼ ਹੈ।

0: ਜਿਹੜੀ ਕਿ ਇੱਕ ਹੱਥ ਦੇ ਨਾਲ ਖੇਡੀ ਜਾਂਦੀ ਸੋਟੀ ਆ, ਜਿਹੜੀ ਕਿਰਪਾਨ ਦੀ ਧਾਰ ਦੇ ਨਾਲ ਖੇਡੀ ਜਾਂਦੀ ਸੋਟੀ ਹੈ, ਉਸਨੂੰ ਗੱਤਕੇ ਦਾ ਨਾਮ ਗੱਤਕਾ ਕਿਹਾ ਜਾਂਦਾ ਹੈ ਅਤੇ ਉਸਨੂੰ ਹੀ ਜਿਹੜੀਆਂ ਨੈਸ਼ਨਲ ਗੇਮਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ।
1: ਔਰ ਇਹ ਦੱਸੋ ਕਿ ਪੰਜਾਬ ਵਿੱਚ ਇਹਦੇ ਮੁਕਾਬਲੇ ਕਿੱਦਾਂ ਕਰਵਾਏ ਜਾਂਦੇ ਨੇ ਜੀ, ਕਿ ਛੋਟੇ ਬੱਚਿਆਂ ਨੂੰ ਸਿਖਾਉਣਾ ਬੜਾ ਜ਼ਰੂਰੀ ਹੈ ਤਾਂ ਹੀ ਉਹ ਗੱਤਕੇ ਦੇ ਚੰਗੇ ਪਲੇਅਰ ਬਣ ਸਕਣਗੇ। ਸੋ ਕਿੰਨੇ ਕਿੰਨੇ ਸਾਲ ਬੱਚੇ ਨੇ ਜਿਹੜੇ ਗੱਤਕਾ ਖੇਡਣਾ ਸ਼ੁਰੂ ਕਰ ਦਿੰਦੇ ਨੇ, ਔਰ ਕਿਸ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਨੇ?
0: ਸਰ, ਜੇ ਪੰਜਾਬ 'ਚ ਗੱਲ ਕਰੀਏ ਤਾਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਗੱਤਕਾ ਅਖਾੜੇ ਨੇ, ਜਿਹੜੇ ਇਲਾਕਿਆਂ ਦੇ ਵਿੱਚ ਗੱਤਕਾ ਅਖਾੜੇ ਨੇ, ਉੱਥੇ ਤਾਂ ਬੱਚਾ 8 ਤੋਂ 10 ਸਾਲ ਤੋਂ ਸ਼ੁਰੂ ਕਰ ਦਿੰਦਾ ਹੈ। ਜਿਹੜੇ ਮੁਕਾਬਲੇ ਹੁੰਦੇ ਨੇ ਇਹ ਅੰਡਰ 14, 17, 19, 22 ਅਤੇ 25, ਜੋ ਬਾਕੀ ਖੇਡਾਂ ਦੇ ਵਿੱਚ ਏਜ ਗਰੁੱਪ ਨੇ ਉਹ ਸੇਮ ਸਪੋਰਟਸ ਗੱਤਕਾ ਜੋ ਨੇ ਉਹ ਸੇਮ ਏਜ ਗਰੁੱਪ ਦੇ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਨੇ।
1: ਗੁਰਵਿੰਦਰ ਸਿੰਘ ਜੀ, ਇਹ ਬੜਾ ਜ਼ਰੂਰੀ ਹੈ ਕਿ ਹਰ ਖੇਤਰ 'ਚ, ਹਰ ਕੋਨੇ ਵਿੱਚ ਇਸ ਖੇਡ ਦਾ ਪਸਾਰਾ ਹੋਵੇ। ਸੋ ਤੁਸੀਂ ਪੰਜਾਬ ਵਿੱਚ ਕਿੱਦਾਂ ਵੇਖਦੇ ਹੋ ਕਿ ਕਿਹੜੇ ਕਿਹੜੇ ਉਹ ਵਿਸ਼ੇਸ਼ ਇਲਾਕੇ ਨੇ ਜਿੱਥੇ ਗੱਤਕਾ ਖੇਡ ਜ਼ਿਆਦਾ ਖੇਡੀ ਜਾਂਦੀ ਹੈ, ਇਹਨੂੰ ਪਿਆਰ ਕੀਤਾ ਜਾਂਦਾ ਹੈ, ਜਾਂ ਜ਼ਿਆਦਾ ਬੱਚੇ ਇਹਨੂੰ ਅਡੋਪਟ ਕਰਦੇ ਨੇ?
0: ਸਰ, ਪੰਜਾਬ ਦੇ ਵਿੱਚ ਤਾਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਸਾਡੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਹੈ ਉਹ ਵਰਕ ਕਰ ਰਹੀ ਆ, ਅਤੇ ਹਰ ਜ਼ਿਲ੍ਹੇ ਦੇ ਵਿੱਚ ਸਾਡੀਆਂ ਗੱਤਕਾ ਐਸੋਸੀਏਸ਼ਨਾਂ ਬਣੀਆਂ ਹੋਈਆਂ, ਹਰ ਜ਼ਿਲ੍ਹੇ ਦੇ ਵਿੱਚ ਭਰਵਾਂ ਸਹਿਯੋਗ ਮਿਲ ਰਿਹਾ ਹੈ। ਜੇ ਆਪਾਂ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਆਪਾਂ ਪਿਛਲੇ ਇਸ ਸਾਲ ਜਿਹੜੀ ਪੰਜਾਬ ਦੇ ਵਿੱਚ ਟੂਰਨਾਮੈਂਟ ਹੋਏ ਨੇ ਗੱਤਕੇ ਦੇ, ਉਸ ਦੇ ਵਿੱਚ ਓਵਰਆਲ ਜਿਹੜੀ ਲੜਕੇ ਅਤੇ ਲੜਕੀਆਂ ਦੀ ਟਰਾਫੀ ਆ ਉਹ ਸਾਡੇ ਜ਼ਿਲ੍ਹੇ ਦੇ ਹਿੱਸੇ ਗਈ ਹੈ, ਰੋਪੜ ਜ਼ਿਲ੍ਹੇ ਦੇ ਹਿੱਸੇ ਗਈ ਆ, ਅਤੇ ਬੜੇ ਮਾਣ ਵੀ ਆ। ਪਰ ਗੱਤਕਾ ਹੈ ਜੋ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਜਾਂ ਆਪਾਂ ਗੱਲ ਕਰੀਏ ਤਰਨ ਤਾਰਨ, ਫਿਰੋਜ਼ਪੁਰ, ਇਸ ਇਹਨਾਂ ਏਰੀਆ ਦੇ ਵਿੱਚ ਗੱਤਕੇ ਦਾ ਜਿਹੜਾ ਗੜ੍ਹ ਆ ਉਹ ਬਹੁਤ ਖਿਡਾਰੀ ਗੱਤਕਾ ਖੇਡਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਵਧੀਆ ਖਿਡਾਰੀ ਇੱਥੋਂ ਨਿਕਲ ਕੇ ਆਉਣਗੇ।
1: ਔਰ ਜੇ ਆਪਾਂ ਸੂਬਿਆਂ ਦੀ ਗੱਲ ਕਰੀਏ, ਭਾਰਤ ਵਿੱਚ ਕਿਹੜੇ ਕਿਹੜੇ ਇੱਦਾਂ ਦੇ ਸੂਬੇ ਨੇ ਜਿੱਥੇ ਗੱਤਕਾ ਖੇਡ ਦਾ ਪਸਾਰਾ ਬਹੁਤ ਜ਼ਿਆਦਾ ਹੋਇਆ, ਜਿੱਥੇ ਇਹਨੂੰ ਖੇਡਿਆ ਜਾ ਰਿਹਾ, ਔਰ ਜਿੱਥੇ ਅੱਛਾ ਟੈਲੈਂਟ ਹੈ ਗੱਤਕੇ ਦਾ?
0: ਭਾਰਤ ਦੇ ਵਿੱਚ ਟੋਟਲ 18 ਸੂਬੇ ਨੇ ਜਿਹੜੇ ਸਾਡੇ ਕੋਲ ਗੱਤਕੇ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਅਤੇ ਜਿਸ ਦੇ ਵਿੱਚ ਪੰਜਾਬ ਤਾਂ ਓਬਵੀਅਸਲੀ ਵੀ ਪੰਜਾਬ ਦੀ ਇਹ ਮਾਂ ਖੇਡ ਆ, ਅਤੇ ਪੰਜਾਬ ਦੇ ਲੋਕ ਤਾਂ ਇਹਦੇ ਨਾਲ ਜੁੜੇ ਹੀ ਨੇ। ਇਸ ਦੇ ਨਾਲ ਹਰਿਆਣਾ, ਹਰਿਆਣਾ ਦੇ ਵਿੱਚ ਤਾਂ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਗੱਤਕੇ ਦੀਆਂ ਖੇਡ ਨਰਸਰੀਆਂ ਵੀ ਤਿਆਰ ਕੀਤੀਆਂ ਗਈਆਂ ਨੇ, ਅਤੇ ਉਹ ਉਸ ਦੇ ਨਾਲ ਹਰਿਆਣੇ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਪੈਦਾ ਹੋ ਰਿਹਾ। ਦਿੱਲੀ, ਛੱਤੀਸਗੜ੍ਹ ਜੀ, ਅਤੇ ਤੇਲੰਗਾਨਾ, ਇਹ ਉਹ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਖਿਡਾਰੀ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ। ਵੈਸੇ 18 ਸੂਬੇ ਨੇ ਜਿਹਦੇ ਵਿੱਚ ਗੱਤਕਾ ਖੇਡਿਆ ਜਾ ਰਿਹਾ ਹੈ
1: ਜੀ। ਬਹੁਤ ਵਧੀਆ ਗੱਲ ਹੈ, ਔਰ ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਅੱਜ ਸਾਡੇ ਪ੍ਰੋਗਰਾਮ 'ਚ ਅਸੀਂ ਸੁਣਨ ਵਾਲਿਆਂ ਤੋਂ ਵੀ ਉਹਨਾਂ ਦੀ ਰਾਏ, ਉਹਨਾਂ ਦੇ ਸੁਝਾਅ, ਉਹਨਾਂ ਤੋਂ ਸਵਾਲ ਮੰਗਵਾਏ ਸੀ, ਔਰ ਸਾਨੂੰ ਕੁਛ ਸਾਊਂਡ ਫਾਈਲਸ ਆਈਆਂ ਨੇ। ਆਪਾਂ ਇੱਕ ਸਾਊਂਡ ਕਲਿੱਪ ਸੁਣ ਲਈਏ, ਅਤੇ ਇਹ ਜਾਣੀਏ ਕਿ ਕਿਹੜੇ ਸਾਡੇ ਸੁਣਨ ਵਾਲੇ ਨੇ ਔਰ ਕੀ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ
0: ਜੀ।
1: ਲਓ, ਮੈਂ ਤੁਹਾਨੂੰ ਇਹ ਸਾਊਂਡ ਕਲਿੱਪ ਪਲੇ ਕਰਕੇ ਸੁਣਾਉਂਦਾ ਜੀ।
2: ਮੇਰਾ ਨਾਮ ਗੁਰਬਾਜ ਸਿੰਘ ਜੀ, ਫਰੀਦਕੋਟ ਤੋਂ। ਮੇਰਾ ਸਵਾਲ ਇਹ ਆ ਵੀ ਜਿਹੜੇ ਵੀ ਖਿਡਾਰੀ ਰਾਜ ਪੱਧਰ, ਰਾਸ਼ਟਰੀ ਪੱਧਰ 'ਤੇ ਜੇਤੂ ਨੇ, ਮੈਡਲ ਜੇਤੂ ਨੇ, ਤਾਂ ਉਹਨਾਂ ਨੂੰ ਗੱਤਕੇ ਦੇ ਵਿੱਚ ਜਾਂ ਸਰਕਾਰੀ ਨੌਕਰੀਆਂ ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਕੀ ਲਾਭ ਮਿਲਣਗੇ?
1: ਜੀ ਗੁਰਵਿੰਦਰ ਸਿੰਘ ਜੀ, ਗੁਰਬਾਜ ਸਿੰਘ ਹੋਰਾਂ ਦਾ ਫਰੀਦਕੋਟ ਤੋਂ ਇਹ ਸਾਊਂਡ ਕਲਿੱਪ ਸੀ। ਤੁਸੀਂ ਸਵਾਲ ਸੁਣਿਆ ਕਿ ਜਿਹੜਾ ਕੋਈ ਰਾਸ਼ਟਰੀ ਪੱਧਰ 'ਤੇ ਖੇਡਦਾ ਅਤੇ ਉਹਨੂੰ ਫਾਇਦੇ ਕਿੱਦਾਂ ਦੇ ਮਿਲਣਗੇ। ਸੋ ਤੁਸੀਂ ਬਹੁਤ ਸਾਲਾਂ ਤੋਂ ਇਸ ਖੇਤਰ 'ਚੋਂ, ਕੀ ਕਹੋਗੇ ਇਹਨਾਂ ਦੇ ਇਸ ਸਵਾਲ ਦੇ ਜਵਾਬ 'ਚ?
0: ਜਿਹੜਾ 3% ਸਪੋਰਟਸ ਕੋਟਾ ਹੁੰਦਾ ਹੈ ਉਸ ਦੇ ਵਿੱਚ ਜਿਵੇਂ ਹੋਰ ਗੇਮਾਂ ਨੇ ਉਹਦੇ ਵਿੱਚ ਗੱਤਕਾ ਵੀ ਸ਼ਾਮਿਲ ਆ, ਹੁਣ ਇਹਦੇ ਨਾਲ ਹੀ ਜੋ ਬਾਕੀ ਗੇਮਾਂ ਨੂੰ ਬੈਨੀਫਿਟ ਮਿਲਦੇ ਨੇ, ਖਿਡਾਰੀਆਂ ਨੂੰ ਬੈਨੀਫਿਟ ਮਿਲਦੇ ਨੇ, ਉਹ ਸੇਮ ਬੈਨੀਫਿਟ ਆ ਜਿਹੜੇ ਉਹ ਮਿਲਦੇ ਨੇ। ਨੌਕਰੀ ਦੇ ਵਿੱਚ ਹੋਵੇ ਚਾਹੇ ਉਹ ਐਜੂਕੇਸ਼ਨ ਦੇ ਵਿੱਚ ਹੋਵੇ, ਉਹ ਸਾਰੇ ਬੈਨੀਫਿਟਸ ਆ ਜੋ ਬਾਕੀ ਖਿਡਾਰੀਆਂ, ਗੇਮਾਂ ਦੇ ਖਿਡਾਰੀਆਂ ਨੂੰ ਮਿਲਦੇ ਨੇ, ਉਹ ਸੇਮ ਗੱਤਕੇ ਵਾਲਿਆਂ ਨੂੰ ਵੀ ਮਿਲਦੇ ਨੇ।
1: ਜੀ, ਬਹੁਤ ਵਧੀਆ ਗੱਲ ਹੈ। ਸੋ ਜਿੱਦਾਂ ਬਾਕੀ ਖੇਡਾਂ ਦੀ ਨੈਸ਼ਨਲ ਹੁੰਦੀ ਹੈ, ਗੱਤਕੇ ਦੀ ਵੀ ਵੱਖਰੇ ਤੌਰ 'ਤੇ ਨੈਸ਼ਨਲ ਹੁੰਦੀ ਹੈ, ਔਰ ਵੱਖ ਵੱਖ ਜਿਹੜੇ ਸੂਬੇ ਨੇ ਇਹਨੂੰ ਔਰਗਨਾਈਜ਼ ਕਰਦੇ ਨੇ ਜੀ, ਅਤੇ ਸਾਲ ਵਿੱਚ ਕਿੰਨੀ ਵਾਰ ਰਾਸ਼ਟਰੀ ਪੱਧਰ ਦੇ ਮੁਕਾਬਲੇ ਹੁੰਦੇ ਨੇ, ਇਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ।
0: ਸਰ, ਬਾਕੀ ਸੂਬਿਆਂ ਦੇ ਵਿੱਚ ਵੀ ਪਹਿਲਾਂ ਆਪਣੀਆਂ ਸਟੇਟਸ ਕਰਵਾਈਆਂ ਜਾਂਦੀਆਂ ਨੇ, ਫਿਰ ਨੈਸ਼ਨਲ ਹੁੰਦੀ ਆ। ਸਕੂਲੀ ਗੇਮਸ ਦੀ ਗੱਲ ਕਰੀਏ ਤਾਂ ਸਕੂਲੀ ਗੇਮਸ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਸਟੇਟ ਕਰਵਾ ਕੇ ਬੱਚੇ ਸਟੇਟ ਦੇ ਵਿੱਚ ਖੇਡ ਕੇ ਅੱਗੇ ਜਾਂਦੇ ਨੇ ਤਾਂ ਉਹਨਾਂ ਦੀ ਨੈਸ਼ਨਲ ਹੁੰਦੀ ਹੈ, ਉਹ ਬਹੁਤ ਹੀ ਜ਼ਿਆਦਾ ਬੈਨੀਫਿਟ ਵੀ ਹੈ ਖਿਡਾਰੀਆਂ ਨੂੰ। ਅਤੇ ਇਹ ਹਰ ਸਾਲ ਇੱਕ ਜਿਹੜੀ ਨੈਸ਼ਨਲ ਆ ਉਹ ਕਰਵਾਈ ਜਾਂਦੀ ਹੈ, ਜਿਸ ਦੇ ਰਿਕਾਰਡ ਹੀ ਜਦੋਂ ਇਹ ਸਾਡੀਆਂ ਹੁਣ ਤੱਕ 13 ਨੈਸ਼ਨਲਸ ਹੋ ਚੁੱਕੇ ਨੇ, ਅਤੇ ਉਹ ਜਿਹੜੀਆਂ ਨੇ ਆਪਾਂ 10 ਨੈਸ਼ਨਲ ਤੋਂ ਬਾਅਦ ਹੀ ਸਾਡਾ ਜਿਹੜਾ ਰਿਕਾਰਡ ਆ ਉਹ ਸੈਂਟਰ ਗੌਰਮੈਂਟ ਦੇ ਸਪੋਰਟਸ ਜਿਹੜੇ ਮਿਨਿਸਟਰ ਨੇ ਉਹਨਾਂ ਦੇ ਕੋਲ ਗਿਆ, ਅਤੇ ਉਸ ਤੋਂ ਬਾਅਦ ਹੀ ਇਹਦੇ ਵਿੱਚ ਗੇਮਾਂ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਗਿਆ।
1: ਗੁਰਵਿੰਦਰ ਸਿੰਘ ਜੀ, ਹੁਣ ਤੱਕ ਤਾਂ ਅਸੀਂ ਇਹ ਸੁਣਦੇ ਆਏ ਸੀ

0: ਕਿ ਜਿਹੜਾ ਪੰਜਾਬ ਦਾ ਵਿਰਸਾ ਹੈ ਨਾ ਉਹ ਹਰਮਨ ਪਿਆਰਾ ਹੈ, ਪੂਰੇ ਸੰਸਾਰ 'ਚ ਇਹਨੂੰ ਪਿਆਰ ਕੀਤਾ ਜਾਂਦਾ ਹੈ, ਭਾਵੇਂ ਪੰਜਾਬ ਦਾ ਸੰਗੀਤ ਹੋਵੇ, ਭਾਵੇਂ ਪੰਜਾਬ ਦੀ ਪ੍ਰਾਹੁਣਚਾਰੀ ਹੋਵੇ, ਸੇਵਾ ਭਾਵ ਹੋਵੇ, ਪੂਰੇ ਸੰਸਾਰ 'ਚ ਇਹਨੂੰ ਮੰਨਿਆ ਜਾਂਦਾ, ਇਹਦਾ ਅਦਬ ਕੀਤਾ ਜਾਂਦਾ। ਸੋ ਹੁਣ ਇਹ ਜਿਹੜੀ ਗੱਤਕੇ ਦੀ ਖੇਡ ਹੈ ਇਹ ਵੀ ਇਸੇ ਤਰ੍ਹਾਂ ਦਾ ਕੰਮ ਕਰ ਰਹੀ ਹੈ ਜੀ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਖੇਡ ਨੂੰ ਸਤਿਕਾਰਿਆ ਜਾਂਦਾ ਹੈ, ਪਿਆਰ ਕੀਤਾ ਜਾਂਦਾ ਹੈ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ 30 ਮੁਲਕਾਂ ਵਿੱਚ ਇਹ ਖੇਡ ਖੇਡੀ ਜਾ ਰਹੀ ਹੈ ਔਰ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਹਦੇ ਮੁਕਾਬਲੇ ਕਰਵਾਏ ਜਾਂਦੇ ਨੇ।
1: ਹਾਂਜੀ ਸਰ, ਕਈ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਜਿਹੜੀਆਂ ਨੈਸ਼ਨਲ ਗੇਮਾਂ ਹੁੰਦੀਆਂ ਨੇ, ਗੱਤਕੇ ਦੀਆਂ ਨੈਸ਼ਨਲਸ ਕਰਵਾਈਆਂ ਜਾਂਦੀਆਂ ਨੇ, ਅਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਜਿਹੜੇ ਇਹਦੇ ਰਾਸ਼ਟਰੀ ਪੱਧਰ 'ਤੇ ਗੇਮ ਹੁੰਦੀਆਂ ਨੇ, ਜਿੱਥੇ ਸਿੱਖ ਬੱਚੇ ਬਾਕੀ ਸਟੇਟਾਂ ਦੇ ਵਿੱਚ ਰਹਿੰਦੇ ਹੋਏ ਗੱਤਕਾ ਖੇਡਦੇ ਨੇ, ਉੱਥੇ ਨਹੀਂ ਉੱਥੇ ਹੀ ਗੈਰ ਸਿੱਖ ਵੀ ਜਿਹੜੇ ਉਹ ਇੱਧਰ ਨੂੰ ਇਸ ਗੇਮ ਵੱਲ ਨੂੰ ਬਹੁਤ ਰੁਝਾਨ ਪੈਦਾ ਹੋ ਰਿਹਾ ਉਹਨਾਂ ਦੇ ਵਿੱਚ, ਕਿਉਂਕਿ ਇੰਡੀਆ ਦੇ ਵਿੱਚ ਵੀ ਬਹੁਤ ਇੱਦਾਂ ਦੇ ਕਲਚਰ ਨੇ ਜਿਹੜੇ ਸੈਲਫ ਡਿਫੈਂਸ ਦੇ ਲਈ ਕੋਈ ਨਾ ਕੋਈ ਜਿਹੜਾ ਹਥਿਆਰ ਵਰਤਦੇ ਨੇ। ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸ਼ਸਤਰ ਵਿੱਦਿਆ ਦਿੱਤੀ ਆ, ਸ਼ਸਤਰ ਪ੍ਰਦਰਸ਼ਨ ਦਿੱਤਾ, ਜਿਹਦੇ ਵਿੱਚ ਪੂਰੇ ਇੰਡੀਆ ਤੋਂ ਵੱਖ ਵੱਖ ਜਿਹੜੇ ਸਟੇਟਾਂ ਜਾਂ ਲੋਕ ਕਬੀਲੇ ਜੋ ਗੇਮਾਂ ਖੇਡਦੇ ਸਨ ਜਾਂ ਸ਼ਸਤਰ ਪ੍ਰਦਰਸ਼ਨ ਕਰਦੇ ਸਨ, ਉਹਨਾਂ ਨੂੰ ਜੋੜ ਕੇ ਇੱਕ ਸ਼ਸਤਰ ਪ੍ਰਦਰਸ਼ਨ ਬਣਾਇਆ ਗਿਆ, ਅਤੇ ਹੁਣ ਉਹ ਗੱਤਕੇ ਦੇ ਜ਼ਰੀਏ ਫਿਰ ਸਾਡੇ ਨਾਲ ਉਹ ਜੁੜ ਰਹੇ ਨੇ। ਬਹੁਤ ਸਟੇਟਾਂ ਦੇ ਵਿੱਚ ਜਿਹੜੇ ਹੋਰ ਗੇਮਾਂ ਜਿਹੜੀਆਂ ਗੱਤਕੇ ਨਾਲ ਮਿਲਦੇ ਜੁਲਦੀਆਂ ਹੈ, ਜਿਵੇਂ ਫੈਂਸਿੰਗ ਆ ਜਾਂ ਹੋਰ ਬਹੁਤ ਇੱਦਾਂ ਦੀਆਂ ਗੇਮਾਂ, ਉਹਨਾਂ ਦੇ ਬੱਚੇ ਵੀ ਖਿਡਾਰੀ ਆ ਜਿਹੜੇ ਉਹ ਸਾਡੀ ਇਸ ਗੇਮ ਵੱਲ ਨੂੰ ਉਹਨਾਂ ਦਾ ਰੁਝਾਨ ਪੈਦਾ ਹੋ ਰਿਹਾ।
0: ਗੁਰਵਿੰਦਰ ਸਿੰਘ ਜੀ, ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਜੇ ਅਸੀਂ ਕਿਸੇ ਖੇਡ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਉਸ ਖੇਡ ਨੂੰ ਸਿਖਾਉਣ ਵਾਲੇ ਸਾਡੇ ਕੋਲ ਵਧੀਆ ਹੋਣ, ਮਿਆਰੀ ਹੋਣ, ਔਰ ਉਹਦੇ ਲਈ ਇੱਕ ਸਿਸਟਮ ਦੀ ਜ਼ਰੂਰਤ ਹੈ ਕਿ ਕੋਚਿੰਗ ਦੀ ਖਾਸ ਟ੍ਰੇਨਿੰਗ ਹੋਵੇ ਔਰ ਕੋਚਿਸ ਸਾਡੇ ਕੋਲ ਵਧੀਆ ਹੋਣ। ਸੋ ਗੱਤਕੇ ਦੇ ਕੋਚਿਸ ਵਧੀਆ ਹੋਣ, ਇਹਦੇ ਲਈ ਕਿੱਦਾਂ ਦੇ ਬੰਦੋਬਸਤ ਕੀਤੇ ਜਾ ਰਹੇ ਨੇ?
1: ਸਰ, ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜੀ ਡਿਸਟ੍ਰਿਕਟ ਲੈਵਲ 'ਤੇ ਕੈਂਪ ਲਗਾਉਂਦੇ ਹਾਂ। ਜਦੋਂ ਇੱਕ ਖਿਡਾਰੀ ਜਿਹਨੂੰ 3 ਤੋਂ 5 ਸਾਲ ਦਾ ਖੇਡਣ ਦਾ ਤਜਰਬਾ ਹੋ ਜਾਂਦਾ ਹੈ ਤਾਂ ਉਹ ਕੋਚ ਦੇ ਲਈ ਜਿਹੜਾ ਕੈਂਪ ਆ ਉਹ ਡਿਸਟ੍ਰਿਕਟ ਦਾ ਕੈਂਪ ਲਗਾਏਗਾ। ਜਦੋਂ ਉਸਦੇ 2 ਕੈਂਪ ਡਿਸਟ੍ਰਿਕਟ ਦੇ ਪੂਰੇ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਜਿਹੜਾ ਸਟੇਟ ਦਾ ਕੈਂਪ ਲਗਾ ਸਕਦਾ ਹੈ। ਉਹ ਜਦੋਂ ਡਿਸਟ੍ਰਿਕਟ ਦੇ ਕੈਂਪ ਲਾਉਂਦਾ ਹੈ ਤਾਂ ਉਹ ਡਿਸਟ੍ਰਿਕਟ ਦੇ ਜੋ ਟੂਰਨਾਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਰੈਫਰੀ ਅਤੇ ਜੱਜਮੈਂਟ ਕਰਨ ਦੀ ਸੇਵਾ ਨਿਭਾ ਸਕਦਾ। ਉਸ ਤੋਂ ਬਾਅਦ ਜਦੋਂ ਸਟੇਟ ਦੇ 2 ਕੈਂਪ ਲਗਾਉਂਦੇ ਨੇ ਉਹ ਤਾਂ ਉਹ ਸਟੇਟ ਲੈਵਲ ਦੇ ਜਿਹੜੇ ਕੰਪੀਟੀਸ਼ਨ ਆ ਉਹਨਾਂ ਵਿੱਚ ਰੈਫਰੀ ਦੀ ਸੇਵਾ ਨਿਭਾ ਸਕਦਾ। ਜਦੋਂ 2 ਕੈਂਪ ਸਟੇਟ ਦੇ ਹੋ ਜਾਂਦੇ ਨੇ ਤਾਂ ਫਿਰ ਉਹ ਨੈਸ਼ਨਲ ਦਾ ਕੈਂਪ ਲਗਾ ਸਕਦਾ, ਅਤੇ ਨੈਸ਼ਨਲ ਦੇ ਕੈਂਪ ਦੇ ਵਿੱਚੋਂ ਇੱਕ ਹੁਣੇ ਪਿਛਲੇ ਸਮੇਂ ਦੌਰਾਨ ਜਿਹੜਾ ਕਿ ਸਾਡੀ ਇਸ ਖੇਡ ਸਪੋਰਟਸ ਗੇਡ ਗੱਤਕੇ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ, ਸਭ ਤੋਂ ਪਹਿਲਾਂ ਇੱਕ ਲਿਖਤੀ ਪੇਪਰ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਰੂਲ ਬੁੱਕ ਦੇ ਅਕੋਰਡਿੰਗ ਲਿਖਤੀ ਪੇਪਰ ਵੀ ਲਿਆ ਜਾਂਦਾ, ਜਿੱਥੇ ਪਹਿਲੇ ਗਰਾਊਂਡ ਪ੍ਰੈਕਟਿਸ ਦੇ ਨਾਲ ਹੀ ਦੇਖਿਆ ਜਾਂਦਾ ਸੀ, ਗਰਾਊਂਡ ਦੇ ਵਿੱਚ ਰੈਫਰੀ ਦਾ ਦੇਖਿਆ ਜਾਂਦਾ ਸੀ ਉਹ ਕਿਸ ਤਰੀਕੇ ਨਾਲ ਖਿਡਾ ਰਿਹਾ ਹੈ, ਉਹ ਲਿਖਤੀ ਪੇਪਰ ਦੇ ਵਿੱਚ ਵੀ ਉਹ ਮਾਰ ਨਾ ਖਾਵੇ, ਲਿਖਤੀ ਪੇਪਰ ਵੀ ਸ਼ੁਰੂ ਕੀਤਾ ਗਿਆ ਤਾਂ ਜੋ ਉਹ ਜਿਹੜੇ ਖਿਡਾਰੀ ਨੇ ਉਹ ਵਧੀਆ ਤਜਰਬੇ ਦੇ ਨਾਲ ਕੋਚ ਬਣਨ ਅਤੇ ਉਹ ਅੱਗੇ ਖਿਡਾਰੀਆਂ ਨੂੰ ਇਸ ਫੀਲਡ ਦੇ ਵਿੱਚ ਅੱਗੇ ਹੋਰ ਮੁਕਾਮ ਪਾਉਣ ਦੇ ਲਈ ਮਦਦ ਕਰਨ।
0: ਸੋ ਗੁਰਵਿੰਦਰ ਸਿੰਘ ਜੀ, ਬੜਾ ਵਧੀਆ ਸਿਸਟਮ ਹੈ ਕਿ ਸਾਡੇ ਕੋਲ ਅੱਛੇ ਕੋਚਿਸ, ਅੱਛੇ ਰੈਫਰੀ ਆ ਸਕਣ, ਇਹ ਉਹ ਔਰ ਬੜੇ ਪੈਮਾਨਿਆਂ ਤੋਂ ਨਿਕਲ ਕੇ ਉਹ ਇਸ ਪਾਏ ਤੱਕ ਪਹੁੰਚਣਗੇ। ਖੇਡ ਨੂੰ ਪ੍ਰਫੁੱਲਿਤ ਕਰਨ ਲਈ ਇਹ ਵੀ ਬੜਾ ਜ਼ਰੂਰੀ ਹੈ ਕਿ ਸਾਡੇ ਕੋਲ ਅਕੈਡਮੀਜ਼ ਹੋਣੀਆਂ ਚਾਹੀਦੀਆਂ ਨੇ ਜਿੱਥੇ ਜਾ ਕੇ ਬੱਚੇ ਟ੍ਰੇਨਿੰਗ ਕਰ ਸਕਣ, ਔਰ ਅਕੈਡਮੀਜ਼ ਦੀ ਤਾਦਾਦ ਵੀ ਜ਼ਿਆਦਾ ਹੋਵੇ ਤਾਂ ਕਿ ਹਰ ਬੱਚੇ ਦੇ ਨੇੜੇ ਅਕੈਡਮੀ ਹੋਵੇ ਅਤੇ ਉਹ ਇਸ ਖੇਡ ਨਾਲ ਜੁੜ ਸਕੇ। ਸੋ ਅਕੈਡਮੀਜ਼ ਦਾ ਪੰਜਾਬ ਵਿੱਚ ਅਤੇ ਭਾਰਤ ਦੇ ਵੱਖ ਵੱਖ ਸੂਬਿਆਂ 'ਚ ਕਿੱਦਾਂ ਦਾ ਸੀਨ ਹੈ ਜੀ, ਕਿੱਦਾਂ ਦੇ ਹਾਲਾਤ ਨੇ?
1: ਇਹ ਜਿਹੜੀਆਂ ਗੱਤਕਾ ਐਸੋਸੀਏਸ਼ਨਾਂ ਹੈ ਇਹ ਆਪਣੇ ਲੈਵਲ 'ਤੇ ਬਹੁਤ ਮਿਹਨਤ ਕਰ ਰਹੀਆਂ, ਅਤੇ ਕੁਛ ਸਰਕਾਰ ਵੱਲੋਂ ਵੀ ਜਿਵੇਂ ਸਕੂਲਾਂ ਦੇ ਵਿੱਚ ਗੱਤਕਾ ਖਿਡਾਇਆ ਜਾ ਰਿਹਾ ਹੈ ਜਾਂ ਫਿਰ ਸ਼ਾਮਿਲ ਕੀਤਾ ਜਾ ਰਿਹਾ ਹੈ, ਉਹਦੇ ਨਾਲ ਵੀ ਥੋੜ੍ਹਾ ਉਤਸ਼ਾਹ ਮਿਲ ਰਿਹਾ ਹੈ। ਅਕੈਡਮੀਜ਼ ਦੀ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਾਡੇ ਕੋਲ ਸਾਡੇ ਜ਼ਿਲ੍ਹੇ ਦੇ ਵਿੱਚ ਰੋਪੜ ਦੇ ਬਿਲਕੁਲ ਨਾਲ ਲੱਗਦੇ 5 ਕਿਲੋਮੀਟਰ 'ਤੇ ਗੁਰੂ ਨਾਨਕ ਗੱਤਕਾ ਅਕੈਡਮੀ ਦੇ ਨਾਂ 'ਤੇ ਸਾਡੀ ਇੱਕ ਅਕੈਡਮੀ ਚੱਲ ਰਹੀ ਹੈ, ਜਿਹਦੇ ਵਿੱਚ 50+ ਖਿਡਾਰੀ ਸਾਡੇ ਕੋਲ ਪ੍ਰੈਕਟਿਸ ਕਰਦੇ ਨੇ, ਅਤੇ ਜਿਹੜੀ ਸਾਡੀ ਇਸ ਵਾਰ ਦੀ ਸਟੇਟ ਹੋਈ ਸੀ ਉਸੇ ਅਕੈਡਮੀ ਦੇ ਵਿੱਚ ਕਰਵਾਈ ਗਈ ਹੈ। ਸਾਡੇ ਕੋਲ 2 ਸਿੰਥੈਟਿਕ ਮੈਟ ਗਰਾਊਂਡ ਨੇ ਅਤੇ ਬੱਚੇ ਉਹ ਗਰਾਊਂਡ 'ਤੇ ਪ੍ਰੈਕਟਿਸ ਕਰਦੇ ਨੇ, ਅਤੇ ਪਿਛਲੇ ਉਹ ਅਕੈਡਮੀ ਦਾ ਸਾਡੇ ਦਾ ਇਹ ਸਿੱਟਾ ਵੀ ਨਿਕਲਿਆ ਹੈ ਵੀ ਪਿਛਲੇ ਸਮੇਂ ਦੌਰਾਨ ਸਾਡੇ ਕੋਲ 25 ਦੇ ਕਰੀਬ ਜਿਹੜੇ ਨੈਸ਼ਨਲ ਦੇ ਖਿਡਾਰੀ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਕੋਲ ਨਿਕਲੇ ਨੇ, ਜਿਹੜੇ ਨੈਸ਼ਨਲ ਲੈਵਲ 'ਤੇ ਜਾ ਕੇ ਗੋਲਡ ਅਤੇ ਸਿਲਵਰ ਮੈਡਲ ਲੈ ਕੇ ਆਏ ਨੇ, 25 ਦੇ ਵਿੱਚੋਂ 22 ਗੋਲਡ ਮੈਡਲਿਸਟ ਨੇ
0: ਜੀ। ਬਹੁਤ ਵਧੀਆ ਗੱਲ ਹੈ ਜੀ। ਸੋ ਆਕਾਸ਼ਵਾਣੀ ਜਲੰਧਰ 'ਤੇ ਖੇਡ ਸੰਸਾਰ ਪ੍ਰੋਗਰਾਮ ਚੱਲ ਰਿਹਾ ਹੈ ਜੀ। ਸਾਡੇ ਨਾਲ ਨੇ ਗੁਰਵਿੰਦਰ ਸਿੰਘ ਜੋ ਕਿ ਰੋਪੜ ਗੱਤਕਾ ਜ਼ਿਲ੍ਹਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ। ਗੱਤਕੇ ਬਾਰੇ ਅੱਜ ਗੱਲਬਾਤ ਹੋ ਰਹੀ ਹੈ ਅਤੇ ਆਪਾਂ ਤੁਹਾਡੇ ਤੋਂ ਸਾਊਂਡ ਫਾਈਲਸ, ਤੁਹਾਡੇ ਤੋਂ ਸਵਾਲ, ਤੁਹਾਡੇ ਤੋਂ ਸੁਝਾਅ ਵੀ ਮੰਗਵਾਏ ਸੀ। 94-655-36-077 'ਤੇ ਸਾਨੂੰ ਬਹੁਤ ਸਾਰੀਆਂ ਸਾਊਂਡ

0: ਫਾਈਲਸ ਮਿਲੀਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਰਹੇ ਹਾਂ। ਗੁਰਵਿੰਦਰ ਜੀ, ਇੱਕ ਸਾਊਂਡ ਫਾਈਲ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰੀਏ ਅਤੇ ਉਹਨਾਂ ਤੋਂ ਜਾਣੀਏ ਕਿ ਉਹ ਤੁਹਾਡੇ ਤੋਂ ਕੀ ਪੁੱਛਣਾ ਚਾਹੁੰਦੇ ਨੇ।
1: ਵੀਰ ਜੀ, ਮੇਰਾ ਨਾਮ ਅਮਰਜੋਤ ਸਿੰਘ ਹੈ ਅਤੇ ਮੈਂ ਰੋਪੜ ਤੋਂ ਬੋਲਦਾ ਪਿਆ ਜੀ। ਅਤੇ ਜੇ ਮੈਂ ਪੁੱਛਣਾ ਚਾਹੁੰਦਾ ਹੈ ਵੀ ਜੇ ਕੋਈ ਵਿਦਿਆਰਥੀ ਨੇ ਗੱਤਕੇ ਵਿੱਚ ਅੱਗੇ ਪੜ੍ਹਾਈ ਕਰਨੀ ਚਾਹੁੰਦਾ ਹੋਵੇ ਅਤੇ ਉਹਦੇ ਲਈ ਕਿਹੜੇ ਕਿਹੜੇ ਕੋਰਸ ਉਪਲਬਧ ਆ, ਅਤੇ ਜੇ ਉਹਨੇ ਕੋਰਸ ਕਰਨੇ ਹੋਣ ਤਾਂ ਉਹਦੇ ਲਈ ਕੀ ਪ੍ਰੋਸੀਜਰ ਹੈ, ਪਲੱਸ ਟੂ ਤੋਂ ਬਾਅਦ ਕਰ ਸਕਦਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦਾ ਹੈ?
0: ਸੋ ਗੁਰਵਿੰਦਰ ਸਿੰਘ ਜੀ, ਤੁਹਾਡੇ ਜ਼ਿਲ੍ਹੇ ਰੋਪੜ ਤੋਂ ਹੀ ਇਹ ਸੱਜਣ ਸਨ ਜਿਹੜੇ ਤੁਹਾਨੂੰ ਇਹ ਪੁੱਛਣਾ ਚਾਹ ਰਹੇ ਨੇ ਕਿ ਗੱਤਕੇ ਦੀ ਜੇ ਪੜ੍ਹਾਈ ਕਰਨੀ ਹੋਵੇ ਤਾਂ ਉਹ ਕਿੱਦਾਂ ਕਰ ਸਕਦੇ ਨੇ, ਪਲੱਸ ਟੂ ਤੋਂ ਬਾਅਦ ਕੀ ਕੋਰਸਿਸ ਨੇ ਜਾਂ ਉਸ ਤੋਂ ਪਹਿਲਾਂ ਕੀ ਬੰਦੋਬਸਤ ਹੈ ਜੀ?
2: ਹਾਂਜੀ ਸਰ, ਜਿਹੜਾ ਗੱਤਕੇ ਦਾ ਇੱਕ ਕੋਰਸ ਆ ਜੋ ਵਰਲਡ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕੀਤਾ ਗਿਆ। ਪਹਿਲੇ ਜਦੋਂ ਉਸਦੀ ਸ਼ੁਰੂਆਤ ਹੋਈ ਤਾਂ ਉਹ ਗ੍ਰੈਜੂਏਸ਼ਨ ਤੋਂ ਬਾਅਦ ਸੀ, ਲੇਕਿਨ ਹੁਣ ਉਹਦੇ 'ਚ ਤਬਦੀਲੀ ਆਈ ਆ, ਉਹ ਪਲੱਸ ਟੂ ਤੋਂ ਬਾਅਦ ਵੀ ਕੀਤਾ ਜਾ ਸਕਦਾ। ਅਤੇ ਉਸਦੀ ਇੱਕ ਵੱਡੀ ਖਾਸੀਅਤ ਵੀ, ਜੇਕਰ ਉਹਦਾ ਜੋ ਟੋਟਲੀ ਫੀਸ ਹੈ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਤੀ ਜਾਂਦੀ ਹੈ, ਟੋਟਲੀ ਫ੍ਰੀ ਹੈ ਜੀ। ਉਹ ਜਿਹੜਾ ਰਹਿਣ ਸਹਿਣ ਦਾ ਜਾਂ ਹੋਰ ਜਿਹੜਾ ਖਰਚਾ ਹੈ ਉਹ ਖਿਡਾਰੀ ਦਾ ਆਪਣਾ ਹੋਵੇਗਾ। ਜੇਕਰ ਖਿਡਾਰੀ ਨੈਸ਼ਨਲ ਲੈਵਲ ਦਾ ਪਲੇਅਰ ਆ ਤਾਂ ਉਸਦਾ ਉਹ ਵੀ ਜਿਹੜਾ ਕਾਲਜ ਵੱਲੋਂ, ਯੂਨੀਵਰਸਿਟੀ ਵੱਲੋਂ ਮਾਫ਼ ਕੀਤਾ ਜਾਂਦਾ। ਅਤੇ ਹੋਰ ਵੀ ਕਈ ਕਾਲਜਸ ਐਸੇ ਨੇ, ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਕੋਰਸ ਆ ਜਿਹੜਾ ਉਹ ਗੱਤਕੇ ਦਾ ਕੋਰਸ ਤਾਂ ਨਹੀਂ ਪਰ ਗੱਤਕੇ ਦੇ ਬੇਸ 'ਤੇ ਪੜ੍ਹਾਈ ਕੀਤੀ ਜਾ ਸਕਦੀ। ਅਤੇ ਮੈਂ ਉਹਦਾ ਤੁਹਾਨੂੰ ਵੇਰਵਾ ਵੀ ਦੇ ਦਿੰਦਾ। ਜਿਵੇਂ ਕਿ ਬੱਚਾ ਕੋਈ ਖਿਡਾਰੀ ਆ ਜਿਹੜਾ ਉਹ ਗੱਤਕਾ ਖੇਡਦਾ ਹੈ ਅਤੇ ਉਹ ਹੋਰ ਕਾਲਜਾਂ ਦੇ ਵਿੱਚ ਹੋਰ ਪੜ੍ਹਾਈ ਅੱਗੇ ਆਪਣੀ ਜੋ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ ਉਸਦੇ ਵਿੱਚ ਉਹਨੂੰ ਸਪੋਰਟਸ ਕੋਟੇ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਰਿਆਤ ਬਾਹਰਾ ਯੂਨੀਵਰਸਿਟੀ ਖਰੜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਜਿੰਨੇ ਵੀ ਕਾਲਜਸ ਆਉਂਦੇ ਨੇ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਫਿਰ ਇਹਨਾਂ ਦੇ ਅੰਡਰ ਆਉਂਦੇ ਕਾਲਜਾਂ ਦੇ ਵਿੱਚ ਜੋ ਵੀ ਉਹਦਾ ਉਪਲਬਧੀ ਆ ਨੈਸ਼ਨਲ ਜਾਂ ਸਟੇਟ ਲੈਵਲ 'ਤੇ, ਉਹਦੇ ਅਕੋਰਡਿੰਗ ਉਹਦੀ ਫੀਸ ਮਾਫ਼ ਹੋ ਜਾਂਦੀ।
0: ਸੋ ਸਾਨੂੰ ਆਸ ਹੈ ਜੀ ਕਿ ਇਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਅੱਛਾ ਗੁਰਵਿੰਦਰ ਸਿੰਘ ਜੀ, ਇਹ ਦੱਸੋ ਕਿ ਪੂਰੇ ਸੰਸਾਰ ਵਿੱਚ ਤਾਂ ਗੱਤਕਾ ਪਾਪੂਲਰ ਹੋ ਹੀ ਰਿਹਾ, ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਖੇਲੋ ਇੰਡੀਆ ਜਿਹੜੀਆਂ ਗੇਮਸ ਸੀ ਉਹਦੇ ਵਿੱਚ ਵੀ ਗੱਤਕੇ ਨੂੰ ਸ਼ਾਮਿਲ ਕਰਨ ਲਈ ਕਿਹਾ ਔਰ ਗੱਤਕਾ ਇਹਨਾਂ ਖੇਡਾਂ ਦਾ ਹਿੱਸਾ ਬਣ ਗਿਆ। ਇਹ ਜਿਹੜਾ ਸਟੈਪ ਸੀ, ਇਹ ਗੱਤਕਾ ਦੇ ਪ੍ਰਚਾਰ ਪ੍ਰਸਾਰ ਵਿੱਚ ਕਿੰਨਾ ਕੁ ਵਡਮੁੱਲਾ ਯੋਗਦਾਨ ਦੇ ਰਿਹਾ ਜੀ?
2: ਇਹ ਬਹੁਤ ਵੱਡੀ ਉਪਲਬਧੀ ਹੈ ਜੀ ਗੱਤਕਾ ਖਿਡਾਰੀਆਂ ਦੀ ਜਾਂ ਫਿਰ ਉਹਨਾਂ ਦੀ ਜਿਨ੍ਹਾਂ ਦੀ ਅਣਥੱਕ ਮਿਹਨਤ ਦੇ ਨਾਲ ਇੱਥੇ ਤੱਕ ਪਹੁੰਚਿਆ ਹੈ। ਕਿਉਂਕਿ ਖੇਲੋ ਇੰਡੀਆ ਦੇ ਵਿੱਚ ਜਿੱਥੇ ਗੱਤਕਾ ਸ਼ਾਮਿਲ ਹੈ ਉੱਥੇ ਹੀ 51 ਦੇ ਕਰੀਬ ਸਾਡੇ ਜਿਹੜੇ 21-22 ਦੇ ਵਿੱਚ ਜਦੋਂ ਖੇਲੋ ਇੰਡੀਆ ਹੋਈਆਂ ਪੰਚਕੂਲੇ ਦੇ ਵਿੱਚ, ਉਸ ਦੇ ਵਿੱਚ 51 ਦੇ ਕਰੀਬ ਸਾਡੇ ਖਿਡਾਰੀ ਜਿਹੜੇ ਗੋਲਡ ਮੈਡਲਿਸਟ ਨੇ ਉਹਨਾਂ ਨੂੰ ਸਕੋਲਰਸ਼ਿਪ ਵੀ ਲੱਗੀ। ਅੱਗੇ ਬੱਚਿਆਂ ਨੂੰ ਪਲੇਟਫਾਰਮ ਵਧੀਆ ਮਿਲਦਾ ਹੈ ਤਾਂ ਖਿਡਾਰੀ ਆ ਜਿਹੜੇ ਉਹ ਇੱਧਰ ਨੂੰ ਇਸ ਗੇਮ ਵੱਲ ਨੂੰ ਉਤਸ਼ਾਹਿਤ ਹੁੰਦੇ ਨੇ।
0: ਜਦੋਂ ਵੀ ਕੋਈ ਖਿਡਾਰੀ ਕਿਸੇ ਖੇਡ ਵੱਲ ਆਉਂਦਾ ਹੈ ਨਾ ਗੁਰਵਿੰਦਰ ਸਿੰਘ ਜੀ, ਉਹਦੇ ਮਨ ਵਿੱਚ ਇਹ ਹੁੰਦਾ ਹੈ ਕਿ ਇਸ ਖੇਡ ਦੇ ਨਾਲ ਮੇਰਾ ਅੱਗਿਓਂ ਕੈਰੀਅਰ ਕਿੱਦਾਂ ਦਾ ਹੋਏਗਾ, ਮੈਨੂੰ ਕੋਈ ਨੌਕਰੀ ਮਿਲੇਗੀ ਜਾਂ ਮੈਂ ਪ੍ਰੋਫੈਸ਼ਨਲ ਤੌਰ 'ਤੇ ਇੰਨਾ ਵਧੀਆ ਖੇਡ ਸਕਾਂਗਾ ਕਿ ਮੈਂ ਆਪਣਾ ਜੀਵਨ 'ਚ ਰੋਟੀ ਪਾਣੀ ਕਮਾ ਸਕਾਂ। ਸੋ ਗੱਤਕਾ ਖੇਡ ਵਿੱਚ ਇੱਕ ਨਾਮ ਬਣਾ ਕੇ ਅੱਗੇ ਭਵਿੱਖ ਕਿੱਦਾਂ ਦਾ ਹੈ ਖਿਡਾਰੀ ਦਾ?
2: ਜਿਹੜੀ ਸਪੋਰਟਸ ਖੇਡ ਆ ਜੀ, ਇਹਦੇ ਵਿੱਚ ਜਿਵੇਂ ਕਿ ਹੋਰ ਗੇਮਾਂ ਦੇ ਖਿਡਾਰੀ ਆਪਾਂ ਅੱਜ ਦੇਖਦੇ ਹਾਂ ਵੀ ਜੇ ਕੋਈ ਹਾਕੀ ਖੇਡਦਾ ਖਿਡਾਰੀ ਜਾਂ ਕ੍ਰਿਕਟ ਖੇਡਦਾ ਹੈ ਤਾਂ ਵੱਡੀਆਂ ਪੋਸਟਾਂ ਵੀ ਉਹਨਾਂ ਨੂੰ ਮਿਲਦੀਆਂ ਨੇ ਇੰਟਰਨੈਸ਼ਨਲ ਲੈਵਲ 'ਤੇ ਖੇਡ ਕੇ। ਹੁਣ ਜੇ ਆਪਾਂ ਗੱਲ ਕਰੀਏ ਨੈਸ਼ਨਲ ਲੈਵਲ ਤੱਕ, ਜੇ ਕੋਈ ਖਿਡਾਰੀ ਖੇਡਦਾ ਹੈ ਅਤੇ ਉਹ ਪਲੱਸ ਟੂ ਦੇ ਵਿੱਚ ਆ ਅਤੇ ਉਹ 3 ਸਾਲ ਲਗਾਤਾਰ ਖੇਡਦਾ ਹੈ ਅਤੇ ਇੱਕ ਵਾਰ ਉਹਦਾ ਜੋ ਵੀ ਸਭ ਤੋਂ ਵੱਡਾ ਮੈਡਲ ਹੈ ਉਸ ਤੋਂ ਬਾਅਦ ਉਹ 25 ਨੰਬਰ ਜਿਹੜੇ ਬੋਰਡ ਦੇ ਪੇਪਰਾਂ ਦੇ ਵਿੱਚ ਉਹਦੇ ਜੋੜੇ ਜਾਂਦੇ ਨੇ। ਉਸ ਤੋਂ ਇਲਾਵਾ ਉਹ 3 ਸਾਲ ਬਾਅਦ ਆਪਣਾ ਜਿਹੜਾ ਸਰਟੀਫਿਕੇਟ ਆ ਉਹ ਵੀ ਗ੍ਰੈਜੂਏਸ਼ਨ ਕਰਵਾ ਸਕਦਾ ਹੈ। ਗ੍ਰੈਜੂਏਸ਼ਨ ਹੋਣ ਤੋਂ ਬਾਅਦ ਜੇ ਉਹ ਨੈਸ਼ਨਲ ਦੇ ਵਿੱਚ ਗੋਲਡ ਮੈਡਲ ਆ ਤਾਂ ਕੈਟਾਗਰੀ ਬੀ ਕਿਸੇ ਵੀ ਨੌਕਰੀ ਦੇ ਵਿੱਚ, ਸਪੋਰਟਸ ਕੋਟੇ ਦੇ ਵਿੱਚ ਕੈਟਾਗਰੀ ਬੀ ਦੇ ਵਿੱਚ ਉਹ ਆਪਣਾ ਫਾਰਮ ਭਰ ਕੇ ਨੌਕਰੀ ਪ੍ਰਾਪਤ ਕਰ ਸਕਦੇ।
0: ਗੁਰਵਿੰਦਰ ਸਿੰਘ ਜੀ, ਹੁਣ ਵੇਲਾ ਹੈ ਕਿ ਆਪਾਂ ਇੱਕ ਹੋਰ ਸੱਜਣ ਦੀ ਗੱਲਬਾਤ ਸੁਣ ਲਈਏ ਅਤੇ ਇਹ ਜਾਣ ਲਈਏ ਕਿ ਉਹ ਤੁਹਾਡੇ ਤੋਂ ਕੀ ਪੁੱਛਣਾ ਚਾਹੁੰਦੇ ਨੇ, ਕੀ ਜਾਣਨਾ ਚਾਹੁੰਦੇ ਨੇ ਗੱਤਕਾ ਖੇਡ ਬਾਰੇ। ਮੈਂ ਤੁਹਾਡੇ ਲਈ ਇਹ ਸਾਊਂਡ ਕਲਿੱਪ ਪਲੇ ਕਰਦਾ ਜੀ।
3: ਮੈਂ ਜਲੰਧਰ ਜ਼ਿਲ੍ਹੇ ਤੋਂ ਹਾਂ ਅਤੇ ਮੈਂ ਆਪ ਜੀ ਦੇ ਵਿਚਾਰ ਜਾਣਨਾ ਚਾਹੁੰਦਾ ਹਾਂ, ਜੋ ਗੱਤਕੇ ਦੇ ਵਿੱਚ ਸਟੰਟ ਹੁੰਦੇ ਨੇ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ?
0: ਸੋ ਗੁਰਵਿੰਦਰ ਸਿੰਘ ਜੀ, ਜਲੰਧਰ ਜ਼ਿਲ੍ਹੇ ਤੋਂ ਇਹ ਸੱਜਣ ਸਨ ਜੋ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਨੇ ਕਿ ਗੱਤਕੇ 'ਚ ਜਿਹੜੇ ਸਟੰਟ ਹੁੰਦੇ ਨੇ ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ?
2: ਜੋ ਸ਼ਸਤਰ ਪ੍ਰਦਰਸ਼ਨ ਹੈ ਜਾਂ ਵਿਰਾਸਤੀ ਖੇਡ ਆ ਸਾਡੀ ਗੱਤਕਾ, ਉਸਦੇ ਵਿੱਚ ਪਿਛਲੇ ਸਮੇਂ ਦੌਰਾਨ ਇਹ ਕਮੀਆਂ ਰਹੀਆਂ ਹੈ ਵੀ ਜਾਂ ਫਿਰ ਇਹ ਗਿਰਾਵਟਾਂ ਆਈਆਂ ਨੇ ਵੀ ਜਿੱਥੇ ਗੱਤਕੇ ਸ਼ਸਤਰ ਪ੍ਰਦਰਸ਼ਨ ਦੀ ਗੇਮ ਸੀ, ਸਾਡੇ ਜ਼ੋਰ ਅਜ਼ਮਾਇਸ਼ ਦੀ ਗੇਮ ਸੀ, ਉੱਥੇ ਹੀ ਇਹਨੂੰ ਸ਼ਸਤਰ ਪ੍ਰਦਰਸ਼ਨ ਦੇ ਨਾਲ ਹੀ ਸਟੰਟ ਨੂੰ ਜੋੜ ਲਿਆ ਗਿਆ। ਇਹ ਕੁਛ ਚੈਨਲਾਂ 'ਤੇ ਇਸ ਤਰ੍ਹਾਂ ਦੇ ਵੀਡੀਓਜ਼ ਆਈਆਂ, ਉਸ ਤੋਂ ਬਾਅਦ ਜਿਹੜੀਆਂ ਪਿੰਡ ਲੈਵਲ ਦੀਆਂ ਜਾਂ ਅਖਾੜੇ ਸੀਗੇ ਇਹ ਸ਼ਸਤਰ ਸਟੰਟਬਾਜ਼ੀ ਕਰਨ ਲੱਗ ਗਏ।

0: ਖਿਆਲ ਨਾਲ ਵੀ ਇਹ ਸਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਅਤੇ ਪਿਛਲੇ ਸਮਿਆਂ ਦੌਰਾਨ ਅਸੀਂ ਕੁਛ ਇੱਦਾਂ ਦੇ ਵੀਡੀਓਜ਼ ਕਲਿੱਪ ਵੀ ਦੇਖੇ ਨੇ ਜਿਨ੍ਹਾਂ ਦੇ ਵਿੱਚ ਖਿਡਾਰੀਆਂ ਦਾ ਵੱਡਾ ਨੁਕਸਾਨ ਹੋਇਆ। ਅਤੇ ਸਾਡੀ ਇਹ ਸ਼ਸਤਰ ਪ੍ਰਦਰਸ਼ਨ ਆ ਜਿਹੜਾ ਇਹ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਇੱਕ ਅਭਿਆਸ ਆ ਜੰਗ ਦਾ, ਅਤੇ ਜਿਹੜਾ ਇਹ ਸਪੋਰਟਸ ਆ ਇਹ ਇੱਕ ਗੇਮ ਆ, ਗੱਤਕਾ ਗੇਮ ਆ, ਅਤੇ ਉਹਨੂੰ ਅਸੀਂ ਖੇਡੀਏ ਅਤੇ ਜਾਂ ਫਿਰ ਸ਼ਸਤਰ ਪ੍ਰਦਰਸ਼ਨ ਕਰੀਏ। ਇਹ ਸਟੰਟਬਾਜ਼ੀ ਸਾਨੂੰ ਆਪਣੇ ਗੱਤਕੇ ਦੇ ਵਿੱਚ ਨਹੀਂ ਲੈ ਕੇ ਆਉਣੀ ਚਾਹੀਦੀ।
1: ਜੀ ਗੁਰਵਿੰਦਰ ਸਿੰਘ ਜੀ, ਖੇਡ ਦੀ ਜਿਹੜੀ ਪਾਕੀਜ਼ਗੀ ਹੈ ਉਹ ਤਾਂ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜੇ ਉਹਦੇ 'ਚ ਅਨੁਸ਼ਾਸਨ ਹੋਵੇ। ਫੈਡਰੇਸ਼ਨ ਇਸ ਗੱਲ 'ਤੇ ਸੁਚੇਤ ਹੋਣ ਕਿ ਜੋ ਵੀ ਰੂਲਸ ਅਤੇ ਰੈਗੂਲੇਸ਼ਨ ਨੇ ਖੇਡ ਦੇ ਉਹ ਉਹਦੇ ਵਿੱਚ ਹੀ ਹਰ ਖਿਡਾਰੀ ਰਹੇ, ਹਰ ਸੰਸਥਾ ਰਹੇ, ਹਰ ਜਥੇਬੰਦੀ ਰਹੇ, ਹਰ ਮੁਕਾਬਲਾ ਕਰਾਉਣ ਵਾਲਾ ਰਹੇ। ਸੋ ਇਸ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ ਰਾਸ਼ਟਰ ਪੱਧਰ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਔਰ ਪੰਜਾਬ ਦੇ ਪੱਧਰ 'ਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਕਿੱਦਾਂ ਦੇ ਕੰਮ ਕਰ ਰਹੀਆਂ ਜੀ?
0: ਇਹ ਸਾਰੀਆਂ ਹੀ ਜਿਹੜੀਆਂ ਜਥੇਬੰਦੀਆਂ ਨੇ ਜੀ, ਇਹ ਸਾਡੀ ਵਰਲਡ ਗੱਤਕਾ ਫੈਡਰੇਸ਼ਨ ਆ ਜਿਹੜੀ, ਉਸਦੀ ਰੂਲ ਬੁੱਕ ਆ ਜੋ ਇੰਟਰਨੈੱਟ 'ਤੇ ਉਪਲਬਧ ਵੀ ਆ। ਤੁਸੀਂ ਵਰਲਡ ਗੱਤਕਾ ਫੈਡਰੇਸ਼ਨ ਰੂਲ ਬੁੱਕ ਲਿਖ ਕੇ ਸਰਚ ਕਰੋਗੇ ਆ ਜਾਏਗੀ, ਅਤੇ ਉਹਦੀ ਜਿਹੜੀ ਰੂਲ ਬੁੱਕ ਆ ਉਹਦੇ ਅਕੋਰਡਿੰਗ ਹੀ ਚੱਲਦੀਆਂ ਨੇ। ਉਸਦੇ ਵਿੱਚ ਰੈਫਰੀਆਂ ਲਈ ਕੀ ਅਨੁਸ਼ਾਸਨ ਆ, ਖਿਡਾਰੀ ਲਈ ਕੀ ਅਨੁਸ਼ਾਸਨ ਆ, ਕੋਚ ਲਈ ਕੀ ਅਨੁਸ਼ਾਸਨ ਆ, ਜਾਂ ਫਿਰ ਮੈਨੇਜਰ ਲਈ, ਟੀਮ ਮੈਨੇਜਰ ਲਈ ਕੀ ਅਨੁਸ਼ਾਸਨ ਆ, ਇਹ ਸਾਰੇ ਉਹਦੇ ਵਿੱਚ ਬਹੁਤ ਹੀ ਵਿਸਥਾਰਪੂਰਵਕ ਦੱਸਿਆ ਗਿਆ ਹੈ। ਅਤੇ ਸਮੇਂ ਸਮੇਂ 'ਤੇ ਇਹਦੇ ਵਿੱਚ ਸੋਧਾਂ ਵੀ ਹੁੰਦੀਆਂ ਰਹਿੰਦੀਆਂ ਨੇ, ਅਤੇ ਜੇਕਰ ਕੋਈ ਸੁਝਾਅ ਕਿਸੇ ਅਖਾੜੇ ਦਾ, ਕਿਸੇ ਜਥੇਬੰਦੀ ਦਾ ਆਉਂਦਾ ਹੈ ਤਾਂ ਉਸਨੂੰ ਵਿਚਾਰ ਵੀ ਕੀਤਾ ਜਾਂਦਾ ਹੈ, ਅਤੇ ਸਮੇਂ ਸਮੇਂ ਉਹਦੇ ਵਿੱਚ ਚੇਂਜਾਂ ਵੀ ਹੁੰਦੀਆਂ ਰਹਿੰਦੀਆਂ ਨੇ। ਅਤੇ ਬਹੁਤ ਵਧੀਆ ਰੂਲ ਬੁੱਕ ਆ ਖਿਡਾਰੀਆਂ ਦੇ ਲਈ।
1: ਗੁਰਵਿੰਦਰ ਸਿੰਘ ਜੀ, ਸਾਡਾ ਜਿਹੜਾ ਪੰਜਾਬ ਹੈ ਉਹਦੇ 'ਚ ਤੁਹਾਨੂੰ ਪਤਾ ਹੀ ਹੈ ਕਿ ਮੇਲੇ ਛਿੰਝਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਜਿਹਦੇ 'ਚ ਆਪਾਂ ਦੇਖਦੇ ਹਾਂ ਕਿ ਕਬੱਡੀ ਮੁਕਾਬਲੇ ਹੁੰਦੇ ਨੇ, ਕੁਸ਼ਤੀ ਦੇ ਮੁਕਾਬਲੇ ਹੁੰਦੇ ਨੇ। ਤੁਸੀਂ ਸਮਝਦੇ ਹੋ ਕਿ ਇੱਦਾਂ ਦੇ ਜਿਹੜੇ ਪੇਂਡੂ ਖੇਡ ਮੇਲੇ ਨੇ ਇਹਦੇ 'ਚ ਗੱਤਕਾ ਇੱਕ ਹਿੱਸਾ ਜ਼ਰੂਰ ਉਹਦਾ ਹੋਣਾ ਚਾਹੀਦਾ ਤਾਂ ਕਿ ਇਸ ਖੇਡ ਦਾ ਪਸਾਰਾ ਹੋ ਸਕੇ ਪਿੰਡ ਪਿੰਡ ਵਿੱਚ?
0: ਬਿਲਕੁਲ ਜੀ, ਮੈਂ ਦੇਖਦਾ ਵੀ ਜਦੋਂ ਕੋਈ ਹੋਰ ਗੇਮ ਦੇ ਵਿੱਚ, ਖੇਡ ਦੇ ਵਿੱਚ ਖਿਡਾਰੀ ਪਾਰਟੀਸਪੇਟ ਕਰਦਾ ਹੈ ਤਾਂ ਉਹ ਪੂਰੇ ਲਗਨ ਦੇ ਨਾਲ ਉਸ ਖੇਡ ਨੂੰ ਰੋਜ਼ ਪ੍ਰੈਕਟਿਸ ਕਰਨੀ ਜਾਓ। ਹਾਲੇ ਤੱਕ ਗੱਤਕੇ ਦੇ ਵਿੱਚ ਇਹ ਕਮੀ ਮਹਿਸੂਸ ਲੱਗ ਰਹੀ ਹੈ ਵੀ ਖਿਡਾਰੀ ਉਸ ਲੈਵਲ ਦੀ ਪ੍ਰੈਕਟਿਸ ਨਹੀਂ ਕਰ ਰਹੇ ਜਿਸ ਲੈਵਲ ਤੱਕ ਇਹ ਗੇਮ ਪਹੁੰਚ ਚੁੱਕੀ ਆ। ਸੋ ਅਸੀਂ ਉਮੀਦ ਵੀ ਕਰਦੇ ਹਾਂ ਵੀ ਖਿਡਾਰੀ ਜਿਹੜੇ ਉਹ ਅੱਗੇ ਉਤਸ਼ਾਹ ਦੇ ਨਾਲ ਇਹਨੂੰ ਪ੍ਰੈਕਟਿਸ ਕਰਨ ਤਾਂ ਕਿ ਉਹ ਵਧੀਆ ਮੁਕਾਮ ਹਾਸਲ ਕਰ ਸਕਣ। ਪਿੰਡਾਂ ਦੇ ਵਿੱਚ ਜਦੋਂ ਖੇਡ ਮੇਲੇ ਹੁੰਦੇ ਨੇ ਜਾਂ ਫਿਰ ਹੋਰ ਗੇਮਾਂ ਛਿੰਝਾਂ ਕੁਸ਼ਤੀਆਂ ਹੁੰਦੀਆਂ ਨੇ ਅਤੇ ਉਸਦੇ ਵਿੱਚ ਵੀ ਜੇ ਗੱਤਕਾ ਕਰਵਾਇਆ ਜਾਊਗਾ ਤਾਂ ਖਿਡਾਰੀਆਂ ਦੇ ਵਿੱਚ ਜਾਂ ਫਿਰ ਦੇਖਣ ਵਾਲੇ ਦਰਸ਼ਕਾਂ ਦੇ ਵਿੱਚ ਉਤਸ਼ਾਹ ਪੈਦਾ ਹੋਵੇਗਾ ਅਤੇ ਹੋਰ ਲੋਕ ਆ ਜਿਹੜੇ ਆਪਣੇ ਵਿਰਾਸਤੀ ਖੇਡ ਦੇ ਨਾਲ ਜੁੜਨਗੇ।
1: ਅਤੇ ਸਾਡੇ ਨਾਲ ਇੱਕ ਸੱਜਣ ਜੁੜੇ ਨੇ ਜੀ, ਜਿਨ੍ਹਾਂ ਨੇ ਸਾਨੂੰ 9465336 'ਤੇ ਸਾਨੂੰ ਸਾਊਂਡ ਫਾਈਲ ਭੇਜੀ ਅਤੇ ਤੁਹਾਡੇ ਤੋਂ ਇਹ ਕੁਛ ਪੁੱਛਣਾ ਚਾਹੁੰਦੇ ਨੇ। ਮੈਂ ਇੱਕ ਕਲਿੱਪ ਤੁਹਾਡੇ ਲਈ ਪਲੇ ਕਰਦਾ।
2: ਮੇਰਾ ਨਾਮ ਹਰਜਾਪ ਸਿੰਘ, ਮੈਂ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ। ਜੇ ਅਸੀਂ ਗੱਤਕੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਅਸੀਂ ਕਿੱਥੋਂ ਕਰ ਸਕਦੇ ਹਾਂ ਜੀ?
1: ਜੀ ਗੁਰਵਿੰਦਰ ਜੀ, ਅੰਮ੍ਰਿਤਸਰ ਤੋਂ ਹਰਜਾਪ ਸਿੰਘ ਸਨ ਜੋ ਇਹ ਜਾਣਨਾ ਚਾਹੁੰਦੇ ਨੇ ਕਿ ਗੱਤਕੇ ਬਾਰੇ ਕਿੱਥੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇੱਦਾਂ ਹੀ ਹੋਰ ਜ਼ਿਲ੍ਹਿਆਂ ਤੋਂ ਸੱਜਣ ਹੋਣਗੇ ਜਿਨ੍ਹਾਂ ਦੇ ਮਨ ਵਿੱਚ ਹੋਏਗਾ ਕਿ ਇਸ ਖੇਡ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਸੋ ਕੋਈ ਸਿਸਟਮ ਹੈ ਕਿ ਹਰ ਜ਼ਿਲ੍ਹੇ 'ਚ ਇਸ ਬਾਰੇ ਉਹ ਜਾਣਕਾਰੀ ਹਾਸਿਲ ਕਰ ਸਕੇ?
0: ਹਾਂਜੀ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਗੱਤਕਾ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਅਤੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਨੇ। ਜੇਕਰ ਤੁਸੀਂ ਸਾਡੇ ਰੋਪੜ ਦਾ ਵੀ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੇ ਨਾਂ 'ਤੇ ਸੋਸ਼ਲ ਮੀਡੀਆ 'ਤੇ ਅਕਾਊਂਟ ਵੀ ਹੈ, ਇਸ ਤਰ੍ਹਾਂ ਹੀ ਹਰ ਜ਼ਿਲ੍ਹੇ ਦੇ ਵਿੱਚ ਆ। ਅਤੇ ਇਸ ਤੋਂ ਇਲਾਵਾ ਜੇ ਨਿਯਮ ਜਾਣਨਾ ਚਾਹੁੰਦੇ ਆ ਤਾਂ ਸਾਡੀ ਜਿਹੜੀ ਰੂਲ ਬੁੱਕ ਆ ਜੋ ਸਾਡੇ ਵੈਬਸਾਈਟ 'ਤੇ ਜਾਂ ਫਿਰ ਗੂਗਲ 'ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ, ਗੱਤਕਾ ਫੈਡਰੇਸ਼ਨ ਆਫ ਵਰਲਡ ਗੱਤਕਾ ਫੈਡਰੇਸ਼ਨ ਦੀ ਜਿਹੜੀ ਰੂਲ ਬੁੱਕ ਆ ਉਹਦੇ ਤੋਂ ਵੀ ਸਾਰਾ ਉਹ ਕਰ ਸਕਦੇ ਹੋ। ਜੇਕਰ ਜੁੜਨਾ ਚਾਹੁੰਦੇ ਹੋ ਤਾਂ ਹਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸਾਡੀਆਂ ਗੱਤਕੇ ਦੀਆਂ ਬੋਡੀਜ਼ ਬਣੀਆਂ ਹੋਈਆਂ ਨੇ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ।
1: ਗੁਰਵਿੰਦਰ ਸਿੰਘ ਜੀ, ਇਹ ਵੀ ਬੜਾ ਜ਼ਰੂਰੀ ਹੈ ਕਿ ਬੱਚੇ ਜਿਹੜੇ ਗੱਤਕਾ ਖੇਡਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਮੁਕਾਬਲਾ ਦਿੱਤਾ ਜਾਵੇ। ਇਹ ਠੀਕ ਹੈ ਕਿ ਨੈਸ਼ਨਲ ਹੁੰਦੀ ਹੈ ਜਾਂ ਹੋਰ ਜਿਹੜੇ ਆਫਿਸ਼ੀਅਲ ਮੁਕਾਬਲੇ ਨੇ ਉਹ ਹੁੰਦੇ ਨੇ, ਪਰ ਜ਼ਿਲ੍ਹਾ ਐਸੋਸੀਏਸ਼ਨ ਆਪਣੇ ਤੌਰ 'ਤੇ ਬੱਚਿਆਂ ਨੂੰ ਮੁਕਾਬਲਾ ਪ੍ਰੋਵਾਈਡ ਕਰਨ, ਕਿਤੇ ਕਿਸੇ ਦੂਸਰੇ ਸੂਬੇ ਦੇ ਨਾਲ ਫਰੈਂਡਲੀ ਮੈਚਿਸ ਖੇਡੇ ਜਾਣ, ਅੰਤਰਰਾਸ਼ਟਰੀ ਪੱਧਰ 'ਤੇ ਦੂਜੇ ਮੁਲਕਾਂ ਦੇ ਗੱਤਕਾ ਖਿਡਾਰੀਆਂ ਨਾਲ ਮੈਚਿਸ ਖੇਡੇ ਜਾਣ, ਇੱਦਾਂ ਦਾ ਵੀ ਕੋਈ ਸਿਸਟਮ ਜਥੇਬੰਦੀਆਂ ਸੋਚ ਰਹੀਆਂ ਨੇ ਜਾਂ ਦੇਖ ਰਹੀਆਂ ਨੇ?
0: ਬਿਲਕੁਲ ਸਰ, ਜ਼ਿਲ੍ਹੇ ਲੈਵਲ ਦੇ ਮੁਕਾਬਲੇ ਕਰਵਾਏ ਜਾਂਦੇ ਆ ਅਤੇ ਇਸ ਤੋਂ ਅੱਗੇ ਵੱਧ ਕੇ ਹੁਣ ਅਸੀਂ ਸਕੂਲ ਲੈਵਲ ਦੇ ਜੋ ਆਪਣੇ ਤੌਰ 'ਤੇ ਮੁਕਾਬਲੇ ਕਰਵਾਉਣ ਦੀ ਆ ਜਿਹੜੀਆਂ ਸਾਡੀ ਰਣਨੀਤੀ ਤਿਆਰ ਹੋ ਰਹੀ ਆ, ਅਤੇ ਜਿੱਥੇ ਹੁਣ ਅਸੀਂ ਪਹਿਲਾਂ ਮੁਕਾਬਲੇ ਕਰਾਉਂਦੇ ਹਾਂ ਨਾਕਆਊਟ ਮੈਚ ਹੁੰਦੇ ਹਾਂ, ਅਤੇ ਹੁਣ ਅਸੀਂ ਲੀਗ ਮੈਚ ਦੀ ਤਰ੍ਹਾਂ, ਲੀਗ ਟੂਰਨਾਮੈਂਟਾਂ ਦੀ ਤਰ੍ਹਾਂ ਜਿਹੜੀ ਅੱਗੇ ਬਣਾ ਰਹੇ ਆ ਰਣਨੀਤੀ ਵੀ ਲੀਗ ਮੈਚ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਹਰ ਖਿਡਾਰੀ ਨਾਲ ਖੇਡਣ ਦਾ ਮੌਕਾ ਮਿਲੇ, ਖਿਡਾਰੀ ਨੂੰ ਹਰ ਖਿਡਾਰੀ ਦੇ ਨਾਲ

0: ਖੇਡੇ ਅਤੇ ਉਹਦੀ ਗੇਮ ਨੂੰ ਜਾਣੇ ਅਤੇ ਆਪਣੀ ਗੇਮ ਉਹਨਾਂ ਤੱਕ ਪਹੁੰਚਾਏ।
1: ਔਰ ਇਹਦੇ ਲਈ ਜਿਹੜਾ ਇਨਫਰਾਸਟ੍ਰਕਚਰ ਚਾਹੀਦਾ ਹੈ ਗੱਤਕਾ ਦੇ ਲਈ, ਉਹ ਕਿੱਦਾਂ ਦਾ ਹੋਣਾ ਚਾਹੀਦਾ ਹੈ ਜੀ? ਔਰ ਵੱਖ ਵੱਖ ਜ਼ਿਲ੍ਹਿਆਂ ਕੋਲ ਉੱਦਾਂ ਦਾ ਉਹ ਇਨਫਰਾਸਟ੍ਰਕਚਰ ਮੌਜੂਦ ਹੈ ਜੋ ਗੱਤਕਾ ਲਈ ਚਾਹੀਦਾ?
0: ਵੈਸੇ ਤਾਂ ਜਿਹੜੀ ਪੰਜਾਬ ਬੋਡੀ ਆ ਸਾਡੀ ਜਾਂ ਫਿਰ ਨੈਸ਼ਨਲ ਬੋਡੀ ਆ, ਇਹ ਕਾਫੀ ਜ਼ਿਆਦਾ ਜ਼ਿਲ੍ਹਿਆਂ ਨੂੰ ਇਸ ਲੈਵਲ 'ਤੇ ਮਦਦ ਕਰਦੀ ਆ, ਕਿਉਂਕਿ ਜਿਹੜੇ ਕੋਚਿਸ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜਿਹੜੇ ਰੈਫਰੀ ਸਾਹਿਬਾਨ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਤਾਂ ਕਿ ਉਹ ਆਪਣੇ ਖਿਡਾਰੀਆਂ ਦੀ ਵਧੀਆ ਤਰੀਕੇ ਨਾਲ ਅਭਿਆਸ ਕਰਵਾ ਸਕਣ। ਪਰ ਸਾਡੇ ਲੋਕਾਂ ਨੂੰ ਵੀ ਥੋੜ੍ਹਾ ਹੋਰ ਨਾਲ ਜੁੜਨਾ ਚਾਹੀਦਾ ਹੈ, ਜਿੱਥੇ ਉਹ ਹੋਰ ਖੇਡਾਂ ਦੇ ਲਈ ਪਿੰਡ ਲੈਵਲ 'ਤੇ ਮਦਦ ਕਰਦੇ ਹਾਂ, ਉੱਥੇ ਹੀ ਗੁਰਦੁਆਰਾ ਕਮੇਟੀਆਂ ਨੂੰ, ਗੁਰਦੁਆਰਾ ਸਾਹਿਬਾਨ ਦੇ ਵਿੱਚ ਬੜਾ ਛੋਟਾ ਗਰਾਊਂਡ ਹੁੰਦਾ ਇਹਦਾ, ਅਤੇ ਉਹ ਗਰਾਊਂਡ ਬਣਾ ਕੇ ਦੇਣੇ ਚਾਹੀਦੇ ਆ, ਅਤੇ ਉਹਨਾਂ ਨੂੰ ਜੋ ਵੀ ਫੈਸਿਲਿਟੀ ਆ ਉਹ ਪ੍ਰੋਵਾਈਡ ਕਰਵਾਉਣੀ ਚਾਹੀਦੀ ਆ, ਕਿਉਂਕਿ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪੂਰੇ ਪਿੰਡ ਤੋਂ ਮਾਇਆ ਆਉਂਦੀ ਹੈ, ਅਤੇ ਜੇਕਰ ਉਹ ਮਾਇਆ ਉਹ ਪਿੰਡ ਦੇ ਬੱਚਿਆਂ ਅਤੇ ਖਿਡਾਰੀਆਂ 'ਤੇ ਲਾਉਣਗੇ, ਜਿੱਥੇ ਉਹ ਬੱਚੇ ਆਪਣੇ ਵਿਰਸੇ ਨਾਲ ਜੁੜਨਗੇ, ਆਪਣੀ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ।

0: ਉਹਨਾਂ ਨੂੰ ਜੋ ਵੀ ਫੈਸਿਲਿਟੀ ਆ ਉਹ ਪ੍ਰੋਵਾਈਡ ਕਰਵਾਉਣੀ ਚਾਹੀਦੀ ਆ, ਕਿਉਂਕਿ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪੂਰੇ ਪਿੰਡ ਤੋਂ ਮਾਇਆ ਆਉਂਦੀ ਹੈ, ਅਤੇ ਜੇਕਰ ਉਹ ਮਾਇਆ ਉਹ ਪਿੰਡ ਦੇ ਬੱਚਿਆਂ ਅਤੇ ਖਿਡਾਰੀਆਂ 'ਤੇ ਲਾਉਣਗੇ, ਜਿੱਥੇ ਉਹ ਬੱਚੇ ਆਪਣੇ ਵਿਰਸੇ ਨਾਲ ਜੁੜਨਗੇ, ਆਪਣੀ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ, ਅਤੇ ਆਪਣੀ ਖੇਡ ਦੇ ਨਾਲ ਉਹ ਉੱਥੇ ਹੀ ਵਧੀਆ ਮੁਕਾਮ ਵੀ ਹਾਸਲ ਕਰ ਸਕਦੇ ਨੇ। ਅਤੇ ਮੈਂ ਇਹ ਸਮਝਦਾ ਹੈ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਮੈਂ ਮੈਸੇਜ ਵੀ ਦੇਣਾ ਚਾਹੁੰਦਾ ਵੀ ਸਾਰੇ ਜਿਹੜੇ ਗੁਰਦੁਆਰਾ ਕਮੇਟੀਆਂ ਹੈ ਉਹ ਗੱਤਕਾ ਖੇਡ ਨੂੰ ਪ੍ਰਮੋਟ ਕਰਨ ਦੇ ਲਈ ਹੋਰ ਸਹਿਯੋਗ ਕਰਨ।
1: ਔਰ ਹਰ ਖੇਡ ਵਿੱਚ ਸਵੈ ਸੇਵੀ ਸੰਸਥਾਵਾਂ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਜੀ, ਸੋ ਗੱਤਕਾ ਖੇਡ ਵਿੱਚ ਵੀ ਸਵੈ ਸੇਵੀ ਸੰਸਥਾਵਾਂ ਦੀ ਭੂਮਿਕਾ ਹੈ ਜਿਹੜੀਆਂ ਪ੍ਰਮੋਟ ਕਰ ਰਹੀਆਂ ਨੇ ਇਸ ਖੇਡ ਨੂੰ।
0: ਬਿਲਕੁਲ ਜੀ, ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ, ਸਾਡੇ ਜ਼ਿਲ੍ਹੇ ਦੇ ਵਿੱਚ ਦਸ਼ਮੇਸ਼ ਯੂਥ ਕਲੱਬ ਦੇ ਨਾਂ 'ਤੇ ਕਲੱਬ ਆ ਡਿਸਟ੍ਰਿਕਟ ਰੂਪਨਗਰ ਦੇ ਵਿੱਚ, ਅਤੇ ਉਹਨਾਂ ਵੱਲੋਂ ਹਰ ਸਾਲ ਇੱਕ ਵਿਰਾਸਤੀ ਗੱਤਕਾ ਕੱਪ ਕਰਵਾਇਆ ਜਾਂਦਾ ਹੈ, ਜਿੱਥੇ ਖਿਡਾਰੀਆਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਨੇ, ਅਤੇ ਉਸ ਦੇ ਨਾਲ ਬੱਚਿਆਂ ਦੇ ਅੰਦਰ ਚੇਤਨਾ ਪੈਦਾ ਹੁੰਦੀ ਹੈ ਅਤੇ ਉਹ ਗੱਤਕੇ ਵੱਲ ਜੁੜਦੇ ਨੇ।
1: ਗੁਰਵਿੰਦਰ ਸਿੰਘ ਜੀ, ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਸਟੂਡੀਓਜ਼ 'ਚ ਆ ਕੇ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ, ਅਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਗੱਤਕਾ ਖੇਡ ਹੋਰ ਜ਼ਿਆਦਾ ਤਰੱਕੀ ਕਰੇਗੀ ਔਰ ਪੰਜਾਬ ਦਾ ਨਾਮ ਇਸ ਖੇਡ ਵਿੱਚ ਹੋਰ ਜ਼ਿਆਦਾ ਵਧੇਗਾ। ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ।
0: ਧੰਨਵਾਦ ਸਰ।
1: ਖੇਡ ਸੰਸਾਰ।
2: ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਤੁਸੀਂ ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਨਾਲ ਕੀਤੀ ਹੋਈ ਗੱਲਬਾਤ ਸੁਣ ਰਹੇ ਸੀ।
3: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
4: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
3: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
5: एक प्रकार से पीएम जय अब गरीबों की जय बन गई है।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਮਾਨੁਕ ਦੇ ਹਰੀਆ ਗੋਬਿੰਦ ਬਿਲਨ ਕੀ ਇਹ ਤੇਰੀ ਬਰੀਆ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਗੁਰੂ ਨਾਨਕ ਦੇਵ ਜੀ ਰਾਗ ਆਸਾ ਵਿੱਚ ਫਰਮਾਉਂਦੇ ਹਨ ਕਿ ਇਹ ਸੰਸਾਰ ਇੱਕ ਘੁੰਮਣ ਘੇਰੀ ਹੈ ਅਤੇ ਗੁਰੂ ਦਾ ਸ਼ਬਦ ਹੀ ਮਨੁੱਖ ਦਾ ਆਤਮਕ ਵਿਕਾਸ ਕਰਕੇ ਉਸ ਨੂੰ ਇਸ ਭਵਜਲ ਵਿੱਚੋਂ ਪਾਰ ਲੰਘਾਉਂਦਾ ਹੈ। ਇਹ ਸੰਸਾਰ ਬਿਖਵਤ ਅਤ ਭਵਜਲ ਗੁਰਸ਼ਬਦੀ ਹਰ ਪਾਰ ਲੰਘਾਈ। ਅਨੇਕਾਂ ਜੀਵ ਜਗਤ ਵਿੱਚ ਜਨਮ ਲੈਂਦੇ ਹਨ ਅਤੇ ਚਲੇ ਜਾਂਦੇ ਹਨ, ਪਰ ਕੁਝ ਸੁਭਾਗੇ ਮਨੁੱਖ ਹੀ ਪ੍ਰਭੂ ਦੇ ਲੜ ਲੱਗ ਕੇ ਇਸ ਸੰਸਾਰ ਤੋਂ ਪਾਰ ਲੰਘ ਜਾਂਦੇ ਹਨ ਅਤੇ ਜੰਮਣ ਮਰਨ ਦੇ ਚੱਕਰ ਤੋਂ ਛੁੱਟ ਜਾਂਦੇ ਹਨ। ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ, ਹੇ ਮੇਰੇ ਅਣਜਾਣ ਮਨ, ਇਸ ਸੰਸਾਰ ਦਾ ਮੋਹ ਹੀ ਜਨਮ ਮਰਨ ਦਾ ਕਾਰਨ ਬਣਦਾ ਹੈ। ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਰਹਿ। ਹੇ ਹਰੀ, ਮਿਹਰ ਕਰ, ਮੈਨੂੰ ਗੁਰੂ ਮਿਲਾ ਦੇ, ਤਦ ਹੀ ਤੇਰੇ ਨਾਮ ਵਿੱਚ ਲੀਨਤਾ ਹੋ ਸਕਦੀ ਹੈ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ, ਹਰ ਜੀਉ ਕਿਰਪਾ ਕਰੋ ਗੁਰੂ ਮੇਲੋ, ਤਾਂ ਹਰ ਨਾਮ ਸਮਾਣਾ। ਭਗਤ ਨਾਮਦੇਵ ਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦ ਹੀ ਖਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿੱਚ ਨਾ ਫਸਾਂ। ਮਾਇਆ ਦਾ ਮੋਹ ਹੀ ਜਨਮ ਮਰਨ ਵਿੱਚ ਪੈਣ ਦਾ ਮੂਲ ਹੈ। ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ। ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ, ਮਾਇਆ ਨਾਮ ਗਰਭ ਜੋਨ ਕਾ ਤਹਿ ਤਜ ਦਰਸ਼ਨ ਪਾਵੋ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਸਾਰਾ ਜਗਤ ਸੁਪਨੇ ਵਾਂਗ ਹੈ। ਪਤਾ ਨਹੀਂ ਮਨੁੱਖ ਕਿਉਂ ਲੋਭ ਵਿੱਚ ਫਸਦਾ ਹੈ। ਜੋ ਜੰਮਦਾ ਹੈ ਉਹ ਨਾਸ ਵੀ ਹੋ ਜਾਂਦਾ ਹੈ। ਇਹ ਸੰਸਾਰ ਸਗਲ ਹੈ ਸੁਪਨੋ, ਦੇਖ ਕਹਾਂ ਲੋ ਭਾਵੇ, ਜੋ ਉਪਜੈ ਸੋ ਸਗਲ ਬਿਨਾਸੇ, ਰਹਿ ਨਾ ਕਉ ਪਾਵੇ। ਗੁਰੂ ਨਾਨਕ ਪਾਤਸ਼ਾਹ ਰਾਗ ਪ੍ਰਭਾਤੀ ਵਿੱਚ ਫਰਮਾਉਂਦੇ ਹਨ ਕਿ ਸਾਰਾ ਜਗਤ ਸਿਰ ਵਕਾਰ ਹੀ ਸਹੇੜ ਰਿਹਾ ਹੈ ਅਤੇ ਇਸ ਦੀ ਦਵਾਈ ਸਿਰਫ ਤੇਰਾ ਨਾਮ ਹੀ ਹੈ। ਤੇਰੇ ਨਾਮ ਤੋਂ ਬਿਨਾਂ ਕੋਈ ਦਵਾਈ ਦਾਰੂ ਨਹੀਂ ਹੈ। ਇਸ ਜਗਤ ਨੂੰ ਅਤੇ ਇਸ ਦੀ ਦਵਾਈ ਨੂੰ ਬਣਾਉਣ ਵਾਲਾ ਬੇਅੰਤ ਪ੍ਰਭੂ ਤੂੰ ਆਪ ਹੀ ਹੈ। ਇਹ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਾਰੂ, ਅਵਰ ਨਾਸਤ ਕਰਨਹਾਰ ਅਪਾਰ। ਆਓ ਇਹ ਸਮਝਣ ਦਾ ਯਤਨ ਕਰੀਏ ਕਿ ਇਹ ਵਿਕਾਰ ਕਿਵੇਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਸਾਡਾ ਮਨ ਵਿਕਾਰਾਂ ਦਾ ਘਰ ਹੈ ਅਤੇ ਇਹ ਵਿਕਾਰ ਚੋਰ ਦੀ ਨਿਆਈ ਹਨ। ਇਹ ਵਿਕਾਰ ਮਨੁੱਖੀ ਮਨ ਨੂੰ ਹਰੇਕ ਪਾਸਿਓਂ ਘੇਰਦੇ ਹਨ। ਮਨ ਹਮੇਸ਼ਾ ਇਹਨਾਂ ਵਿਕਾਰਾਂ ਵੱਲ ਦੌੜਦਾ ਹੈ। ਪਦਾਰਥਵਾਦ ਇਸ ਵਿੱਚ ਅੱਗ ਵਿੱਚ ਘਿਓ ਵਾਂਗਰ ਕੰਮ ਕਰਦਾ ਹੈ। ਮਨੁੱਖ ਪਦਾਰਥਵਾਦ ਵਿੱਚ ਫਸਿਆ ਸੰਸਾਰ ਦੀਆਂ ਘੁੰਮਣ ਘੇਰੀਆਂ ਵਿੱਚ ਹੋਰ ਗ੍ਰਸਤ ਹੋ ਜਾਂਦਾ ਹੈ। ਸੰਸਾਰੀ ਸੁੱਖਾਂ ਨੂੰ ਅੰਤਮ ਸੁੱਖ ਮੰਨਣ ਦੀ ਭੁੱਲ ਕਰਨ ਵਾਲਾ ਮਨੁੱਖ ਨੂੰ ਜਦੋਂ ਉਮਰ ਢਲਣ ਦੇ ਮੋੜ 'ਤੇ ਆਤਮਕ ਨਾ ਤ੍ਰਿਪਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਹੈ। ਭਟਕਦਾ ਮਨੁੱਖ ਕਿਸੇ ਵਿਅਕਤੀਵਾਦ ਦਾ ਸਹਾਰਾ ਭਾਲਦਾ ਹੈ ਅਤੇ ਉਸ ਵਿੱਚ ਗੁਰੂ ਨੂੰ ਦੇਖਣ ਦੀ ਭੁੱਲ ਕਰ ਬੈਠਦਾ ਹੈ। ਸਮਾਂ ਪਾ ਕੇ ਜਦੋਂ ਸੋਹਣੇ ਸੋਹਣੇ ਸ਼ਬਦਾਂ ਨਾਲ ਗਿਆਨ ਵੰਡਣ ਵਾਲੇ ਦੇਹਧਾਰੀ ਗੁਰੂ ਨੂੰ ਆਤਮਕ ਅਤੇ ਵਿਹਾਰਕ ਤੌਰ 'ਤੇ ਅੰਦਰੋਂ ਖਾਲੀ ਵੇਖਦਾ ਹੈ ਤਾਂ ਫਿਰ ਉਸ ਦਾ ਰੱਬ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਹੈ। ਸੱਚੇ ਗੁਰੂ ਦੀ ਪ੍ਰਾਪਤੀ ਨਾਲ ਨਾਮ ਹਿਰਦੇ ਵਿੱਚ ਵੱਸ ਜਾਂਦਾ ਹੈ ਅਤੇ ਗੁਰੂ ਹੀ ਜਗਿਆਸੂ ਨੂੰ ਅਕਾਲ ਪੁਰਖ ਵਿੱਚ ਅਭੇਦ ਕਰਾਉਣ ਦਾ ਜ਼ਰੀਆ ਬਣਦਾ ਹੈ। ਸਤਿਗੁਰੂ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਇਹ ਵਿਕਾਰ ਸਾਡੇ ਅੰਦਰ ਕੂੜ ਦੀ ਕੰਧ ਪਾ ਲੈਂਦੇ ਹਨ ਅਤੇ ਇਹ ਕੰਧ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਅਤੇ ਨਾਮ ਬਾਣੀ ਦੇ ਸਿਮਰਨ ਨਾਲ ਹੀ ਮਿਟਦੀ ਹੈ। ਪਰਮਾਤਮਾ ਸੱਚ ਹੈ ਅਤੇ ਸੱਚ ਦੀ ਉਸਤਤ ਹੀ ਸੱਚ ਨੂੰ ਪ੍ਰਗਟ ਕਰਦੀ ਹੈ। ਉਸ ਮਾਲਕ ਪ੍ਰਭੂ ਦੇ ਹੁਕਮ ਰਜ਼ਾ ਵਿੱਚ ਰਹਿਣ ਨਾਲ ਹੀ ਕੂੜ ਦੀ ਕੰਧ ਤੋੜੀ ਜਾ ਸਕਦੀ ਹੈ ਅਤੇ ਸਚਿਆਰਾ ਬਣਿਆ ਜਾ ਸਕਦਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਪ੍ਰਭੂ ਨੂੰ ਸਮਝਣ ਅਰਥਾਤ ਬੂਝਣ ਲਈ ਹੀ ਸਚਿਆਰ ਬਣਿਆ ਜਾ ਸਕਦਾ ਹੈ। ਜੇ ਕੋ ਬੂਝੈ ਹੋਵੇ ਸਚਿਆਰ। ਦੁਨਿਆਵੀ ਅਧਿਆਤਮਕ ਪਰਿਭਾਸ਼ਾ ਨੂੰ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦਰੁਸਤ ਕਰਦੇ ਹੋਏ ਫਰਮਾਉਂਦੇ ਹਨ ਕਿ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਨੂੰ ਬਿੰਦਦਾ ਹੈ ਅਰਥਾਤ ਧਿਆਉਂਦਾ ਹੈ, ਸੱਚ ਰੂਪ ਸੰਜਮ ਰੱਖਦਾ ਹੈ ਅਤੇ ਉਸ ਦਾ ਹਉਮੈ ਰੋਗ ਦੂਰ ਹੋ ਜਾਂਦਾ ਹੈ। ਹਰੀ ਦੇ ਗੁਣ ਗਾਉਂਦਾ ਹੈ, ਰੱਬੀ ਗੁਣ ਇਕੱਤਰ ਕਰਦਾ ਹੈ ਅਤੇ ਪਰਮ ਜੋਤ ਵਿੱਚ ਆਪਣੀ ਆਤਮਾ ਮਿਲਾਈ ਰੱਖਦਾ ਹੈ। ਮਨੁੱਖਾ ਜੀਵਨ ਵਿੱਚ ਕੋਈ ਵਿਰਲਾ ਹੀ ਬ੍ਰਹਮ ਨੂੰ ਜਾਣਨ ਵਾਲਾ ਹੈ। ਇਹੋ ਜਿਹੇ ਬ੍ਰਹਮ ਗਿਆਨੀ ਨੂੰ ਮਿਲ ਕੇ

0: ਦਾ ਸੁੱਖ ਮਿਲਦਾ ਹੈ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੇ ਅਣਦਿਨ ਹਰ ਲਿਵ ਲਾਏ, ਸਤਿਗੁਰ ਪੁੱਛੈ ਸੱਚ ਸੰਜਮ ਕਮਾਵੇ, ਹਉਮੈ ਰੋਗ ਤਿਸ ਜਾਏ, ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ, ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ, ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਏ, ਜੇ ਅਣਦਿਨ ਹਰ ਨਾਮ ਧਿਆਏ। ਮਾਲਕ ਪ੍ਰਭੂ ਦਾ ਗਿਆਨ ਅਤੇ ਪ੍ਰਭੂ ਦੀ ਪ੍ਰਾਪਤੀ ਅਲੱਗ ਅਲੱਗ ਨਹੀਂ ਹੈ। ਵਿਚਾਰ ਅਧੀਨ ਇਸ ਪੰਕਤੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਬ੍ਰਹਮ ਨੂੰ ਸਮਝਣ ਵਾਲਾ ਅਰਥਾਤ ਬ੍ਰਹਮ ਗਿਆਨੀ ਹੀ ਮਨੁੱਖ ਨੂੰ ਵਿਕਾਰਾਂ ਦੇ ਇਸ ਮੱਕੜ ਜਾਲ ਵਿੱਚੋਂ ਕੱਢ ਸਕਦਾ ਹੈ। ਪੰਚਮ ਸਤਿਗੁਰੂ ਬ੍ਰਹਮ ਦੇ ਗਿਆਨ ਵਾਲੇ ਮਨੁੱਖ ਦੀਆਂ ਅਧਿਆਤਮਿਕ ਉਚਾਈਆਂ ਅਤੇ ਵਿਸ਼ੇਸ਼ਤਾਈਆਂ ਦਾ ਸਾਰ ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਤੀ ਦੇ ਸਲੋਕ ਵਿੱਚ ਕਰਦੇ ਹਨ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭਿੱਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਵਿਚਾਰ ਅਧੀਨ ਪੰਕਤੀ ਜੋ ਕਿ ਸੋਹਿਲਾ ਸਾਹਿਬ ਬਾਣੀ ਦੇ 5ਵੇਂ ਅਤੇ ਆਖਰੀ ਸ਼ਬਦ ਦਾ ਹਿੱਸਾ ਹੈ, ਦੇ ਪੂਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਹੇ ਮੇਰੇ ਮਿੱਤਰੋ, ਮੈਂ ਬੇਨਤੀ ਕਰਦਾ ਹਾਂ ਕਿ ਗੁਰਸਿੱਖਾਂ ਦੀ ਸੇਵਾ ਕਰਨ ਦਾ ਵੇਲਾ ਹੈ ਅਤੇ ਇਹ ਸੇਵਾ ਕਰਕੇ ਪ੍ਰਭੂ ਦੇ ਨਾਮ ਦੀ ਖੱਟੀ ਇਸ ਜਨਮ ਵਿੱਚ ਤਾਂ ਹੋਵੇਗੀ ਹੀ, ਪ੍ਰਲੋਕ ਵਿੱਚ ਵੀ ਰਹਿਣਾ ਸੌਖਾ ਹੋ ਜਾਵੇਗਾ। ਹੇ ਭਾਈ, ਸਮਾਂ ਬੀਤੀ ਜਾ ਰਿਹਾ ਹੈ, ਉਮਰ ਘਟਦੀ ਜਾ ਰਹੀ ਹੈ, ਮਨੁੱਖੀ ਮਨ ਸੰਸਾਰਕ ਉਲਝਣਾਂ ਅਤੇ ਝਮੇਲਿਆਂ ਵਿੱਚ ਉਲਝਿਆ ਹੋਇਆ ਹੈ, ਇਸ ਜੀਵਨ ਵਿੱਚ ਹੀ ਪ੍ਰਭੂ ਨਾਲ ਮਿਲਾਪ ਕੀਤਾ ਜਾ ਸਕਦਾ ਹੈ। ਹੇ ਮੇਰੇ ਮਨ, ਉੱਠ, ਗੁਰੂ ਨੂੰ ਮਿਲ ਕੇ ਆਪਣਾ ਮਨੋਰਥ ਪੂਰਾ ਕਰ, ਜਿਸ ਪਿਆਰੇ ਨੂੰ ਪ੍ਰਭੂ ਆਪ ਜਗਾ ਕੇ ਨਾਮ ਅੰਮ੍ਰਿਤ ਪਿਆਉਂਦਾ ਹੈ, ਉਸ ਦੇ ਇਕੱਠ ਪ੍ਰਭੂ ਦੀਆਂ ਗੱਲਾਂ ਕਰਨ ਦੀ ਜਾਚ ਸਿੱਖ ਲਈ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾੜ ਚਲੋ ਹਰਲਾਹਾ, ਆਗੇ ਬਸਨ ਸੁਹੇਲਾ, ਆਉਦ ਘਟੇ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹ ਰਸ, ਅਕੱਥ ਕਥਾ ਤਿਨ ਜਾਨੀ। ਹੇ ਭਾਈ, ਜਿਸ ਕੰਮ ਵਾਸਤੇ ਆਏ ਹੋ ਉਸ ਦਾ ਵਣਜ ਕਰੋ। ਹਰੀ ਦਾ ਨਾਮ ਗੁਰੂ ਦੇ ਰਾਹੀਂ ਹੀ ਮਨ ਵਿੱਚ ਵੱਸ ਸਕਦਾ ਹੈ। ਜੇ ਗੁਰੂ ਦੀ ਸ਼ਰਨ ਪਵੋਗੇ ਤਾਂ ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕਾ ਕੇ ਆਪਣਾ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ, ਫਿਰ ਜਨਮ ਮਰਨ ਦਾ ਗੇੜ ਮੁੱਕ ਜਾਵੇਗਾ। ਹਰੇਕ ਦੀ ਗੱਲ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ, ਮੇਰੇ ਮਨ ਦੀ ਇੱਛਾ ਪੂਰੀ ਕਰ, ਦਾਸ ਨਾਨਕ ਤੇਥੋਂ ਇਹੀ ਸੁੱਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹੈਂ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ।
1: ਇਹ ਸੰਸਾਰ ਬਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਮੇਹਰਪ੍ਰੀਤ ਸਿੰਘ। ਜਗਤ ਗੁਰੂ ਬਾਬਾ ਨਾਨਕ ਜੀ ਰਾਮਕਲੀ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਇਸ ਭਵਜਲ ਵਿੱਚ ਫਸੇ ਪ੍ਰਾਣੀ ਦੀ ਅਵਸਥਾ ਅਤੇ ਅਕਾਲ ਪੁਰਖ ਪ੍ਰਭੂ 'ਤੇ ਪੂਰਨ ਭਰੋਸਾ ਰੱਖਦੇ ਹੋਏ ਬੇਨਤੀ ਕਰਨ ਦੀ ਅਵਸਥਾ ਬਿਆਨ ਕਰਦੇ ਹਨ ਕਿ ਹੇ ਤਾਰਨਹਾਰ ਪ੍ਰਭੂ, ਮੈਨੂੰ ਵੀ ਇਸ ਸੰਸਾਰ ਸਾਗਰ 'ਚੋਂ ਪਾਰ ਕਰੋ ਅਤੇ ਅਵਿਨਾਸ਼ੀ ਪ੍ਰਭੂ ਆਪਣੀ ਭਗਤੀ ਦਾ ਦਾਨ ਬਖਸ਼ੋ, ਮੈਂ ਆਪਣਾ ਆਪਾ ਆਪ ਜੀ ਅੱਗੇ ਅਰਪਣ ਕਰਦੀ ਹਾਂ। ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਿਨਾਸੀ, ਹਉ ਤੁਜਕਾਉ ਬਲਿਹਾਰਿਆ। ਇਸ ਸ਼ਬਦ ਦਾ ਗਾਇਨ ਕੀਤਾ ਬੀਬੀ ਕਮਲਜੀਤ ਕੌਰ ਹੋਰਾਂ ਨੇ।

ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਕੰਮ ਦੀਆਂ ਗੱਲਾਂ। ਛੋਟੇ ਜਾਨਵਰਾਂ ਦੀ ਦੇਖਭਾਲ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਪਰਵਿੰਦਰ ਕੌਰ ਲੁਬਾਣਾ। ਪੰਜਾਬੀ ਨਾਟਕ ਸਰਾਲਾ ਦੀ ਤੀਸਰੀ ਕੜੀ ਸੁਣਾਈ ਜਾਏਗੀ। ਸ਼ਾਮੀ 7:40 ਤੇ ਹੋਏਗਾ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਅੱਜ ਦਾ ਵਿਸ਼ੇ ਹੈ ਸੰਸਕ੍ਰਿਤ ਸਾਹਿਤ ਵਿੱਚ ਵਰਖਾ ਰਿਤੂ ਦਾ ਵਰਣਨ। ਵਾਰਤਾਕਾਰ ਨੇ ਡਾਕਟਰ ਰੇਨੂ ਬਾਲਾ। ਸ਼ਾਮੀ 7:50 ਤੇ ਹੋਏਗਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਅੱਠ ਵਜੇ ਸੁਣਾਵਾਂਗੇ ਤੁਹਾਨੂੰ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਤੇ 8:15 ਹੋਏਗਾ ਪ੍ਰੋਗਰਾਮ ਸੁਰ ਸਰਿਤਾ, ਜਿਹਦੇ ਵਿੱਚ ਅੱਜ ਦੇ ਕਲਾਕਾਰ ਹੋਣਗੇ ਰਾਜਵੀਰ ਸਿੰਘ। ਇਹਨਾਂ ਦੀ ਆਵਾਜ਼ ਦੇ ਵਿੱਚ ਅੱਜ ਗਜ਼ਲਾਂ ਸੁਣਾਈਆਂ ਜਾਣਗੀਆਂ। ਸੰਗਤ ਕਲਾਕਾਰ ਹੋਣਗੇ ਤਬਲੇ 'ਤੇ ਸੁਰਜੀਤ ਸਿੰਘ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਕੀਬੋਰਡ 'ਤੇ ਜੀਵਨ 'ਤੇ ਬਾਂਸੁਰੀ 'ਤੇ ਗੁਰਦੀਪ ਸਿੰਘ। ਸ਼ਾਮੀ 8:45 ਤੇ ਸਮਾਚਾਰ ਸੰਧਿਆ, 9:00 ਨਿਊਜ਼ ਹੈਡਲਾਈਨ, 9:15 ਸਪੋਟਲਾਈਟ ਪ੍ਰੋਗਰਾਮ, 9:30 ਚਿੱਤਰ ਭਾਰਤੀ ਅਤੇ 10:00 ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ। ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਇਹ ਸੀ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਅਤੇ ਹੁਣ ਵੇਲਾ ਹੋ ਰਿਹਾ ਹੈ ਸਮੂਹ ਗਾਣ ਦਾ, ਅਤੇ ਆਓ ਸੁਣਦੇ ਹਾਂ ਸਮੂਹ ਗਾਨ ਮੇਰਾ ਪਿਆਰਾ ਵਤਨ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਮੇਰਾ ਪਿਆਰਾ ਵਤਨ, ਆਕਾਸ਼ਵਾਣੀ ਜਲੰਧਰ ਦਾ ਇਹ ਸੇਵਾ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
4: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
5: ਬਦਲੋ ਬਦਲੋ ਆਦਤ ਬਦਲੋ।
6: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
5: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।

ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਤੁਸੀਂ ਸੁਣ ਰਹੇ ਹੋ ਡੀ ਟੀ ਐੱਚ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ। ਹੁਣ ਸੁਣਦੇ ਹਾਂ ਸਮੂਹ ਗਾਨ।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਜਨਨੀ ਤੇਰੀ ਜੈ ਹੈ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਪੈਨਸ਼ਨਰਾਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਅਚੁਗਿਰਦਾ ਸੁਰੱਖਿਆ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਅੱਜ ਲੋਕ ਅਦਾਲਤਾਂ ਲਾਈਆਂ ਗਈਆਂ। ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਅਤੇ PV ਸਿੰਧੂ ਟੋਕਿਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਅਮਲਾ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਰਾਂ ਬਾਰੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਿਰਫ ਸ਼ਿਕਾਇਤਾਂ ਦੇ ਹੱਲ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਪੈਨਸ਼ਨਰਾਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਡਾਕਟਰ ਸਿੰਘ ਨੇ ਕਿਹਾ ਕਿ ਪੈਨਸ਼ਨ ਵਿਵਾਦਾਂ ਨੂੰ ਪ੍ਰਸ਼ਾਸਕੀ ਤੌਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਅਦਾਲਤਾਂ ਵਿੱਚ ਜਾਣ ਲਈ ਮਜਬੂਰ ਨਾ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਅੱਜ ਨਵੀਂ ਦਿੱਲੀ ਵਿੱਚ ਪੈਨਸ਼ਨ ਮੁਕੱਦਮੇਬਾਜ਼ੀ 'ਤੇ ਦੂਜੀ ਰਾਸ਼ਟਰੀ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਹੀ। ਡਾਕਟਰ ਸਿੰਘ ਨੇ ਕਿਹਾ ਕਿ ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਬਾਰੇ ਵਿਭਾਗ ਨੇ ਨਾਗਰਿਕ ਕੇਂਦਰਿਤ ਕਈ ਸੁਧਾਰ ਕੀਤੇ ਨੇ। ਵਿਭਾਗ ਨੇ ਪਾਰਦਰਸ਼ੀ

ਸਥਿਰਤਾ ਅਤੇ ਕੁਸ਼ਲਤਾ ਵਧਾਉਣ ਲਈ ਆਨਲਾਈਨ ਪ੍ਰਣਾਲੀ ਰਾਹੀਂ ਪੈਨਸ਼ਨ ਸੇਵਾਵਾਂ ਨੂੰ ਡਿਜੀਟਾਈਜ਼ ਕੀਤਾ ਹੈ। ਇਸ ਮੌਕੇ ਤੇ ਅਟਾਰਨੀ ਜਨਰਲ ਆਰ ਵੈਂਕਟਰਮਣੀ ਨੇ ਸੂਰੋ ਪੈਨਸ਼ਨ ਮੁਕਦਮੇਬਾਜ਼ੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਵਾਦਾਂ ਨੂੰ ਲੰਮੀ ਮੁਕਦਮੇਬਾਜ਼ੀ ਦੀ ਬਜਾਏ ਬਿਹਤਰ ਨੀਤੀ ਲਾਗੂ ਕਰਨ, ਤਕਨਾਲੋਜੀ ਅਤੇ ਸੰਸਥਾਗਤ ਵਿਧੀਆਂ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਅੱਜ ਚੌਗਿਰਦਾ ਸੁਰੱਖਿਆ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਸਟਿਸ ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ, ਕਾਰਜਕਾਰੀ ਮੁੱਖ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਮੁਹਿੰਮ ਦਾ ਉਦਘਾਟਨ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਬੂਟਾ ਲਾ ਕੇ ਕੀਤਾ ਗਿਆ। ਮੌਨਸੂਨ ਦੇ ਮੌਸਮ ਦੌਰਾਨ ਜਾਰੀ ਰਹਿਣ ਵਾਲੀ ਇਸ ਮੁਹਿੰਮ ਦਾ ਉਦੇਸ਼ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਅਦਾਲਤੀ ਕੰਪਲੈਕਸਾਂ, ਕਾਨੂੰਨੀ ਸੇਵਾਵਾਂ ਸੰਸਥਾਵਾਂ, ਅਦਾਲਤੀ ਰਿਹਾਇਸ਼ੀ ਕੰਪਲੈਕਸਾਂ ਅਤੇ ਹੋਰ ਢੁਕਵੀਆਂ ਜਨਤਕ ਥਾਵਾਂ 'ਤੇ ਲੱਖਾਂ ਬੂਟੇ ਲਾਉਣਾ ਹੈ। ਇਹ ਪਹਿਲ ਇਹਨਾਂ ਰਾਜਾਂ ਦੇ ਜੰਗਲਾਤ ਵਿਭਾਗਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਦੇਸੀ ਫਲ ਦੇਣ ਵਾਲੀਆਂ ਦਵਾਈਆਂ ਵਜੋਂ ਵਰਤੇ ਜਾਣ ਵਾਲੇ ਅਤੇ ਛਾਂ ਦੇਣ ਵਾਲੇ ਰੁੱਖਾਂ ਦੀਆਂ ਪ੍ਰਜਾਤੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੀਫ ਜਸਟਿਸ ਨੇ ਕਿਹਾ ਕਿ ਚੌਗਿਰਦਾ ਸੁਰੱਖਿਆ ਇੱਕ ਸੰਵਿਧਾਨਕ ਅਤੇ ਨੈਤਿਕ ਦੋਵਾਂ ਤਰ੍ਹਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਹਨਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੁੱਖ ਲਾ ਕੇ ਅਤੇ ਉਹਨਾਂ ਦਾ ਪਾਲਣ ਪੋਸ਼ਣ ਕਰਕੇ ਦੇਸ਼ ਦੇ ਹਰੇ ਭਰੇ ਕਵਰ ਨੂੰ ਵਧਾਉਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਇਸ ਤੋਂ ਪਹਿਲਾਂ ਚੀਫ ਜਸਟਿਸ ਸ੍ਰੀ ਸੂਰਿਆਕਾਂਤ ਅਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਸੈਕਟਰ 43 ਚੰਡੀਗੜ੍ਹ ਵਿੱਚ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਇੱਕ ਬਹੁ ਪੱਧਰੀ ਪਾਰਕਿੰਗ ਦਾ ਉਦਘਾਟਨ ਕੀਤਾ। ਪੰਜਾਬ ਭਰ ਵਿੱਚ ਵਿਸ਼ੇਸ਼ ਗਹਿਣ ਸੋਧ SIR ਦਾ ਘਰ ਘਰ ਗਣਨਾ ਗੇੜ 3 ਅਗਸਤ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਸੂਬੇ ਦੇ ਸਾਰੇ ਵੋਟ ਕੇਂਦਰਾਂ 'ਤੇ ਭਲਕੇ 19 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਇੱਕ ਰੋਜ਼ਾ ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ, ਜਿਸ ਨਾਲ ਵੋਟਰਾਂ ਨੂੰ ਆਪਣੇ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਹੈ ਤਾਂ ਉਹ ਤੁਰੰਤ ਆਪਣੇ ਬੂਥ ਪੱਧਰ ਤੇ ਅਧਿਕਾਰੀ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਵੋਟ ਕੇਂਦਰ ਤੇ ਜਾਣ। ਹਰੇਕ ਯੋਗ ਵੋਟਰ ਦਾ ਨਾਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੇ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਿਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਹਿੱਸੇਦਾਰੀ ਬੇਹੱਦ ਜ਼ਰੂਰੀ ਏ। ਉਨ੍ਹਾਂ ਕਿਹਾ ਕਿ ਬੂਥ ਪੱਧਰ ਦੇ ਅਧਿਕਾਰੀ ਵੋਟਰਾਂ ਦੀ ਇਸ ਪ੍ਰਕਿਰਿਆ ਵਿੱਚ ਸਹਾਇਤਾ ਲਈ ਸਾਰੇ ਤੈਅਸ਼ੁਦਾ ਵੋਟ ਕੇਂਦਰਾਂ 'ਤੇ ਮੌਜੂਦ ਰਹਿਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਜਲੰਧਰ ਵਿੱਚ ਅੱਜ ਇੱਕ ਵਿਸ਼ੇਸ਼ ਲੋਕ ਅਦਾਲਤ ਵਿੱਚ ਚੈੱਕ ਬਾਊਂਸ ਨਾਲ ਸੰਬੰਧਿਤ 201 ਮਾਮਲਿਆਂ ਅਤੇ 4,72,59,887 ਰੁਪਏ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ। ਇਸ ਨਾਲ ਕਈ ਧਿਰਾਂ ਨੂੰ ਰਾਹਤ ਮਿਲੀ ਏ। ਇਹ ਅਦਾਲਤ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਹੇਠ ਲਾਈ ਗਈ ਸੀ। ਜਲੰਧਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਨੇ ਕਿਹਾ ਕਿ ਵਿਵਾਦਾਂ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਹੱਲ ਲਈ ਜ਼ਿਲ੍ਹੇ ਭਰ ਵਿੱਚ ਕੁੱਲ 8 ਵਿਸ਼ੇਸ਼ ਬੈਂਚਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ 777 ਬਕਾਇਆ ਪਏ ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ 201 ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਰਾਹੁਲ ਕੁਮਾਰ ਆਜ਼ਾਦ ਨੇ ਆਮ ਲੋਕਾਂ ਅਤੇ ਮੁਕੱਦਮੇਬਾਜ਼ਾਂ ਨੂੰ ਅਪੀਲ ਕੀਤੀ ਕਿ ਉਹ 12 ਸਤੰਬਰ 2026 ਨੂੰ ਆਉਣ ਵਾਲੇ ਵਿਵਾਦ ਨਿਪਟਾਰੇ ਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਜਿਸ ਵਿੱਚ ਸਿਵਲ ਅਤੇ ਅਪਰਾਧਿਕ ਮਾਮਲਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਸ਼ਾਮਿਲ ਨੇ ਅਤੇ 21 ਨਵੰਬਰ ਨੂੰ ਜਿਸ ਵਿੱਚ ਚੈੱਕ ਬਾਊਂਸ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਕੀਤੀ ਜਾਏਗੀ। ਜਲੰਧਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ ਆਜ਼ਾਦ ਨੇ ਆਮ ਲੋਕਾਂ ਅਤੇ ਮੁਕੱਦਮੇਬਾਜ਼ਾਂ ਨੂੰ 12 ਸਤੰਬਰ ਨੂੰ ਹੋਣ ਵਾਲੇ ਆਉਂਦੇ ਵਿਵਾਦ ਨਿਪਟਾਰੇ ਮੌਕਿਆਂ, ਜਿਸ ਵਿੱਚ ਸਿਵਲ ਅਤੇ ਅਪਰਾਧਿਕ ਮਾਮਲਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਸ਼ਾਮਿਲ ਨੇ, ਦਾ ਵੱਧ ਤੋਂ ਵੱਧ ਲਾਭ ਚੁੱਕਣ ਦੀ ਅਪੀਲ ਕੀਤੀ। 21 ਨਵੰਬਰ ਨੂੰ ਚੈੱਕ ਬਾਊਂਸ ਨਾਲ ਸੰਬੰਧਿਤ ਕੇਸਾਂ ਦੀ ਸੁਣਵਾਈ ਕੀਤੀ ਜਾਏਗੀ। ਇਹ ਲੋਕ ਅਦਾਲਤ ਚੰਡੀਗੜ੍ਹ, ਕਪੂਰਥਲਾ, ਹੁਸ਼ਿਆਰਪੁਰ ਤੇ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ 'ਚ ਵੀ ਲਾਈ ਗਈ। ਹੁਸ਼ਿਆਰਪੁਰ ਪੁਲਿਸ ਨੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟਾਂਡਾ ਪੁਲਿਸ ਥਾਣੇ ਦੇ ਸਾਬਕਾ SHO ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਢੁਕਵੀਂ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ

ਐਫਬੀਆਈ ਨੇ 7 ਫਰਵਰੀ ਨੂੰ ਇੱਕ ਕਥਿਤ ਅੰਤਰਰਾਸ਼ਟਰੀ ਫਿਰੌਤੀ ਰੈਕੇਟ ਦੇ ਸੰਬੰਧ ਵਿੱਚ ਨਾਗਰਾ ਦਾ ਨਾਂ ਲਿਆ ਸੀ। ਡੀਆਈਜੀ ਜਲੰਧਰ ਰੇਂਜ ਮੁਤਾਬਿਕ ਜਾਂਚ ਦੌਰਾਨ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਕੋਲੋਂ ਅਮਰੀਕਾ ਸਥਿਤ ਇੱਕ ਪਰਿਵਾਰ ਤੋਂ ਗੈਰ ਕਾਨੂੰਨੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਪੁਖਤਾ ਸਬੂਤ ਮਿਲੇ ਨੇ। ਉਹ ਅਮਰੀਕਾ ਸਥਿਤ ਪਰਿਵਾਰ ਤੋਂ 16 ਲੱਖ ਰੁਪਏ ਦੀ ਗੈਰ ਕਾਨੂੰਨੀ ਰਿਸ਼ਵਤ ਵਜੋਂ ਵਸੂਲਣ ਵਿੱਚ ਸ਼ਾਮਿਲ ਪਾਇਆ ਗਿਆ, ਜਿਸ ਤੋਂ ਬਾਅਦ ਉਸਨੂੰ ਕੱਲ੍ਹ 17 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਚੁਗਿਰਦਾ ਸੁਰੱਖਿਆ ਨੂੰ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਮੰਨਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਅੱਜ ਆਪਣੇ ਪ੍ਰਮੁੱਖ ਮਿਸ਼ਨ ਕਲੀਨ ਪਟਿਆਲਾ ਤਹਿਤ ਨਾਭਾ ਰੋਡ 'ਤੇ ਸਫਾਈ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਹਿੱਸੇਦਾਰੀ ਦੇਖਣ ਨੂੰ ਮਿਲੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਸ਼੍ਰੀਮਤੀ ਰੀਨਾ ਗੁਪਤਾ ਨੇ ਕਿਹਾ ਕਿ ਸਭ ਤੋਂ ਸਾਫ਼ ਸ਼ਹਿਰ ਕੇਵਲ ਸਰਕਾਰਾਂ ਦੇ ਯਤਨਾਂ ਨਾਲ ਨਹੀਂ ਬਣਦੇ, ਸਗੋਂ ਉਦੋਂ ਬਣਦੇ ਨੇ ਜਦੋਂ ਹਰ ਨਾਗਰਿਕ ਇਹ ਮੰਨਦਾ ਹੈ ਕਿ ਉਸ ਦੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਵੀ

ਮੁਹਿੰਮ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਹਿੱਸੇਦਾਰੀ ਦੇਖਣ ਨੂੰ ਮਿਲੀ। ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਪਰਸਨ ਸ਼੍ਰੀਮਤੀ ਰੀਨਾ ਗੁਪਤਾ ਨੇ ਕਿਹਾ ਕਿ ਸਭ ਤੋਂ ਸਾਫ਼ ਸ਼ਹਿਰ ਕੇਵਲ ਸਰਕਾਰਾਂ ਦੇ ਯਤਨਾਂ ਨਾਲ ਨਹੀਂ ਬਣਦੇ, ਸਗੋਂ ਉਦੋਂ ਬਣਦੇ ਨੇ ਜਦੋਂ ਹਰ ਨਾਗਰਿਕ ਇਹ ਮੰਨਦਾ ਹੈ ਕਿ ਉਸ ਦੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਵੀ ਉਸ ਦੀ ਆਪਣੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀਆਂ ਪ੍ਰਮੁੱਖ ਸੰਸਥਾਵਾਂ, ਲਾਗੂਕਰਨ ਏਜੰਸੀਆਂ ਅਤੇ ਸਮਾਜਿਕ ਸੰਗਠਨਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਰ ਸੰਸਥਾ ਇੱਕ ਜਨਤਕ ਥਾਂ ਨੂੰ ਗੋਦ ਲੈ ਕੇ ਹਰ ਮਹੀਨੇ ਕੁਝ ਘੰਟੇ ਉਸ ਦੀ ਸਫਾਈ ਅਤੇ ਸੰਭਾਲ ਲਈ ਸਮਰਪਿਤ ਕਰੇ ਤਾਂ ਅਸੀਂ ਇੱਕ ਸਾਫ਼ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰ ਸਕਦੇ ਹਾਂ। ਪਿਛਲੇ ਕਈ ਦਿਨਾਂ ਤੋਂ ਗਰਮੀ ਅਤੇ ਹੁੰਮਸ ਭਰੇ ਮੌਸਮ ਤੋਂ ਬਾਅਦ ਮੌਸਮ ਵਿਭਾਗ ਨੇ ਬਲਕਿ 19 ਜੁਲਾਈ ਤੋਂ 23 ਜੁਲਾਈ ਤੱਕ ਮੌਸਮ ਦੇ ਖੁਸ਼ਗਵਾਰ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਭਲਕੇ 19 ਜੁਲਾਈ ਲਈ ਵੀ ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਅੱਜ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਨਾਲ ਲੋਕਾਂ ਨੂੰ ਗਰਮੀ ਅਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 41.1 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖੇਡਾਂ ਵਿੱਚ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਟੋਕੀਓ ਵਿੱਚ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਫਾਈਨਲ ਵਿੱਚ ਭਲਕੇ ਪੀਵੀ ਸਿੰਧੂ ਦਾ ਮੁਕਾਬਲਾ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਏਗਾ। ਆਖਰ 'ਚ ਖਾਸ ਖ਼ਬਰਾਂ। ਕੇਂਦਰੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਪੈਨਸ਼ਨਰਾਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਭਾਰਤ ਦੇ ਚੀਫ ਜਸਟਿਸ ਸਸੀ ਸੂਰਿਆਕਾਂਤ ਨੇ ਅੱਜ ਚੁਗਿਰਦਾ ਸੁਰੱਖਿਆ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਅੱਜ ਲੋਕ ਅਦਾਲਤਾਂ ਲਾਈਆਂ ਗਈਆਂ ਅਤੇ ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 kHz, FM band 100.8 MHz ਔਰ 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਬਾਲ ਸਾਹਿਬ ਆਜੋ ਬੱਚਿਆਂ ਵਾਲੇ ਆਜੋ
1: ਲੋੜੀ ਆਰਾਮ ਜੀ ਜੈ ਹਿੰਦ ਜੀ
0: ਜੈ ਜੀ ਜੈ ਜੀ ਬਾਲ ਸਾਹਿਬ ਬੱਚਿਆਂ ਵਾਲੇ ਕੀ ਹਾਲ ਚਾਲ ਹੈ
1: ਹਾਲੇ ਚਾਲੇ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
0: ਹਾਲ ਚਾਲ ਤਕੜਾ ਦੇਖੋ ਬਦਲਾਅ ਪ੍ਰਕਿਰਤੀ ਦਾ ਨਿਯਮ ਹੈ
1: ਸਹੀ ਗੱਲ ਹੈ ਜੀ
0: ਔਰ ਬਦਲਾਅ ਦੇ ਵਿੱਚ ਹੀ ਪ੍ਰਕਿਰਤੀ ਚੱਲਦੀ ਹੈ
1: ਜੀ
0: ਅਤੇ ਇਸ ਕਰਕੇ ਜਦੋਂ ਪ੍ਰਕਿਰਤੀ ਦਾ ਨਿਯਮ ਬਦਲਾਅ ਹੈ
1: ਹਾਂਜੀ
0: ਅਤੇ ਕਿਤੇ ਨਾ ਕਿਤੇ ਸਾਡੀ ਪ੍ਰਵਿਰਤੀ ਦੇ ਵਿੱਚ ਹੈ ਨਾ
1: ਜੀ
0: ਸਾਡੇ ਸੁਭਾਅ ਦੇ ਵਿੱਚ ਬਦਲਾਅ ਦੀ ਗੁੰਜਾਇਸ਼ ਬੜੀ ਘੱਟ ਹੈ
1: ਅੱਛਾ ਜੀ
0: ਜਦਕਿ ਅਸੀਂ ਪ੍ਰਕਿਰਤਿਕ ਜੀਵ ਹਾਂ
1: ਹਾਂਜੀ
0: ਪ੍ਰਕਿਰਤੀ ਦੀ ਰਚਨਾ ਹਾਂ
1: ਬਿਲਕੁਲ ਜੀ
0: ਇਹ ਵਿਰੋਧਾਭਾਸ ਕਿਤੇ ਨਾ ਕਿਤੇ ਸਾਡੀਆਂ ਮੁਸੀਬਤਾਂ ਸਾਡੇ ਦੁੱਖਾਂ ਦਾ ਸਾਡੇ ਮਾਨਸਿਕ ਸੰਤੁਲਨ ਨੂੰ ਵਿਗਾੜਨ ਦਾ ਸਾਡੇ ਸਰੀਰਕ ਵਿਗਾੜ ਦਾ ਇਹ ਸਾਰੀਆਂ ਚੀਜ਼ਾਂ ਦਾ ਕਾਰਨ ਕਿਤੇ ਨਾ ਕਿਤੇ ਇਹ ਹੈ ਜਿੱਦਾਂ ਦੀ ਪ੍ਰਕਿਰਤੀ ਉੱਦਾਂ ਦੀ ਪ੍ਰਵਿਰਤੀ
1: ਤੁਹਾਡੇ ਕਹਿਣ ਤੋਂ ਭਾਵ ਹੈ ਕਿ ਬੰਦੇ ਨੂੰ ਵੀ ਪ੍ਰਕਿਰਤੀ ਵਾਂਗੂ ਬਦਲਦੇ ਰਹਿਣਾ ਚਾਹੀਦਾ
0: ਬਦਲਦੇ ਰਹਿਣਾ ਚਾਹੀਦਾ ਔਰ ਪ੍ਰਕਿਰਤੀ ਦੇਖੋ ਪਲ ਪਲ ਬਦਲਦੀ ਹੈ
1: ਸਹੀ ਗੱਲ ਹੈ ਜੀ
0: ਅੰਮ੍ਰਿਤ ਵੇਲੇ ਤੋਂ ਲੈ ਕੇ ਆਪਾਂ ਚਾਰ ਪਹਿਰਾਂ ਦਿਨ ਦੇ ਅਤੇ ਚਾਰ ਪਹਿਰ ਅੱਠ ਪਹਿਰਾਂ ਦੇ ਵਿੱਚ ਸਾਰੀ ਗੱਲ ਹੈ
1: ਬਿਲਕੁਲ ਜੀ
0: ਸੋ ਇਹ ਪਹਿਰਾਂ ਦੇ ਲਿਹਾਜ਼ ਦੇ ਨਾਲ ਤੁਹਾਡਾ ਸੁਭਾਅ ਕਾਰ ਵਿਹਾਰ ਖਾਣ ਪੀਣ ਹਰ ਕਿਰਿਆ ਪ੍ਰਕਿਰਿਆ ਬਦਲਦੀ ਹੈ
1: ਸਹੀ ਗੱਲ ਹੈ ਜੀ
0: ਪਰ ਤੁਸੀਂ ਦੇਖੋ ਕਿ ਬੰਦੇ ਜਿਹੜੇ ਹੈ ਉਹ ਪ੍ਰਕਿਰਤੀ ਦੇ ਲਿਹਾਜ਼ ਨਾਲ ਜਾਂ ਪ੍ਰਕਿਰਤੀ ਦੇ ਅਨੁਸਾਰ ਨਹੀਂ ਚੱਲਦੇ ਜਦਕਿ

0: ਬਾਕੀ ਦਾ ਜੀ ਅਜੰਤ ਜਿੰਨਾ ਵੀ ਹੈ
1: ਹਾਂਜੀ
0: ਜੋ ਪਸਾਰਾ ਮਾਲਕ ਨੇ ਕੀਤਾ ਹੈ ਉਹ ਸਾਰਾ ਉਹਦੇ ਹੁਕਮ ਦੇ ਮੁਤਾਬਕ ਚੱਲਦਾ ਹੈ।
1: ਬਿਲਕੁਲ ਜੀ।
0: ਕਦੇ ਤੁਸੀਂ ਇਹ ਦੇਖਿਆ ਕਿ ਇਹ ਜਾਨਵਰ ਦਾ ਜੀ ਕਰੇ ਵੀ ਚਲੋ ਅੱਜ ਤਾਂ ਸ਼ਾਮ ਨੂੰ ਜਾਂਦੇ ਹੀ ਨਹੀਂ,
1: ਹਾਂਜੀ
0: ਬਾਹਰ ਹੀ ਘੁੰਮਦੇ ਫਿਰਦੇ ਆ?
1: ਨਹੀਂ ਨਹੀਂ ਬਿਲਕੁਲ।
0: ਤੇ ਉਹਨਾਂ ਨੇ ਦੇਖੋ ਸੂਰਜ ਦੀ ਟਿੱਕੀ ਦੇ ਲਿਹਾਜ਼ ਦੇ ਨਾਲ ਵੀ ਜਦੋਂ ਉਹਨਾਂ ਨੇ ਦੇਖਿਆ ਵੀ ਸੂਰਜ ਦੀ ਲੋ ਮੰਦਮ ਹੋ ਗਈ ਹੈ, ਉਹਨਾਂ ਨੇ ਘਰਾਂ ਨੂੰ ਚਾਲੇ ਪਾ ਦੇਣੇ ਆ।
1: ਬਿਲਕੁਲ।
0: ਇਹ ਫਿਰ ਬੈਠੇ ਹੁੰਦੇ ਬਾਹਰ ਦੀ ਬਾਹਰ।
1: ਸਹੀ ਗੱਲ ਹੈ।
0: ਇਹਨਾਂ ਨੇ ਨਾ ਦਿਨ ਹੈ ਨਾ ਰਾਤ ਹੈ। ਸੋ ਇਸ ਕਰਕੇ ਨੀਮਾਵਲੀ ਜਿਹੜੀ ਸਾਡੀ ਪ੍ਰਕਿਰਤੀ ਨੇ ਬਣਾਈ ਹੈ ਉਹ ਅੱਜ ਸਾਡੀ ਜ਼ਿੰਦਗੀ ਦੇ ਵਿੱਚੋਂ ਕਿਤੇ ਨਾ ਕਿਤੇ ਮਨਫੀ ਹੈ। ਇਸੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਦੁੱਖ ਤਕਲੀਫਾਂ ਦਬਾਅ ਤੇ ਜਿਨ੍ਹਾਂ ਦਾ ਇਲਾਜ ਫਿਰ ਅਸੀਂ ਲੱਭਦੇ ਹਾਂ ਦਵਾਈਆਂ ਰਾਹੀਂ।
1: ਬਿਲਕੁਲ ਜੀ।
0: ਦਵਾਈਆਂ ਰਾਹੀਂ ਇਹਦਾ ਇਲਾਜ ਨਹੀਂ ਹੈ, ਇਹਦਾ ਇਲਾਜ ਤਾਂ ਇਹੀ ਹੈ ਕਿ ਜੋ ਨਿਯਮ ਹੈ ਉਹਦੇ ਅਨੁਸਾਰ ਆਪਾਂ ਜੇ ਪਾਲਣਾ ਕਰਨੀ ਸ਼ੁਰੂ ਕਰ ਦਈਏ ਤੇ ਸਾਰਾ ਕੁਝ ਆਪਣੇ ਆਪ ਹੀ ਸੰਭਲ ਜਾਂਦਾ, ਆਪਣੇ ਆਪ ਹੀ ਸੌਰ ਜਾਂਦਾ ਹੈ।
1: ਰੂੜੀ ਆਰਾਮ ਜੀ ਜਿਹੜੇ ਪੁਰਾਣੇ ਸੈੱਟ ਹੁੰਦੇ ਸੀਗੇ ਰੇਡੀਓ ਵਾਲੇ,
0: ਹਾਂ
1: ਉਹ ਟਿਊਨਿੰਗ ਕਰਨੀ ਪੈਂਦੀ ਸੀਗੀ,
0: ਹਾਂ
1: ਦੇਖਣਾ ਕਿੱਥੇ ਕੁ ਵਾਈਬ੍ਰੇਸ਼ਨ ਮੈਚ ਕਰਦੀ ਆ ਤੇ ਉੱਥੇ ਜਾ ਕੇ
0: ਫ੍ਰੀਕੁਐਂਸੀ
1: ਫ੍ਰੀਕੁਐਂਸੀ
0: ਹਾਂ
1: ਉੱਥੇ ਆਵਾਜ਼ ਆਉਂਦੀ ਸੀ,
0: ਉੱਥੇ ਆਵਾਜ਼
1: ਆਉਂਦੀ। ਕਹਿਣ ਤੋਂ ਭਾਵ ਇਹੀ ਆ ਵੀ ਆਪਾਂ ਜਿਹੜੀ ਪ੍ਰਕਿਰਤੀ ਆ ਕੁਦਰਤ ਆ ਉਹਦੇ ਨਾਲ ਆਪਣੀ ਫ੍ਰੀਕੁਐਂਸੀ ਮੈਚ ਕਰੀਏ।
0: ਹਾਂ ਆਸ਼ਕੇ ਜਾਈਏ ਬਲ ਸਾਹਿਬ, ਗੱਲ ਇਹੀ ਹੈ। ਦੇਖੋ ਇੱਕ ਬੰਦੇ ਦੀ ਦੂਜੇ ਬੰਦੇ ਨਾਲ ਫ੍ਰੀਕੁਐਂਸੀ ਨਾ ਮਿਲੇ
1: ਹਾਂਜੀ
0: ਤੇ ਤੁਹਾਡੀ ਉਸ ਬੰਦੇ ਨਾਲ ਕੋਈ ਗੱਲਬਾਤ ਤੁਰ ਨਹੀਂ ਸਕਦੀ।
1: ਉਹ ਬਜ਼ੁਰਗ ਕਹਿੰਦੇ ਸੀਗੇ ਵੀ ਜੋੜੀਆਂ ਜਗ ਥੋੜੀਆਂ
0: ਤੇ ਨਾਲ ਬਥੇਰੇ,
1: ਉਹ ਕੰਮ ਹੈ
0: ਇਹੀ ਹੈ। ਫ੍ਰੀਕੁਐਂਸੀ ਦਾ ਜਿੱਦਾਂ ਕਹਿੰਦੇ ਸਮਾਜ ਵੀ ਦਾਇਰਾ ਆਪਣਾ ਵੱਧਦਾ ਉਦੋਂ ਹੈ ਜਾਂ ਰਿਸ਼ਤਾ ਉਦੋਂ ਕਾਇਮ ਹੁੰਦਾ ਜਦੋਂ ਸਾਡੀ ਇੱਕ ਦੂਜੇ ਨਾਲ ਫ੍ਰੀਕੁਐਂਸੀ ਮਿਲਦੀ ਹੈ, ਹੈ ਨਾ। ਸੋ ਇਸ ਕਰਕੇ ਜੇ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਾਂਭੇ ਰੱਖ ਕੇ ਜੇ ਤੁਸੀਂ ਕੁਦਰਤ ਨਾਲ ਆਪਣੀ ਫ੍ਰੀਕੁਐਂਸੀ ਮਿਲਾਉਣੀ ਸ਼ੁਰੂ ਕਰ ਦਿਉ ਤੇ ਤੁਹਾਡੀ ਬਾਕੀਆਂ ਚੀਜ਼ਾਂ ਨਾਲ ਆਪਣੇ ਆਪ ਹੀ ਫ੍ਰੀਕੁਐਂਸੀ ਮਿਲ ਜਾਣੀ।
1: ਸਹੀ ਗੱਲ ਹੈ।
0: ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਹੀ ਨਹੀਂ ਪੈਣੀ। ਹੁਣ ਤੁਸੀਂ ਦੇਖੋ ਵੀ ਆਪਾਂ ਕਈ ਬੰਦਿਆਂ 'ਤੇ ਸਾਰੀ ਉਮਰ ਲੱਗੇ ਰਹਿੰਦੇ ਹਾਂ ਕਿ ਯਾਰ ਇਸ ਬੰਦੇ ਨੂੰ ਇਹਦਾ ਸੁਭਾਅ ਬਦਲ ਦਈਏ ਜਾਂ ਇਹਦੇ ਮੁਤਾਬਕ, ਹੈ ਨਾ, ਪਰ ਉਹ ਬੰਦੇ ਨੂੰ ਤੁਸੀਂ ਬਦਲ ਨਹੀਂ ਸਕਦੇ।
1: ਸਹੀ ਗੱਲ ਹੈ ਜੀ।
0: ਇਹਦੇ ਨਾਲ ਚੰਗਾ ਨਹੀਂ ਹੈ ਕਿ ਤੁਸੀਂ ਕੁਦਰਤ ਦੇ ਲਿਹਾਜ਼ ਨਾਲ ਆਪਣੇ ਆਪ ਨੂੰ ਬਦਲਾ ਲੈ ਆਓ।
1: ਬਿਲਕੁਲ ਜੀ।
0: ਸੋ ਇਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਤਾਂ ਕਿ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚੋਂ ਜਿੰਨਾ ਵੀ ਆਪਾਂ ਦੇਖਦੇ ਹਾਂ ਹਰ ਦੂਆ ਤੀਆ ਬੰਦਾ ਮਾਨਸਿਕ ਔਰ ਸਰੀਰਕ ਦੋਨੋਂ ਤਰ੍ਹਾਂ ਨਾਲ ਪਰੇਸ਼ਾਨ ਹੈ।
1: ਸਹੀ ਗੱਲ ਹੈ ਜੀ।
0: ਤੇ ਉਹਦਾ ਹੱਲ ਇਹੀ ਹੈ। ਲੋਕ ਬੋਲ ਗਾਉਣ ਦੇ ਲਾਉਂਦੇ ਹਾਂ,
1: ਸੁਣਾ ਦਿਓ ਜੀ।

0: हाँ जी बल साहब बच्चों नूं देखो जानवर जिहड़े है जिद्दां आपां कहिंदे इक लवेरा तैयार करन लई ते सानूं घट्टो घट नहीं तां 3-4 साल तां लग ही जांदे,
1: मेहनत करनी पैंदी,
0: मेहनत करनी पैंदी तां जाके किते लवेरा बणदा है।
1: सही गल है जी।
0: ते लवेरा 4 साल बाद नहीं बणदा,
1: हाँ जी,
0: इह पहले साल तों ही, मतलब जदों आपणा कटड़ू बछड़ू है गल उत्थों शुरू हो जांदी है।
1: इह तां है जी।
0: ਆਪਾਂ ਨੇ ਹੁਣ ਜੇ ਕੋਈ ਮੱਝੀ ਮੱਝ ਬਣਾਉਣੀ ਹੈ, ਚੰਗੀ ਝੋਟੀ ਬਣਾਉਣੀ ਹੈ, ਜਾਂ ਕੋਈ ਗਾਂ ਜਿਹੜੀ ਹੈ ਮਿਹੜੀ ਚੰਗੀ ਬਣਾਉਣੀ ਹੈ, ਤੇ ਇਹ ਤਾਂ ਹੈ ਨਹੀਂ ਵੀ ਜਦੋਂ ਉਹ ਨਵੇਂ ਦੁੱਧ ਹੋ ਗਈ ਉਦੋਂ ਜਾ ਕੇ ਉਹਦੀ ਸੇਵਾ ਕਰਨੀ ਸ਼ੁਰੂ ਕਰਾਂਗੇ,
1: ਪਹਿਲੇ ਦਿਨ ਤੋਂ ਸੇਵਾ ਕਰਨੀ,
0: ਉਹਦੀ ਪਹਿਲੇ ਦਿਨ ਤੋਂ ਆਪਾਂ ਨੂੰ ਜਿਹੜਾ ਦੇਖਭਾਲ ਕਰਨੀ ਪੈਣੀ ਹੈ। ਸੋ ਛੋਟੇ ਜਾਨਵਰਾਂ ਦੀ ਸਾਂਭ ਸੰਭਾਲ ਦੇ ਬਾਬਤ ਡਾਕਟਰ ਪਰਮਿੰਦਰ ਕੌਰ ਲਵਾਣਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰ
1: ਸੁਣਦੇ ਹਾਂ ਜੀ।
2: ਅੱਜ ਦਾ ਮੇਰੀ ਵਾਰਤਾਲਾਪ ਦਾ ਜਿਹੜਾ ਵਿਸ਼ਾ ਹੈਗਾ ਉਹ ਹੈ ਛੋਟੇ ਜਾਨਵਰਾਂ ਦੀ ਦੇਖਭਾਲ। ਛੋਟੇ ਜਾਨਵਰਾਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਅਸੀਂ ਦੇਖ ਲਈਏ ਸਾਡੇ ਜਿਹੜੇ ਜਾਨਵਰ ਆਉਂਦੇ ਨੇ ਉਹ ਇੱਕ ਏਜ ਹੈਗੀ ਹੈ ਜਿਹਨੂੰ ਅਸੀਂ ਨਿਊਨੈਟਲ ਏਜ ਕਹਿੰਦੇ ਹਾਂ ਕਿ ਜਿਹਦੇ 'ਚ ਬਹੁਤ ਹੀ ਬੱਚਿਆਂ ਦੀ ਕੇਅਰ ਕਰਨੀ ਪੈਂਦੀ ਹੈ। ਉਹ 28 ਦਿਨ ਤੱਕ ਦੇ ਜਿਹੜੇ ਬੱਚੇ ਜਾਂ ਹੁੰਦੇ ਨੇ, ਭਾਵੇਂ ਉਹ ਗਾਵਾਂ ਦੇ ਬੱਚੇ ਨੇ ਜਾਂ ਮੱਝਾਂ ਦੇ ਨੇ, ਕੱਟੇ ਕੱਟੀਆਂ ਵੱਛੇ ਵੱਛੀਆਂ ਲੇਲੇ ਨੇ ਜਾਂ ਛੇਲੇ ਨੇ ਜਾਂ ਸੂਰਾਂ ਦੇ ਬੱਚੇ ਨੇ, ਮੁਰਗੀਆਂ ਦੇ ਬੱਚੇ ਨੇ, ਘੋੜੀ ਦਾ ਵਛੇਰਾ ਹੈ ਜਾਂ ਵਛੇਰੀ ਹੈ, ਠੀਕ ਹੈ, ਸਾਡੇ ਜਿਹੜੇ ਪੈਟਸ ਨੇ ਉਹਨਾਂ ਦੇ ਬੱਚੇ ਨੇ, ਕਤੂਰੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਇਹਨਾਂ ਜਾਨਵਰਾਂ ਦੀ ਜਿਹੜੀ ਨਿਊਨੈਟਲ ਕੇਅਰ ਹੈਗੀ ਹੈ, ਜਿਹੜੀ ਬਹੁਤ ਜ਼ਿਆਦਾ ਕੇਅਰ ਦੇ ਦਿਨ ਨੇ, ਉਹ 28 ਦਿਨ ਪਹਿਲੇ ਉਮਰ ਦੇ ਪਹਿਲੇ 28 ਦਿਨ ਨੇ। ਅਤੇ ਵੈਸੇ ਜਦੋਂ ਤੱਕ ਅਸੀਂ ਮਾਂ ਨਾਲੋਂ ਇਹਨਾਂ ਨੂੰ ਵੱਖਰੇ ਨਹੀਂ ਕਰ ਦਿੰਦੇ ਉਦੋਂ ਤੱਕ ਇਹ ਛੋਟੇ ਬੱਚਿਆਂ ਦੀ ਕੈਟੇਗਰੀ ਵਿੱਚ ਆਉਂਦੇ ਨੇ। ਛੋਟੇ ਬੱਚੇ ਅਤੇ ਉਹ ਜਿਹੜੀ ਉਮਰ ਹੈ ਲਗਭਗ 2.5 ਕੁ ਮਹੀਨੇ, 2 ਤੋਂ 2.5 ਮਹੀਨੇ ਤੱਕ ਹੁੰਦੀ ਹੈ, ਫਿਰ ਅਸੀਂ ਬੱਚਿਆਂ ਨੂੰ ਮਾਂ ਨਾਲੋਂ ਸੈਪਰੇਟ ਕਰ ਲੈਂਦੇ ਹਾਂ। ਸੋ ਇਸ ਕ੍ਰਿਟੀਕਲ ਜਿਹੜਾ ਟੋਪਿਕ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਸਭ ਤੋਂ ਪਹਿਲੀ ਗੱਲ ਧਿਆਨ 'ਚ ਇਹ ਰੱਖਣੀ ਹੈ ਕਿ ਜਨਮ ਵੇਲੇ ਜਦੋਂ ਇਹਨਾਂ ਦਾ ਬਰਥ ਹੁੰਦਾ ਹੈ ਉਦੋਂ ਅਸੀਂ ਇਹਨਾਂ ਜਾਨਵਰਾਂ ਦੀ ਜਿਹੜਾ ਧਿਆਨ ਰੱਖਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਕਿਉਂਕਿ ਬਹੁਤ ਵਾਰੀ ਅਜਿਹਾ ਦੇਖਿਆ ਗਿਆ ਕਿ ਬਰਥ ਟਾਈਮ ਜਿਹੜਾ ਉਹਦਾ ਜਿਹੜਾ ਪਹਿਲਾ 1 ਘੰਟਾ ਹੈ ਜਨਮ ਦਾ ਪਹਿਲਾ 1 ਘੰਟਾ ਇਹ ਡਿਸਾਈਡ ਕਰਦਾ ਹੈ ਜਾਨਵਰ ਦੀ ਲਾਈਫ ਨੂੰ ਕਿ ਇਹ ਕਿਹੋ ਜਿਹੀ ਹੋਏਗੀ, ਉਹਦਾ ਜੀਵਨ ਭਾਰ ਕਿਹੋ ਜਿਹਾ ਐਨੀਮਲ ਬਣੇਗਾ। ਜੇ ਅਸੀਂ ਉਹ 1 ਘੰਟਾ ਜਿਹਨੂੰ ਅਸੀਂ ਗੋਲਡਨ ਆਵਰ ਕਹਿੰਦੇ ਹਾਂ, ਸੋਨੇ ਦਾ ਉਹ ਜਿਹੜਾ ਉਸਨੂੰ ਅਸੀਂ ਡੈਜ਼ੀਗਨੇਟ ਕੀਤਾ ਸੋਨੇ ਦੇ ਨਾਲ ਗੋਲਡਨ ਆਵਰ ਏਜ ਦਾ, ਜੇ ਅਸੀਂ ਉਹ 1 ਘੰਟਾ ਜਾਂ 2 ਘੰਟੇ ਐਨੀਮਲ ਨੂੰ ਬਹੁਤ ਹੀ ਟੈਕਨੀਕਲੀ ਡੀਲ ਕਰ ਲਈਏ, ਉਹਨੂੰ ਸਾਂਭ ਲਈਏ, ਤਾਂ ਬੜਾ ਹੀ ਵਧੀਆ ਪਸ਼ੂ ਤਿਆਰ ਹੁੰਦਾ ਹੈ। ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਜਦੋਂ ਜਨਮ ਹੁੰਦਾ ਹੈ ਤਾਂ ਅਸੀਂ ਜਨਮ ਵੇਲੇ ਪਹਿਲਾਂ ਹੀ ਡਿਸਾਈਡ ਹੋਇਆ ਹੁੰਦਾ ਕਿ ਵੀ ਇਹ ਗਾਂ ਨੇ, ਇਹ ਮੱਝ ਨੇ, ਇਹ ਘੋੜੀ ਨੇ, ਜਾਂ ਇਸ ਬੱਕਰੀ ਨੇ, ਜਾਂ ਇਸ ਸੂਰੀ ਨੇ ਕਦੋਂ ਸੂਣਾ, ਜਾਂ ਇਸ ਵਿੱਚ ਨੇ, ਠੀਕ ਹੈ, ਇਹ ਜਿਹੜੀਆਂ ਫੀਮੇਲ ਜਿਹੜੇ ਸਾਡੇ ਪੈਟਸ ਨੇ, ਬਿੱਲੀਆਂ ਨੇ ਜਾਂ ਕੁੱਤੇ ਨੇ, ਉਹ ਉਹਨੇ ਜਿਹੜੀ ਫੀਮੇਲ ਜਿਹੜੀ ਵਿੱਚ ਹੈਗੀ ਹੈ ਉਹਨੇ ਕਿਸ ਦਿਨ ਸੂਣਾ, ਇਹ ਡਿਸਾਈਡ ਹੁੰਦਾ ਅਪਰੋਕਸੀਮੇਟਲੀ। ਕੁਝ ਸਾਈਨ ਇਹੋ ਜਿਹੇ ਹੁੰਦੇ ਜਿਨ੍ਹਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਪਸ਼ੂ ਅੱਜ ਜਾਂ ਭਲਕੇ ਸਵੇਰੇ, ਅੱਜ ਜਾਂ ਕੱਲ੍ਹ ਸਵੇਰ ਤੱਕ ਸੂ ਪਏਗਾ। ਸੋ ਸਾਨੂੰ ਪਹਿਲੀ ਗੱਲ ਕਿ ਜੇ ਸਾਨੂੰ ਲੱਗਦਾ ਹੈ ਕਿ ਵੀ ਇਹ ਐਨੀਮਲ ਸਾਡਾ ਬੜਾ ਹੀ ਕੀਮਤੀ ਹੈ, ਜਾਂ ਇਹਦੀ ਜਿਹੜੀ ਬੱਚਾ ਦੇਣ ਦੀ ਕਿਰਿਆ ਬੜੀ ਕੋਈ ਕੰਪਲੀਕੇਸੀ ਆ ਸਕਦੀ ਹੈ ਇਹਦੇ 'ਚ, ਤਾਂ ਅਸੀਂ ਪਹਿਲੇ ਹੀ ਜਿਹੜਾ ਵੈਟਨਰੀ ਡਾਕਟਰ ਹੈ ਲਾਗੇ ਦਾ ਉਹਦੇ ਨਾਲ ਤਾਲਮੇਲ ਬਣਾ ਕੇ ਰੱਖੀਏ, ਜਾਂ ਉਹਨੂੰ ਬੇਨਤੀ ਕਰੀਏ ਕਿ ਵੀ ਤੁਸੀਂ ਸਾਡੇ ਐਨੀਮਲ ਦੇ ਕੋਲ ਰਿਹੋ, ਹੋ ਸਕਦਾ ਹੈ ਕਿ ਕੋਈ ਮੁਸ਼ਕਲ ਆ ਜਾਏ। ਇਹ ਪ੍ਰਕਿਰਿਆ ਜਿਹੜੀ ਹੈ ਜਨਮ ਦੀ ਹੈ ਮੋਸਟਲੀ 2 ਤੋਂ 8 ਘੰਟੇ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ। ਕੋਈ ਕੇਸ ਹੁੰਦਾ ਜਿਹੜਾ ਲਟਕਦਾ ਅਤੇ ਜਿਹਦੇ 'ਚ ਕੰਪਲੀਕੇਸੀ ਆਉਂਦੀ ਹੈ, ਤਾਂ ਉਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਕੱਢ ਲੈਂਦੇ ਹਾਂ, ਜਿਵੇਂ ਕੋਈ ਸਜ਼ੇਰੀਅਨ ਕਰਨਾ ਪੈਂਦਾ, ਬੱਚੇ ਨੂੰ ਓਪਰੇਸ਼ਨ ਕਰਕੇ ਬਾਹਰ ਕੱਢਣਾ ਪੈਂਦਾ। ਸੋ ਉਸ ਪੀਰੀਅਡ ਦੇ ਵਿੱਚ ਅਸੀਂ ਬੱਚੇ ਦੀ ਜਿਹੜੀ ਪਹਿਲੀ ਆਵਰ 2 ਆਵਰ ਦੀ ਦੇਖਭਾਲ ਹੈ ਉਹਦੇ 'ਚ, ਫੋਰ ਐਗਜ਼ਾਮਪਲ ਜਿਵੇਂ ਕਿ ਕਈ ਵਾਰੀ ਕੋਈ ਬੱਚਾ ਐਵੇਂ ਲੱਗਦਾ ਕਿ ਮਰਿਆ ਪੈਦਾ ਹੋਇਆ, ਜਿਵੇਂ ਹਿਊਮਨ ਦੇ ਕੇਸ 'ਚ ਦੇਖੀਏ ਡਾਕਟਰ ਉਹ ਬੱਚੇ ਨੂੰ ਪੁੱਠਾ ਕਰਕੇ ਉਹਦੀ ਪਿੱਠ ਥਾਪਦੇ ਹੈ, ਹਾਰਟ ਵਾਲੇ ਏਰੀਏ 'ਤੇ ਪ੍ਰੈਸ ਕਰਦੇ ਹੈ, ਜਾਂ ਉਹਨੂੰ ਗਰਮ ਪਾਣੀ ਦਾ ਥੋੜ੍ਹਾ ਜਿਹਾ ਟੱਚ ਦਿੰਦੇ ਆ, ਫਿਰ ਕੋਲਡ ਦਾ ਟੱਚ ਦਿੰਦੇ ਆ, ਜਾਂ ਉਹਦੇ ਨੱਕ ਨੂੰ ਬਲੋ ਕਰਦੇ ਹੈ, ਆਕਸੀਜਨ ਦੇਣ ਦੀ ਕੋਸ਼ਿਸ਼ ਕਰਦੇ ਆ, ਤਾਂ ਬੜੀ ਜੱਦੋ ਜਹਿਦ ਕਰਨ

ਬਾਅਦ ਉਹ ਬੱਚਾ ਇੱਕ ਚੀਕ ਜੀ ਮਾਰ ਕੇ ਰੋਂਦਾ ਹੈ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਵੀ ਬੱਚਾ ਲਾਈਵ ਹੈ, ਠੀਕ ਹੈ। ਅਤੇ ਜੇ ਐਨੀਮਲ ਦੇ ਕੇਸ 'ਚ ਵੀ ਜੇ ਅਸੀਂ ਇਸੇ ਤਰ੍ਹਾਂ ਪਰ ਇਹ ਪਰ ਧਿਆਨ ਰੱਖੀਏ, ਉਹਨੂੰ ਅਸੀਂ ਐਵੇਂ ਹੀ ਇੱਕ ਦੋ ਵਾਰੀ ਦੇਖ ਕੇ ਨਾ ਛੱਡ ਦਈਏ, ਤਾਂ ਐਨੀਮਲ ਨੂੰ ਵੀ ਇਹਦੇ ਬੱਚੇ ਜਿਹੜੇ ਅਸੀਂ ਕਹਿ ਦਿੰਦੇ ਕਿ ਮੁਰਦਾ ਪੈਦਾ ਹੋਏ, ਉਹਦੇ ਤੋਂ ਅਸੀਂ ਉਹਨਾਂ ਬੱਚਿਆਂ ਨੂੰ ਬਚਾ ਸਕਦੇ ਹਾਂ। ਅਤੇ ਕਈ ਵਾਰੀ ਕਈ ਇੰਨੀਆਂ ਪ੍ਰੈਸ਼ੀਅਸ ਔਰ ਇੰਨੇ ਕੀਮਤੀ ਪਸ਼ੂ ਹੁੰਦੇ ਨੇ ਜਿਨ੍ਹਾਂ ਦਾ ਬੱਚਾ ਬਹੁਤ ਹੀ ਕੀਮਤੀ ਹੁੰਦਾ, ਤਾਂ ਉਹਦੀ ਵੀ ਜਾਨ ਬਚ ਸਕਦੀ ਹੈ। ਅਤੇ ਉਸ ਤੋਂ ਬਾਅਦ ਅਗਲਾ ਪੁਆਇੰਟ ਆ ਜਾਂਦਾ ਕਿ ਜਨਮ ਵੇਲੇ ਦੇਖਭਾਲ ਦੇ ਵਿੱਚ ਵਿੱਚ ਇੱਕ ਨਾੜੂ ਹੁੰਦਾ ਜਿਹਨੂੰ ਅਸੀਂ ਅੰਗਰੇਜ਼ੀ 'ਚ ਅੰਬਲਾਈਕਲ ਕੋਰਡ ਕਹਿੰਦੇ ਹਾਂ। ਇੱਕ ਇਹੋ ਜਿਹਾ ਕੋਰਡ ਹੈਗੀ ਹੈ, ਇੱਕ ਨਾੜ ਹੈ ਜਿਹੜੀ ਮਾਂ ਨੂੰ ਬੱਚੇ ਦੇ ਨਾਲ ਜੋੜਦੀ ਹੈ। ਬੱਚੇ ਦੀ ਧੁੰਨੀ ਮਾਂ ਦੀ ਜਿਹੜੀ ਕੋਰਡ ਦੇ ਨਾਲ ਜੁੜੀ ਹੁੰਦੀ ਹੈ, ਜਿਹਦੇ ਰਾਹੀਂ ਮਾਂ ਦਾ ਖੂਨ ਜਿਹੜਾ ਹੈਗਾ ਉਹ ਬੱਚੇ ਦੇ ਬੋਡੀ ਦੇ ਵਿੱਚ ਚੱਲਦਾ ਹੈ। ਉੱਥੋਂ ਹੀ ਉਹਨੂੰ ਮਾਂ ਦੇ ਪੇਟ ਦੇ ਵਿੱਚ ਨਿਊਟ੍ਰੀਸ਼ਨ ਮਿਲਦੀ ਹੈ, ਜੋ ਵੀ ਉਹਨੂੰ ਖਾਦ ਪਦਾਰਥ ਨੇ ਉਹਦੇ ਥਰੂ ਮਿਲਦੇ ਹੈ। ਸਿਮੀਲਰਲੀ ਉਹੀ ਖੂਨ ਉਹਦੇ ਲਿਵਰ 'ਚ ਵੀ, ਬੱਚੇ ਦੇ ਲਿਵਰ 'ਚ ਵੀ ਜਾਂਦਾ ਹੈ। ਅਤੇ ਬੱਚੇ ਦੀ ਬੋਡੀ 'ਚੋਂ ਜਿਹੜੇ ਵੇਸਟ ਪਦਾਰਥ ਨੇ, ਵਾਧੂ ਨੇ, ਉਹ ਉਹਦੇ ਥਰੂ ਹੀ ਬੱਚੇ ਦੇ ਸਰੀਰ 'ਚੋਂ ਬਾਹਰ ਨਿਕਲਦੇ ਆ। ਅਤੇ ਇਸੇ ਤਰ੍ਹਾਂ ਫਿਰ ਉਹ ਮਾਂ ਦੇ, ਜਿੱਥੋਂ ਮਾਂ ਦਾ ਵੇਸਟ ਪਦਾਰਥ ਬਾਹਰ ਨਿਕਲ ਰਹੇ ਨੇ, ਉੱਥੋਂ ਕੋਮਨਲੀ ਉਹ ਬਾਹਰ ਨਿਕਲ ਜਾਂਦੇ ਆ। ਸੋ ਇਹਦੀ ਦੇਖਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ। ਨਾੜੂ ਦੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਅਤੇ ਇਹ ਜਿਹੜਾ ਨਾੜੂ ਹੈ ਮਾਂ ਦੇ ਨਾਲੋਂ ਟੁੱਟ ਜਾਂਦਾ, ਅਤੇ ਫਿਰ ਇਹ ਬੱਚਾ ਜਿਹੜਾ ਇਸੇ ਤਰ੍ਹਾਂ ਹੀ ਇੱਕ ਨਾੜੂ ਲੰਬੀ ਸਾਰੀ ਜਿਹੜੀ ਹੈ ਨਾੜ ਦੇ ਨਾਲ ਪੈਦਾ ਹੁੰਦਾ। ਅਤੇ ਜੇ ਉਹ ਨਾੜ ਦੀ ਅਸੀਂ ਮੈਨੇਜਮੈਂਟ ਕਰੀਏ, ਸਾਫ ਵਧੀਆ ਤਰੀਕੇ ਦੇ ਨਾਲ ਉਹਨੂੰ ਡਰਾਈ ਰੱਖੀਏ, ਉਹਨੂੰ ਸਾਫ਼ ਸੁਥਰੀ ਰੱਖੀਏ, ਉਹਨੂੰ ਹਿਊਮਨ 'ਚ ਵੀ ਅਤੇ ਐਨੀਮਲ 'ਚ ਵੀ ਥੋੜ੍ਹੀ ਜਿਹੀ ਉੱਪਰ ਛੱਡ ਕੇ, 2 ਤੋਂ 3 ਇੰਚ ਉੱਤੇ ਛੱਡ ਕੇ, ਅਤੇ ਅਸੀਂ ਕੱਟ ਲਾ ਦਿੰਦੇ ਹਾਂ, ਅਤੇ ਉਹਨੂੰ ਫਿਰ ਡਿਪ ਕਰਦੇ ਹਾਂ ਬੀਟਾਡੀਨ ਟੱਚ ਕਰਦੇ ਹਾਂ ਨਾਲ। ਹੋਰ ਕਈ ਇਹੋ ਜਿਹੇ ਸਲਿਊਸ਼ਨ ਨੇ, ਇਹੋ ਜਿਹੇ ਲਿਕੁਅਡ ਨੇ ਜਿਹੜੇ ਐਂਟੀਸੈਪਟਿਕ ਨੇ, ਅਤੇ ਉਹਨਾਂ ਨੂੰ ਉਹਦੇ 'ਤੇ ਲਗਾਉਂਦੇ ਰਹਿੰਦੇ ਹਾਂ। ਅਤੇ ਪਹਿਲੀ ਉਮਰ ਦੇ ਜਿਹੜੇ ਪਹਿਲੇ 5 ਕੁ ਦਿਨ ਨੇ ਉਹਦੇ 'ਚ ਅਸੀਂ ਸਵੇਰੇ ਸ਼ਾਮ ਉਹ ਨਾੜੂ ਦੀ ਚੈਕਿੰਗ ਕਰਦੇ ਰਹਿੰਦੇ ਹਾਂ, ਉਹਦੀ ਦੇਖ ਰੇਖ ਕਰਦੇ ਰਹਿੰਦੇ ਹਾਂ ਕਿ ਨਾੜੂ ਹੈਲਦੀ ਤੰਦਰੁਸਤ ਨਾੜੂ ਜਿਹੜਾ ਉਹ ਪੋਲਾ ਹੋਣਾ ਚਾਹੀਦਾ, ਹਾਰਡ ਨਹੀਂ ਹੋਣਾ ਚਾਹੀਦਾ। ਜੇ ਉਹ ਹਾਰਡ ਹੈ ਅਤੇ ਜ਼ਰੂਰ ਹੈ ਹਾਰਡ ਹੈ, ਮੋਟਾ ਹੋਇਆ, ਤਾਂ ਉਹਨੂੰ ਪ੍ਰੈਸ ਕਰਨ 'ਤੇ ਸਾਨੂੰ ਪਤਾ ਚੱਲ ਜਾਂਦਾ ਕਿ ਇਹਦੇ 'ਚ ਪਸ ਬਣ ਗਈ, ਇਨਫੈਕਸ਼ਨ ਹੋ ਗਈ ਹੈ, ਸਾਡੇ ਕੋਲੋਂ ਕੋਈ ਗਲਤੀ ਹੋ ਗਈ, ਉਹ ਨਾੜੂ ਕਿਧਰੇ ਜ਼ਮੀਨ 'ਤੇ ਲੱਗ ਗਿਆ। ਕਿਉਂਕਿ ਮਾਂ ਵਾਲੇ ਪਾਸੇ ਤਾਂ ਉਹ ਖਿੱਚਿਆ ਗਿਆ, ਹੁਣ ਬੱਚੇ ਦਾ ਜਿਹੜਾ ਉਹ ਕੁਨੈਕਸ਼ਨ ਹੈਗਾ ਨਾੜੂ ਦਾ ਉਹਦੀ ਬੋਡੀ ਨਾਲ ਸਿੱਧਾ ਖੁੱਲ੍ਹਾ ਹੋਇਆ। ਜਿੰਨੀ ਚਿਰ ਅਸੀਂ ਕੱਟ ਕੇ ਉਹਨੂੰ ਲਾਈਗੇਟ ਕਰਨਾ ਕਹਿੰਦੇ ਆ, ਜਿੰਨੀ ਚਿਰ ਉਹ ਲਾਈਗੇਟ ਨਹੀਂ ਕਰਾਂਗੇ ਅਤੇ ਉਹ ਬਾਹਰੋਂ ਇਨਵਾਇਰਮੈਂਟ ਦੇ ਨਾਲ ਸਿੱਧਾ ਉਹਦਾ ਕੁਨੈਕਸ਼ਨ ਹੈ। ਕਿੰਨੇ ਸਾਰੇ ਬੈਕਟੀਰੀਆ ਜਿਹੜੇ ਜ਼ਮੀਨ 'ਤੇ ਉਸ ਵੇਲੇ ਹੁੰਦੇ ਨੇ ਉਹ ਸਾਰੇ ਉਹਦੇ ਥਰੂ ਅੰਦਰ ਜਾ ਸਕਦੇ ਆ। ਸੋ ਇੱਕ ਤੰਦਰੁਸਤ ਨਾੜੂ ਜਿਹੜਾ ਹੈ ਉਹ ਪੈਨਸਲ ਦੇ ਆਕਾਰ ਵਾਂਗੂ ਸੁੰਗੜ ਕੇ 2-3 ਦਿਨਾਂ ਦੇ ਵਿੱਚ ਸੁੰਗੜ ਜਾਂਦਾ ਹੈ, ਅਤੇ ਪੈਨਸਲ ਵਰਗੀ ਉਹਦੀ ਜਿਹੜਾ ਆਕਾਰ ਹੋ ਜਾਂਦਾ, ਅਤੇ ਡਰਾਈ ਹੋ ਕੇ ਖੁਸ਼ਕ ਹੋ ਕੇ ਝੜ ਜਾਂਦਾ। ਤਾਂ ਫਿਰ ਵੀ ਅਸੀਂ ਉਸ ਨਾੜੂ ਦੇ ਉਹ ਜਿਹੜਾ ਪਾਰਟ ਹੈਗਾ, ਧੁੰਨੀ ਜਿਹੜੀ ਉਹ ਪਾਰਟ ਹੈ, ਉਹਦੇ 'ਤੇ ਬੀਟਾਡੀਨ ਟੱਚ ਕਰਦੇ ਰਹਿੰਦੇ ਹਾਂ ਤਾਂ ਕਿ ਕਿਧਰੇ ਇੱਥੇ ਕੋਈ ਪ੍ਰੋਬਲਮ ਨਾ ਆਵੇ। ਅਤੇ ਜੇ ਪ੍ਰੋਬਲਮ ਆ ਜਾਏ ਤਾਂ ਫਿਰ ਬੱਚੇ ਨੂੰ ਬਹੁਤ ਮੁਸ਼ਕਲ ਆਉਂਦੀ ਹੈ, ਬੱਚੇ ਦਾ ਜਿਹੜੀ ਉਹਦੀ ਇਮਿਊਨਿਟੀ ਹੈਗੀ ਹੈ, ਬੱਚੇ ਦੀ ਜਿਹੜੀ ਸਰੀਰਕ ਜਿਹੜੀ ਹੈਲਥ ਹੈਗੀ ਹੈ ਉਹਦੇ 'ਚ ਮੁਸ਼ਕਲ ਆਉਂਦੀ ਹੈ। ਕਿਉਂਕਿ ਉੱਥੋਂ ਉਹਦੀ ਇੰਨੀ ਜਿਹੜੀ ਨਾਜ਼ੁਕ ਉਮਰ ਹੈਗੀ ਹੈ ਹਜੇ 5 ਕੁ ਦਿਨਾਂ ਦੀ, ਉਹਦੇ 'ਚ ਇਨਫੈਕਸ਼ਨ ਹੋ ਜਾਂਦੀ ਹੈ। ਸੋ ਸਾਨੂੰ ਇਹ ਨਾੜੂ ਵਾਲੀ ਜਿਹੜੀ ਦੇਖਭਾਲ ਹੈ ਅਤਿ ਜ਼ਰੂਰੀ ਹੈ, ਅਤੇ ਬੜੇ ਸੁਚੱਜੇ ਢੰਗ ਨਾਲ ਇਹਨੂੰ ਕਰਦੇ ਰਹਿਣਾ ਚਾਹੀਦਾ। ਬਾਹਰਲੇ ਜਿਹੜੇ ਜਾਨਵਰ ਹੈ, ਕਈ ਵਾਰੀ ਗਰਮੀਆਂ ਦੇ ਦਿਨਾਂ 'ਚ ਮੱਖੀਆਂ ਪੈਂਦੀਆਂ ਰਹਿੰਦੀਆਂ ਉੱਤੇ, ਕਈ ਵਾਰੀ ਉੱਥੇ ਕਾਂ ਠੂੰਗਾ ਮਾਰ ਜਾਂਦੇ ਆ। ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋਏ ਇਹਦੀ ਖਾਸ ਮੈਨੇਜਮੈਂਟ ਕਰਨੀ ਹੈ। ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਅਸੀਂ ਬੋਲੀ ਕਹਿੰਦੇ ਹਾਂ, ਅਤੇ ਇੰਗਲਿਸ਼ ਇਹਨੂੰ ਕਲਸਟਰਮ ਕਿਹਾ ਜਾਂਦਾ। ਇਹ ਬੋਲੀ ਜਿਹੜੀ ਹੈ ਇਹਦੀ ਇੰਨੀ ਕੁ ਜ਼ਿਆਦਾ ਮਹੱਤਤਾ ਹੈਗੀ ਹੈ ਇੱਕ ਬੱਚੇ ਵਾਸਤੇ ਕਿ ਜਦੋਂ ਬੱਚੇ ਨੂੰ ਪੈਦਾ ਹੁੰਦਾ ਹੈ ਉਹਦਾ ਅਸੀਂ ਮੂੰਹ 'ਚ ਜਾਲਾ ਹੁੰਦਾ, ਅੱਖਾਂ ਨੱਕ ਕੰਨ ਸਾਰਾ ਕੁਛ ਸਾਫ਼ ਕਰਕੇ, ਅਤੇ ਸਾਡਾ ਇਹ ਫਰਜ਼ ਬਣਦਾ ਕਿ ਨਾੜੂ ਦੀ ਮੈਨੇਜਮੈਂਟ ਨਾਲ ਨਾਲ ਕਰਦੇ ਹੋਏ ਬੱਚੇ ਨੂੰ ਪਹਿਲਾਂ ਮਾਂ ਦੇ ਕੋਲ ਬੋਲੀ ਜਿਹੜੀ ਹੈ ਪੀਣ ਵਾਸਤੇ ਛੱਡਿਆ ਜਾਏ। ਅਤੇ ਜਿੰਨਾ ਜਿਹੜੇ ਬੱਚੇ ਬੋਲੀ ਉਹ ਚੁੰਘ ਲੈਂਦੇ ਨੇ, ਉਹ ਦੁੱਧ ਪੀ ਲੈਂਦੇ ਨੇ, ਪਹਿਲੇ 2-3 ਕੁ ਦਿਨ ਤੱਕ ਤਾਂ ਉਹ ਬੋਲਾ ਦੁੱਧ ਆਉਂਦਾ ਰਹਿੰਦਾ, ਉਸ ਦੇ ਬਾਅਦ ਉਹ ਦੁੱਧ ਨੋਰਮਲ ਬਣ ਜਾਂਦਾ। ਅਤੇ ਉਹ ਸਪੈਸ਼ਲੀ ਕੁਦਰਤ ਨੇ ਬੱਚਿਆਂ ਵਾਸਤੇ ਉਹ ਦੁੱਧ ਬਣਾਇਆ ਜਿਹੜਾ ਕਿ ਐਂਟੀਬੋਡੀਜ਼ ਅਤੇ ਗਲੋਬੂਲਿਨਸ ਦੇ ਨਾਲ ਰਿਚ ਹੁੰਦਾ, ਜਿਹੜਾ ਉਸ ਐਨੀਮਲ ਉਹਨੂੰ ਕੰਜ਼ਿਊਮ ਕਰ ਲੈਂਦਾ, ਉਹਨੂੰ ਪੀ ਲੈਂਦਾ, ਉਹਨੂੰ ਬਾਕੀ ਉਮਰ ਬਿਮਾਰੀਆਂ ਨਾਲ ਲੜਨ ਲਈ ਜਾਂ ਉਹਦੀ

0: ਪਾਪੀ ਹੈ ਇਸ ਹਿਸਾਬ ਨਾਲ।
1: ਉਹ ਸ਼ੇਰ ਬੱਗਿਆ, ਚਰਨਾ ਕਹਿੰਦਾ ਹੁੰਦਾ ਤੀ ਇਹ ਜਿਉਣੇ ਅਰਗੇ ਲੋਕ ਸਰਾਲਾਂ ਨੇ ਸਰਾਲਾਂ। ਬੜੇ ਧੀਰਜ ਨਾਲ, ਬੜੇ ਸਲੀਕੇ ਨਾਲ ਹੌਲੀ ਹੌਲੀ ਸ਼ਿਕਾਰ ਨੂੰ ਆਪਣੇ ਬਲੇਵੇ 'ਚ ਜਕੜ ਲੈਂਦੀਆਂ ਨੇ, ਫਿਰ ਆਪਣੇ ਬਲੇਵੇ ਨੂੰ ਇੰਨਾ ਕੱਸ ਦਿੰਦੀਆਂ ਨੇ ਕਿ ਸ਼ਿਕਾਰ ਦੀਆਂ ਹੱਡੀਆਂ ਪੱਸਲੀਆਂ ਟੁੱਟ ਜਾਂਦੀਆਂ ਨੇ। ਜਦੋਂ ਸ਼ਿਕਾਰ ਦਮ ਛੱਡ ਜਾਂਦਾ ਤਾਂ ਇਹ ਸਾਬਤੇ ਨੂੰ ਹੀ ਨਿਗਲ ਜਾਂਦੀਆਂ ਨੇ।
0: ਮੈਂ ਕਈ ਵਾਰੀ ਦੇਖੀਆਂ ਜੋਗੀਆਂ ਕੋਲੇ ਸਰਾਲ, ਸੱਪ ਨਾਲੋਂ ਖਾਸੀ ਮੋਟੀ ਤੇ ਲੰਮੀ ਹੁੰਦੀ ਆ ਮੇਰੇ ਪੁੱਤ ਦੀ। ਦੇਖਣ 'ਚ ਐਂ ਲੱਗਦੀਆਂ ਬਈ ਇਦੋਂ ਦਾ ਹਿੱਲਿਆ ਮਸਾ ਜਾਂਦਾ ਵਿਚਾਰੀ ਤੋਂ, ਇਹ ਕਿਹੜੇ ਖਰਗੋਸ਼ ਫੜ ਲੂ।
1: ਹਾਂ ਵਿਚਾਰੀ, ਇਹ ਤੂੰ ਜਮਾਂ ਸਹੀ ਕਿਹਾ, ਦੇਖ ਲੈ ਕਿੰਨੀ ਸਾਊ ਲੱਗਦੀ ਆ ਦੇਖਣ 'ਚ, ਲੱਗਦੀ ਆ ਨਾ ਜਿਉਣੇ ਅਰਗੀ
0: ਜਮਾਂ।
1: ਪਰ ਇਹ ਵੀ ਸੁਣ ਲੈ, ਖਰਗੋਸ਼ ਕੀ ਸਾਬਤਾ ਬੱਕਰਾ ਨਿਕਲ ਜਾਂਦੀ ਹੈ। ਕਹਿੰਦੇ ਵੱਡੀਆਂ ਸਰਾਲਾਂ 15-15, 20-20 ਫੁੱਟੀਆਂ ਹੁੰਦੀਆਂ, ਪੂਰੇ ਮਿਰਗ ਰੋਜ਼ ਨੂੰ ਨਿਕਲ ਜਾਂਦੀਆਂ। ਬਸ ਐਵੇਂ ਹੀ ਇਹ ਚੇਲੇ ਸਿਆਣੇ ਜੋਤਸ਼ੀ ਅਤੇ ਬਾਬੇ ਸਰਾਲਾਂ ਨੇ ਸਰਾਲਾਂ। ਬੜ ਗਈ ਦਿਮਾਗ 'ਚ?
0: ਬੜ ਗਈ ਕਿਹਾ, ਬੜੀ ਕਿਹਾ ਮੇਰੇ ਪੁੱਤ ਦੀ ਪਲਾਥੀ ਮਰ ਕੇ ਬਹਿ ਗਈ ਦਿਮਾਗ 'ਚ।
1: ਓਏ ਸਾਰੇ ਸਮਾਜ ਨੂੰ, ਬੰਦੇ ਦੀ ਸੋਚ ਨੂੰ ਨਿਕਲੀ ਜਾਂਦੀ ਹੈ, ਇਹ ਨਹੀਂ ਭਲੀ ਗੁਜ਼ਾਰਦੀਆਂ।
0: ਸਿਆਣਾ ਦੀ ਜਰ ਫਿਰ ਤਾਂ ਚਰਨਾ ਕੀ, ਅਸਾਂ ਅੱਗੇ ਕਿਵੇਂ ਬਣੀ ਬਈਤਾ।
1: ਬਸ ਐਂ ਢੀਚੂ ਢੀਚੂ ਕਰਦੇ 2 ਸਾਲ ਅੱਗੇ ਹੋਰ ਲੰਘੇ। ਕੇਰਾਂ ਪਸ਼ੂਆਂ ਦੀ ਮੰਡੀ ਤੀ, ਮੈਂ ਤੇ ਚਰਨਾ ਵੈੜਕਾ ਖਰੀਦਣ ਚਲੇ ਗਏ।
0: ਅੱਛਾ,
1: ਸਾਨੂੰ ਤਾਂ ਮੰਡੀ ਆਥਣ ਹੋ ਗਿਆ। ਦਿਨ ਛਿਪੇ ਅਸੀਂ ਕੁੱਟਕ ਲੈ ਲਈ ਤੇ ਹਾਤੇ 'ਚ ਇੱਕ ਪਾਸੇ ਬਹਿ ਗਏ।
0: ਲਾਲੀ ਮਹਿਫਲ ਮਿੱਤਰਾਂ ਨੇ ਫੇਰ ਬਈਤਾ।
1: ਉੱਥੇ ਹੀ ਸਾਡੇ ਨੇੜੇ ਆ ਕੇ 2 ਹੋਰ ਮੁੰਡੇ ਬਹਿ ਗਏ ਅਤੇ ਭਾਈ ਗੱਲਾਂ ਗੱਲਾਂ 'ਚ ਉਹਨਾਂ 'ਚੋਂ ਇੱਕ ਨਾਥੋਂ ਦੀ ਭੂਆ ਦੇ ਦਿਓਰ ਦਾ ਮੁੰਡਾ ਨਿਕਲ ਆਇਆ, ਦੀਪਾਂ ਦੇ ਚਾਚੇ ਦਾ ਪੁੱਤ ਜੈਲਾ।
0: ਲੈ ਮਿਲ ਗਿਆ ਸਨ ਨੂੰ ਸਨ ਮੇਰੇ ਪੁੱਤ ਦਾ, ਫੇਰ ਸਿੜੀ ਹੋਊ ਕੋਈ ਗੱਲ।
2: ਤੁਹਾਡੇ ਪਿੰਡ ਤਾਂ ਮੇਰੇ ਤਾਂ ਇਹ ਹਰਨੇਕ ਹੀ ਸ਼ਕੀਰੀ ਵੀ ਹੈ।
3: ਸ਼ਕੀਰੀਆਂ ਤਾਂ 2-3 ਨੇ ਬਾਈ ਜੀ, ਆਪਣੀ ਕਿਹੜੇ ਘਰਾਂ ਚ ਹੈ?
2: ਮੇਰੇ ਤਾਏ ਦੀ ਵੱਡੀ ਨੂੰਹ ਦੀ ਭੂਆ ਹੈ ਸੱਜਣ ਸਿੰਘ ਦੇ ਘਰੇ। ਗਿੱਦੜ ਕੁੱਟਾਂ ਦੀ ਅੱਲ ਪੈਂਦੀ ਆ ਉਹਨਾਂ ਦੇ ਲਾਣੇ ਨੂੰ।
3: ਖੜ ਜਾਓ ਫਿਰ, ਮੈਨੂੰ ਬੋਤਲ ਤੇ ਹੋਰ ਪਤੌੜ ਫੜ ਲਿਆਉਂਦੇ ਹੋ।
1: ਖੜ ਖੜ ਖੜ ਛੋਟਿਆ, ਉਹ ਕਿਧਰੇ ਨੀ ਭੱਜਦਾ ਠੇਕਾ ਤੇ ਨਾ ਮੁੱਕਣ ਪਤੌੜ, ਹਲੇ ਹੈਗੀ ਵਾਧੂ।
2: ਬਾਈ ਜੀ ਉਹਨਾਂ ਦੇ ਲਾਣੇ ਜਾਂਦਾ ਨੀ ਤੁਸੀਂ?
3: ਮੈਂ ਸੱਜਣ ਸਿੰਘ ਦਾ ਸਕਾ ਭਤੀਜਾ ਬਾਈ ਜੀ, ਤੇ ਜੇ ਮੇਰਾ ਅੰਤਾਜਾ ਗਲਤ ਨੀ ਤਾਂ ਤੂੰ ਬਾਈ ਸਿਆ ਜਿਉਣ ਸਿੰਘ ਦਾ ਭਾਈ ਹੋਏਗਾ।
1: ਉਹ ਕਮਾਲ ਆ, ਤੂੰ ਤਾਂ ਯਾਰ ਟਿਕਾਣੇ ਤੀਰ ਮਾਰਿਆ ਜਾਣਦਾ ਜਿਉਣੇ ਨੂੰ।
3: ਊਂ ਤਾਂ ਉਹਨੂੰ ਸਾਰਾ ਜੱਗ ਜਾਣਦਾ ਸ਼ਹੀਦ ਬਾਬੇ ਦੀ ਗੱਦੀ ਕਰਕੇ, ਪਰ ਪਿਛਲੀ ਹਾੜੀ ਵੇਲੇ ਮੇਰੇ ਤਾਏ ਸੱਜਣ ਸਿੰਘ ਦੀ ਕੁੜੀ ਦੀਪਾ ਦੇ ਵਿਆਹ 'ਤੇ ਜਿਉਣ ਸਿੰਘ ਅਤੇ ਸੁੰਡੀ, ਮੇਰਾ ਮਤਲਬ ਨਾਥਪੁਰ ਆਏ ਸੀ।
2: ਸੁੰਡੀ ਚੰਗਾ ਨਾ ਦੱਸਦਾ ਭਾਪੀ ਦਾ।
1: ਚਰਨਾ ਜਿਉਣੇ ਦਾ ਸਕਾ ਭਰਾ ਹੈ।
3: ਉਹ ਭਾਪੀ ਤਾਂ ਭਾਪੀ ਲੱਗੂ ਬਾਈ ਜੀ, ਜਿਵੇਂ ਨਾਸਪੁਰ ਤਾਂ ਭੈਣੀ ਲੱਗੂ ਨਾ। ਉਹ ਛੋਟੀ ਹੁੰਦੀ ਮਹੀਨਾ ਮਹੀਨਾ ਤਾਈ ਕੋਲੇ ਲਾ ਜਾਂਦੀ ਹੁੰਦੀ, ਮੈਂ ਸੀ ਤਾਂ ਛੋਟਾ, ਪਰ ਸੁੰਡੀ ਸੁੰਡੀ ਕਹਿ ਕੇ ਅਸੀਂ ਉਹਨੂੰ ਬਹੁਤ ਛੇੜਦੇ ਹੁੰਦੇ ਸੀ।

0: ਅਸੀਂ ਬਾਈ ਜੀ ਨਾਲੇ ਤਾਂ ਮੈਨੂੰ ਕੁੱਟਦੀ ਤੇ ਫੇਰ ਆਪ ਹੀ ਬਰਾ ਲੈਂਦੀ। ਮੇਰਾ ਨਾਂ ਉਹਨੇ ਭੈਣੀ ਗਾਜਾਣਾ ਧਰਿਆਇਆ ਸੀ। ਵਿਆਹ ਵੇਲੇ ਜਿਉਂ ਸਿੰਘ ਦੇ ਮੂੰਹ ਤੇ ਹੀ ਉਹਨੇ ਮੇਰੀ ਬੜੀ ਬੇਇੱਜ਼ਤੀ ਕੀਤੀ।
1: ਵਾਹ ਬਾਈ ਵਾਹ।
2: ਇਹ ਤਾਂ ਐਟਮ ਬੰਬ ਵਰਗਾ ਪੜਾਕਾ ਪਾਤਾ ਮੇਰੇ ਪੁੱਤ ਦਾ ਜੈਲੇ ਨੇ। ਚਰਨਾ ਫਿਰ ਵੀ ਹੱਸ ਕੇ ਗੱਲਾਂ ਕਰਦਾ ਰਿਹਾ।
1: ਹੋਰ ਕੀ ਕਰਦਾ, ਜੈਲੇ ਨੂੰ ਤਾਂ ਹੁਣ ਦੱਸਣੋ ਰਿਹਾ ਕਿ ਤੇਰੀ ਤਾਈ ਦੀ ਭਤੀਜੀ ਧੋਖੇਬਾਜ਼ੀ ਕਰ ਗਈ।
2: ਬੜੀ ਮਾੜੀ ਕੀਤੀ ਨਾਥੋ ਤਾਈ ਨੇ ਚਾਚੇ ਚਰਨੇ ਨਾਲ। ਫਿਰ ਬਈ ਪੱਟੀ ਗੁੱਤ ਚਰਨੇ ਨੇ ਨਾਥੋ ਦੀ ਮੇਰੇ ਪੁੱਤ ਦੀ
1: ਗੁੱਤ। ਇਹੋ ਜਿਹੀਆਂ ਫਫੇ ਕੁੱਟਣੀਆਂ ਤੀਵੀਆਂ ਕਦੋਂ ਸ਼ਰੀਫ ਬੰਦੇ ਦੀ ਝੇਪ ਮੰਨਦੀਆਂ। ਜਦੋਂ ਬਾਜੀ ਪਲਟ ਜੇ ਤਾਂ ਪਾਲਾ ਬਦਲਣ ਲੱਗੀਆਂ ਮਿੰਟ ਲਾਉਂਦੀਆਂ। ਪਹਿਲਾਂ ਤਾਂ ਚਰਨ ਨੇ ਪੂਰੇ ਹੀਏ ਨਾਲ ਭੇਤ ਲਿਆ ਬਈ ਕੀ ਕਹਿੰਦੀ ਹੈ।
3: ਕਿਉਂ ਭਾਬੀ, ਜੇ ਮੈਂ ਤੇਰੀ ਮੰਨ ਕੇ ਬਾਬੇ ਬਲੋਚੀ ਤੋਂ ਭੁੱਲ ਚੁੱਕ ਬਖਸ਼ਾ ਲਵਾਂ ਤਾਂ ਤੇਰਾ ਕੀ ਖਿਆਲ ਆ ਮੇਰਾ ਖੁਬਿਆ ਗੱਡਾ ਨਿਕਲ ਜੂ?
4: ਵੇ ਤੂੰ ਭੁੱਲਾਂ ਚੁੱਕਾਂ ਬਖਸ਼ਾਉਣ ਦੀ ਗੱਲ ਸੋਚਦਾ? ਹਾਏ ਵੇ ਚਮਤਕਾਰ ਕਿਵੇਂ ਹੋ ਗਿਆ ਮੇਰਾ ਮੱਖਣਾ।
3: ਦੱਸ ਖਾਂ ਨਿਕਲ ਜੂ ਗੱਡਾ, ਤੈਨੂੰ ਯਕੀਨ ਆ ਪੂਰਾ?
4: ਵੇ ਤੇਰਾ ਕੱਲੇ ਦਾ ਗੱਡਾ ਕੀ, ਦੀਪਾਂ ਦੇ ਰਾਹ ਚੋਂ ਵੀ ਪੱਥਰ ਚੁੱਕਿਆ ਜਾਊ, ਉਹ ਤੋਂ ਵੱਡੀ ਦਾ ਗੱਡਾ ਨਿਕਲ ਜੂ ਤੇ ਮੇਰਾ
3: ਤੇਰਾ ਕੀ ਗੱਡਾ ਨਿਕਲ ਜੂ?
4: ਵੇ ਮੇਰੇ ਸਿਰੋਂ ਤੇਰਾ ਲਾਂਬਾ ਲੈ ਜੂ ਝੁੱਡੂਆ, ਹੋਰ ਮੇਰਾ ਕੋਈ ਗੱਡਾ ਨਹੀਂ। ਸੱਚੇ ਮਨੋਂ ਪੂਰੀ ਸ਼ਰਧਾ ਨਾਲ ਭਰ ਚੌਂਕੀਆਂ ਬਾਬਾ ਜੀ ਦੀਆਂ, ਵੇ ਤਰਸੀ ਪਈ ਆਂ ਮੈਂ ਤਾਂ ਲੱਡੂਆਂ ਨੂੰ।
3: ਹੋ ਦੀਪਾਂ ਦੇ ਵਿਆਹ ਦੇ ਲੱਡੂਆਂ ਨਾਲ ਢਿੱਡ ਨਹੀਂ ਭਰਿਆ ਤੇਰਾ, ਤੁਹਾਡਾ ਦੋਹਾਂ ਜੀਆਂ ਦਾ? ਸੁਣਦੀ ਰਹੀ ਨਾ ਤੂੰ,
4: ਦਿਮਾਗ ਤਾਂ ਠੀਕ ਹੈ ਤੇਰਾ? ਨਾ ਕਿਹਨੇ ਜਚਾਈ ਹੈ ਤੇਰੇ ਇਹ ਪੁੱਠੀ ਪਲੇਗ ਦੇ ਜਾਣੇ ਨੇ?
3: ਹਾਲੇ ਵੀ ਪੱਤੇ ਖੇਡਦੀ ਆ, ਮੂੰਹ ਰੰਗ ਦੇ ਮਾਰ ਮਾਰ ਥੱਪੜੇ ਭੇੜਦਾ।
4: ਨਾ ਐ ਕਿਵੇਂ ਰੰਗ ਦੇਗਾ ਮੂੰਹ, ਖਾਖਾ ਨੀ ਪਾੜ ਦੂ ਮੈਂ। ਨਾ ਤੂੰ ਮੈਨੂੰ ਐਸੀ ਵੈਸੀ ਸਮਝ ਰੱਖਿਆ ਹੈ ਵੇ, ਜੇ ਘਰੇ ਕੱਲੀ ਆ ਤਾਂ ਤੂੰ ਜ਼ੋਰ ਜ਼ਬਰ ਕਰੇਗਾ ਮੇਰੇ ਨਾਲ?
3: ਓਏ ਆਹੀ ਆਹੀ ਰੰਗ ਬਾਕੀ ਸੀ ਤੇਰਾ, ਇਹ ਵੀ ਕਸਰ ਹੋ ਗਈ ਪੂਰੀ?
4: ਤੂੰ ਮੈਨੂੰ ਚਿੰਬੜੇ ਤੇ ਮੈਂ ਬੋਲਾਂ ਵੀ ਨਾ, ਹੈਂ? ਸੋਚਦੀ ਸੀ ਅੱਜ ਟਲਿਆ ਕੱਲ ਟਲਿਆ, ਨਾ ਤੂੰ ਤਾਂ ਪੱਕੀ ਧਾਰ ਰੱਖੀ ਆ ਡਕੈਤ ਨਾ ਹੋਵੇ ਕਿਸੇ ਥਾਂ ਦਾ।
5: ਕੀ ਰੌਲਾ ਪਾਇਆ ਨਾਥੋ, ਨੀ ਕੀ ਹੋ ਗਿਆ?
4: ਨੀ ਚਾਚੀ ਆ ਜਾ, ਦੇਖ ਲੈ ਕਰਤੂਤਾਂ ਇਹਦੀਆਂ ਕੰਜਰ ਦੀਆਂ।
3: ਉਹ ਸੁਣਿਆ ਤਾਂ ਜ਼ਰੂਰ ਸੀ ਕਾਰੇ ਹੱਥੀਆਂ ਬਾਰੇ, ਪਰ ਦੇਖ ਵੀ ਲਿਆ। ਕਰ ਕਰ ਜੋ ਕਰਦੀਆਂ, ਮੈਂ ਵੀ ਦੇਖਾਂ ਤੇਰੀ ਹੱਦ ਕੀ ਹੈ।
5: ਨੀ ਕੀ ਹੋ ਗਿਆ, ਨੀ ਕਿਉਂ ਕੁੱਕੜਾਂ ਵਾਂਗੂ ਤਣੇ ਖੜੇ ਹੋ, ਹੈ? ਨਾਲੇ ਇੱਕ ਦੂਜੇ ਵੀ ਨਾ ਸਾਰਦੇ ਨੀ, ਨੀ ਦੱਸ ਗੱਲ ਕੀ ਹੋਈ?
4: ਲੈ ਚਾਚੀ, ਮੈਂ ਹੱਸ ਕੇ ਰੋਟੀ ਦੇਈ ਜਾਨੀ ਐ, ਉਹ ਥੋੜਾ ਹਰ ਵੇਲੇ ਪੁੱਠੀਆਂ ਕਿਤਿੱਤਾ ਕਰੂ, ਅੱਜ ਫੇਰ ਸੁਭਾਅ ਚ ਘੇਰ ਕੇ ਖੜ ਗਿਆ ਘਰੇ ਕੱਲੀ ਟਕਾ ਕੇ ਮੈਨੂੰ, ਹੈ? ਦੇਖ ਕੀ ਲੱਛਣ ਫੜੇ ਨੇ ਇਹਨੇ।
5: ਨਹੀਂ ਬਾਲਾ ਨੀ ਬੋਲੀ ਦਾ ਹੁੰਦਾ, ਹੈ? ਬੰਦੇ ਵੱਢ ਕੇ ਮਰ ਜਾਂਦੇ ਹੁੰਦੇ ਨੇ ਨਿੱਕੀ ਨਿੱਕੀ ਗੱਲ ਪਿੱਛੇ, ਕਿਉਂ ਜਲੂਸ ਕੱਢਦੇ ਹੋ? ਨਾ ਵੇ ਮੁੰਡਿਆ, ਐਵੇਂ ਨੀ ਇਹੋ ਜਿਹੀ ਚੌੜ ਕਰੀ ਦੀ ਹੁੰਦੀ, ਚੌੜ ਚੌੜ ਜੀ ਵਾਧਾ ਵੱਧ ਜਾਂਦਾ ਹੁੰਦਾ।
3: ਉਹ ਮੈਂ ਤਾਂ ਥੁੱਕਦਾ ਨੀ ਇਹੋ ਜਿਹੀ ਤੇ ਥੁੱਕਦਾ। ਮੈਨੂੰ ਚਾਚੀ ਤੂੰ ਵੀ ਇਹੋ ਜਿਹਾ ਸਮਝਦੀ ਹੈ? ਤੂੰ ਨੀ ਚਾਚੀ ਜਾਣਦੀ, ਇਹ ਚਿਤਰਾਈਆਂ ਜ਼ਮੀਨ ਲੈਣ ਵਾਸਤੇ ਕਰਦੀ ਹੈ ਇਹ।
4: ਕਿਉਂ ਚਾਚੀ, ਦਿੰਦਾ ਇਹ ਕੀ ਕਹਿੰਦਾ ਹੁਣ? ਮੈਂ ਤਾਂ ਸਿਰਫ ਟੁੱਕ ਪਕਾ ਕੇ ਦਊ, ਖਾਣਾ ਖਾਵੇ ਨਹੀਂ ਤਾਂ ਵਿਆਹ ਲੈਵੇ ਜਿਹੜੀ ਹੂਰ ਵਿਆਹਣੀ ਹੈ।
3: ਹੂਰ ਨਾ ਸਹੀ, ਰੋਟੀ ਜੋਗੀ ਤਾਂ ਮੈਂ ਜਦੋਂ ਮਰਜ਼ੀ ਲੈ ਆਵਾਂ, ਬੰਦਾ ਮੈਂ ਵੀ ਨਹੀਂ ਜੇ ਮਹੀਨੇ 20 ਦਿਨਾਂ ਚ ਬਰਾਬਰ ਬੱਝ ਨਾ ਗੱਡਿਆ।
4: ਜਾ ਜਾ
3: ਕੰਮ ਕਰਕੇ ਖਾਣਾ ਬੇਲਣ ਨਹੀਂ ਹੈਗਾ, ਮੈਂ ਹੁਣ ਉਦੋਂ ਹੀ ਮੂੰਹ ਦਿਖਾਉ ਜਦੋਂ 8 ਕਿੱਲਿਆਂ ਦੀ ਮਾਲਕਣ ਮਿਲ ਗਈ।
6: ਜੱਟੀ ਨਾ ਮਿਲੂ ਤਾਂ ਕੋਈ ਹੋਰ ਸਹੀ, ਪਰ ਸ਼ਰੀਕਾਂ ਦੇ ਕਾਲਜੇ ਬੰਜ ਕਰਕੇ ਰਹੂ।
5: ਕਿਉਂ ਨੀ ਮੋਟੀ ਮਾਤਾ ਵਾਲੀਏ, ਖੁਸ਼ ਹੈ ਹੁਣ? ਕੱਢ ਲਈ ਹੱਥੋਂ 8 ਦੇ 8 ਕਿੱਲੇ, ਜਾਂ ਤਾਂ ਨੀਤ ਰੱਖੀਏ ਨਾ, ਜੇ ਰੱਖੀਏ ਤਾਂ ਲਕੌੜਾ ਨੀਵਾਂ ਰੱਖਣ ਦੀ ਆਦਤ ਵੀ ਪਾਉਣੀ ਚਾਹੀਦੀ ਹੈ। ਐ ਨੀ ਕੋਈ ਦਿਨ

0: ਜ਼ਮੀਨ ਅਗਲਾ ਤਾਂ ਪੂਰਾ ਮਾਨ ਤਾਨ ਪਾਲਦਾ ਨਾਲੇ ਹੁਣ ਤਾਂ ਲੋਕ ਤੈਨੂੰ ਹੀ ਮਾੜੀ ਕਹਿਣਗੇ ਕਿ ਦਿਓਰ ਨੂੰ ਗੋਡੇ ਲਾ ਕੇ ਨਾ ਰੱਖ ਸਕੀ
1: ਮੈਂ ਦੱਸ ਕਿ ਖੂਹ ਚ ਡਿੱਗਾ ਕਿਸੇ ਵੇਲੇ ਬੰਦੇ ਦਾ ਮਨ ਅੱਕਿਆ ਵੀ ਹੁੰਦਾ ਨਹੀਂ ਚੌੜ ਝੱਲੀ ਦੀ ਚਾਚੀ ਜੇ ਤੂੰ ਕਹਿੰਦੀ ਆ ਨਾ ਤਾਂ ਇਹਦੀਆਂ ਜੁੱਤੀਆਂ ਵੀ ਝੱਲ ਲੂੰ ਜਵਾਕਾਂ ਖਾਤਰ ਚਾਚੀ ਜੇ ਤੂੰ ਹੀ ਮੋੜ ਲਿਆ ਜੇ ਮੁੜਦਾ ਤਾਂ ਹੁਣ ਮੈਂ ਜਾਣ ਕੇ ਤਾਂ ਸਾਖ ਮੁੱਕਰੀ ਨਹੀਂ ਅਗਲਿਆਂ ਨੇ ਬਿਨਾਂ ਦੱਸੇ ਕਿਤੇ ਹੋਰ ਤੋਰਤੀ ਮੈਂ ਦੱਸ ਕੀ ਕਰਾਂ ਚੱਲ ਚਾਚੀ ਮੈਂ ਮਾਫ਼ੀ ਵੀ ਮੰਗ ਲੂੰ ਤੂੰ ਚਾਚੀ ਬਣ ਕੇ ਬਚਾ ਲੈ ਮੈਨੂੰ ਬਦਨਾਮੀ ਤੋਂ
2: ਅੱਸਿਆ ਤਾਂ ਐਂ ਫਸੇ ਨੇ ਅੱਕ ਚੱਬਿਆਂ ਦੀ ਚਰਨੇ ਨੇ ਕੋਈ ਵੀ ਮਾੜੀ ਦੀ ਮੇਰੇ ਪੁੱਤ ਦੀ ਉਹਦੇ ਨਾਲ ਫੇਰ
3: ਫੇਰ ਕੀ ਤੇਰਵੇਂ ਦਿਨੀ ਚਰਨਾ ਨਾ ਲਾਇਆ ਸ਼ਾਮਕੁਰ ਨੂੰ ਰੰਗ ਤਾਂ ਸਾਂਵਲਾ ਹੀ ਸੀ ਪਰ ਐਂ ਖਿੱਦੋ ਵਾਂਗੂ ਮੜਿਆ ਸਰੀਰ ਮੜਕਵੀ ਤੋਰ ਦੇਖਣ ਵਾਲਾ ਠੱਗਿਆ ਜਾ ਰਹਿ ਜਾਂਦਾ ਸਾਡੇ ਵਾਲੇ ਬਾਹਰਲੇ ਘਰੋਂ ਅਸੀਂ ਪ੍ਰਬੰਧ ਕਰਤਾ ਮੋਠੂ ਦੇ ਘਰ ਵਾਲੀ ਮਾਣ ਤਾਣ ਖਾਤਰ ਆਪਦੀਆਂ ਟੂਮਾਂ ਪਾਤੀਆਂ ਉਹਦੀ ਘਰ ਵਾਲੀ ਨੂੰ ਮੋਠੂ ਆਪ ਵੀ ਸਾਧ ਬੰਦਾ ਹੈ ਨਹੀਂ ਬਿੰਗ ਵਲ ਮੁੱਕਦੀ ਗੱਲ ਚਰਨੇ ਨੇ ਤਾਂ ਆਪਣੇ ਸ਼ਰੀਕਾਂ ਦੀ ਹਿੱਕ ਤੇ ਭੱਠੀ ਧਰਤੀ ਅੰਗਿਆਰਾਂ ਦੀ ਭਰ ਕੇ
2: ਧਰਨੀ ਦੀ ਮਾੜਾ ਜੋ ਕੀਤਾ ਸ਼ਰੀਕਾਂ ਨੇ
3: ਬੜਾ ਭੰਡੀ ਪ੍ਰਚਾਰ ਕੀਤਾ ਨਾਥੋ ਜੂਣੇ ਤੇ ਬੁੜੇ ਨੇ ਅਕੇ ਇਹਨੇ ਕੁੱਲ ਨੂੰ ਦਾਗ ਲਵਾਤਾ ਨੀਵੀਂ ਜਾਤੀ ਦੀ ਤੀਵੀਂ ਲਿਆ ਕੇ ਅਕੇ ਹੁਣ ਸ਼ਹੀਦ ਬਾਬੇ ਦੀ ਕਰੋਪੀ ਦੇਖਿਓ ਕਿਵੇਂ ਹੁੰਦੀ ਹੈ ਲੋਕ ਵੀ ਡਰ ਗਏ ਜਦੋਂ ਜੀਉਣਾ ਆਪ ਕਹਿਣ ਲੱਗ ਪਿਆ ਕਿ ਭਾਈ ਭਾਰ ਤਾਂ ਹਰੇਕ ਉਸ ਘਰ 'ਤੇ ਆਊ ਜਿਹੜਾ ਦਾਗੀ ਨਾਲ ਕੋਈ ਵੀ ਸਾਂਝ ਰੱਖੂਗਾ
2: ਹੈ ਪਾਪੀ ਨਾ ਹੋਵੇ ਕਿਸੇ ਥਾਂ ਦਾ
3: ਚਲੋ ਮੈਂ ਮੋਠੂ ਅਤੇ ਲੱਛਾ ਨਾ ਹਟੇ ਚਰਨੇ ਨਾਲ ਸਾਂਝ ਰੱਖਣੋ ਤਾਂ ਨਾਥੋਂ ਨੇ ਤੀਵੀਆਂ 'ਚ ਗੱਲ ਉਡਾਤੀ ਕਿ ਸ਼ਾਮੋ ਨੇ ਚਾਟ 'ਤੇ ਲਾ ਰੱਖਿਆ ਅਤੇ ਚਰਨੇ ਨੂੰ ਵੀ ਪਤਾ ਨੰਗਾ ਚਿੱਟਾ ਪਾਲੇ ਕੀ ਕੰਨ ਕਾਣਿਆ ਤੇਰੇ ਜ਼ਮੀਨ ਵੰਡਾਲੀ ਡੰਡੇ ਨਾਲ ਚਰਨੇ ਨੇ
2: ਅੱਛਾ
3: ਹੁਣ ਵਾਰੀ ਸੀ ਜਿਉਣੇ ਵਾਲੇ ਕੂੜ ਕਰਮ ਦੀ
2: ਆ ਠੀਕ ਹੈ ਉਹਨੇ ਕਿਹੜਾ ਭਲੀ ਕੀਤੀ ਦੀ ਚਰਨੇ ਮੇਰੇ ਪੁੱਤ ਦੀ ਅੱਛਾ ਫੇਰ
3: ਚਰਨਾ ਹਿੰਮਤੀ ਵੀ ਤੀ ਅਤੇ ਗੱਲਬਾਤ 'ਚ ਵੀ ਖਰਾ ਸੀ ਸਮਝ ਵੀ ਸੀਗੀ ਅਤੇ ਪੜ੍ਹਿਆ ਲਿਖਿਆ ਵੀ ਤੀ ਉਹਨੇ ਤਾਂ ਭਾਈ ਅਖਬਾਰਾਂ 'ਚ ਬਾਬੇ ਬਲੋਚੀ ਦੀ ਅਸਲੀਅਤ ਛਪਾਤੀ ਪਰ ਜਿਉਣੇ ਹੋਰਾਂ ਨੇ ਆਪਣੇ ਸ਼ਹੀਦ ਦੇ ਭੰਡੀ ਪ੍ਰਚਾਰ 'ਤੇ ਮਿੱਟੀ ਪਾਉਣ ਖਾਤਰ ਚਰਨੇ ਅਤੇ ਸ਼ਾਮ ਕੁਰਤੇ ਕਈ ਵਾਰ ਕੀਤੇ
2: ਅੱਛਾ
3: ਅਖਬਾਰਾਂ ਵਾਲਿਆਂ ਨੂੰ ਬੰਨ ਲਿਆ ਅਤੇ ਬਾਬੇ ਦੀ ਮਹਿਮਾ ਸ਼ੁਰੂ ਕਰਾਤੀ ਖਬਰਾਂ 'ਚ
2: ਮਤਮਲ ਪੂਰੀ ਟੱਕਰ ਲੱਗੀ ਹੋਈ ਤੀ ਦੋਨਾਂ ਧਿਰਾਂ 'ਚ ਫੇਰ ਬਈ ਤਾਇਆ
3: ਚਰਨੇ ਨਾਲ ਕੁਛ ਪੜ੍ਹੇ ਮੁੰਡੇ ਵਿੱਚੇ ਕਾਮਰੇਡ ਜੁੜ ਗਏ ਚਰਨੇ ਨੇ ਇੱਕ ਡਰਾਮਾ ਕਰਾਇਆ ਸਾਰੀ ਕਹਾਣੀ ਉਸੇ 'ਚ ਪਵਾਤੀ ਚੜ ਮੱਛੀਆਂ ਜਿਉਣੇ ਦੇ ਤਾਂ
2: ਅੱਛਾ
3: ਉਹਨੇ ਤਾਂ ਭਾਈ ਇਹ ਮਿੱਥ ਲਿਆ ਵੀ ਚਰਨੇ ਨੂੰ ਪਾਰ ਬੁਲਾ ਕੇ ਸ਼ਾਮਕੁਰ ਨੂੰ ਡਰਾ ਪਜਾ ਕੇ ਸਾਰੇ ਮਸਲੇ ਹੱਲ ਹੋ ਜਾਣਗੇ ਨਾਥੋ ਵੀ ਪੂਰੀ ਤੱਤੀ ਸੀ ਇਸ ਕੰਮ ਨੂੰ ਲੈ ਸ਼ੇਰਾ ਬਾਹਰਲੇ ਬੰਦਿਆਂ ਤੋਂ ਚਕਵਾਤਾ ਚਰਨੇ ਨੂੰ ਉਹਨਾਂ ਐਸੀ ਕੁੱਟਣੀ ਕੁੱਟਿਆ ਚਰਨਾ ਮੁੜ ਕੇ ਮੰਜੇ ਤੋਂ ਨਹੀਂ ਉੱਠਿਆ
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਿਰ ਫੜਿਆ ਨਹੀਂ ਪੁਲਿਸ ਨੇ ਜਿਉਣਾ
3: ਉਹ ਚਰਨਾ ਕਿਹਦਾ ਨਾਂ ਧਰਦਾ ਜਿਉਣਾ ਵੀਰਵਾਰ ਦੀ ਚੌਂਕੀ ਭਰਾਉਂਦਾ ਸੀ ਉਦੋਂ ਤਕੜੇ ਘਰਾਂ ਨੇ ਗਵਾਹੀ ਦਿੱਤੀ ਕਿ ਜਿਉਣਾ ਤਾਂ ਸਾਰੀ ਰਾਤ ਗੱਦੀ ਦੀ ਸੇਵਾ 'ਚ ਸੀ ਕੀ ਬੱਟੀ ਦਾ ਉੱਤੋਂ ਭਾਈ ਸ਼ਾਮਕੁਰ ਦਾ ਪੈਰ ਭਾਰੀ ਹੱਸੀ ਦਿਨ ਰਾਤ ਚਰਨੇ ਕੋਲ ਰਹਿੰਦੇ ਬਾਹਰੋਂ ਵੀ ਮੁੰਡੇ ਆਉਂਦੇ ਪੈਸੇ ਟਕੇ ਦੀ ਵੀ ਮਦਦ ਕਰਦੇ ਇੱਕ ਮੁੰਡਾ ਸੀ ਰਾਮਪੁਰੇ ਦਾ ਉਹ ਮਾੜੀ ਮੋਟੀ ਡਾਕਟਰੀ ਦੀ ਸਮਝ ਰੱਖਦਾ ਸੀ ਉਹਨੂੰ ਵਹਿਮ ਹੋ ਗਿਆ ਬਈ ਚਰਨਾ ਜਿਸ ਤਰੀਕੇ ਦਿਨੋਂ ਦਿਨ ਖੁਰਦਾ ਹੀ ਜਾਂਦਾ ਹੈ ਕੋਈ ਦਵਾਈ ਨਹੀਂ ਲੱਗਦੀ ਕੋਈ ਉਲਝਣ ਹੈ ਉਹਨੇ ਤਾਂ ਭਾਈ ਲੁਧਿਆਣੇ ਤੋਂ ਟੈਸਟ ਕਰਵਾਏ ਚਰਨੇ ਦੇ
2: ਆਹੋ ਪੜ੍ਹੇ ਲਿਖੇ ਦਾ ਆਹੀ ਤਾਂ ਸੁਖਾਉਂਦਾ ਮੇਰੇ ਪੁੱਤ ਦਾ ਕੀ ਕਹਿੰਦੇ ਫਿਰ ਟੈਸਟ ਨਾਲੇ
3: ਕੋਈ ਗਲਤ ਚੀਜ਼

0: ਦੀ ਸੀ ਭਾਈ ਚਰਨੇ ਨੂੰ। ਡਾਕਟਰ ਕਹਿੰਦੇ ਰੱਬ ਆਸ ਰਿਹਾ ਹੈ, ਜਿੰਨਾ ਚਿਰ ਹੈਗਾ ਸੇਵਾ ਕਰੀ ਚੱਲੋ। ਇੱਧਰ ਜਿਉਣਾ ਜਿਉਣੇ ਦਾ ਪਿਓ ਨਾਥੋ ਇਹ ਪ੍ਰਚਾਰ ਕਰਦੇ ਕਿ ਕਿਉਂ ਦਿਖਾਤੇ ਨਾ ਬਾਬੇ ਦੇ ਤਾਰੇ, ਗਲਤ ਬੋਲਦਾ ਸੀ ਬਾਬਿਆਂ ਨੂੰ।
1: ਲੈ ਹੁਣ ਜੇ ਤੂੰ ਮੈਨੂੰ ਸਾਰੀ ਗੱਲ ਨਾ ਦੱਸਦਾ ਤਾਂ ਮੈਂ ਵੀ ਇਹੀ ਸਮਝਦਾ ਸੀ ਐ ਵਿਚਲੇ ਭੇਤ ਬਿਨਾ ਕਾਹਨੂੰ ਸੱਚ ਦੀਂਦਾ ਮੇਰੇ ਪੁੱਤ ਦਾ।
0: ਮਰਨ ਤੋਂ 10 ਕੁ ਦਿਨ ਪਹਿਲਾਂ ਝਰਨਾ ਕਹਿੰਦਾ ਉਹਨੂੰ।
2: ਲੈ ਭਾਈ ਰੋੜੂ ਸਿਆ, ਯਾਰ ਤਾਂ ਹੁਣ ਨੇੜੇ ਲੱਗੇ ਖੜੇ ਆ, ਤੁਸੀਂ ਜੇਠ ਭਰਜਾਈ ਮੇਰੀ ਗੱਲ ਸੁਣੋ।
0: ਐਂ ਕਿਉਂ ਦਿਲ ਛੱਡਦਾ ਯਾਰ, ਕਿੱਲਾ ਮੈਂ ਆਪਦੀ ਵੇਚ ਕੇ ਲਾ ਦੂੰ, ਪ੍ਰਵਾਹ ਨਾ ਕਰ, ਤੈਨੂੰ ਘੋੜੇ ਅਰਗਾ ਕਰਕੇ ਛੱਡਾਂਗੇ।
2: ਉਹ ਕਿੱਲੇ ਵੇਚ ਕੇ ਜੇ ਮੌਤ ਟਾਲੀ ਜਾ ਸਕਦੀ ਤਾਂ ਅਮੀਰ ਤਾਂ ਕਦੇ ਮਰਦੇ ਹੀ ਨਾ। ਮੇਰੀ ਗੱਲ ਸੁਣ ਯਾਰ, ਮੈਂ ਹਾਰ ਕੇ ਨਹੀਂ ਮਰਿਆ, ਹਸਰਾਲਾਂ ਦੇ ਖਿਲਾਫ ਜੁੱਧ 'ਚ ਸ਼ਹੀਦ ਹੋਇਆ ਸਮਝੋ ਮੈਨੂੰ। ਇਹ ਪਖੰਡੀ ਲੋਕ, ਇਹ ਜਿਉਣੇ ਅਰਗੇ ਨਾਥੋ ਅਰਗੇ, ਇਹਨਾਂ ਨੇ ਚੰਗੇ ਚੰਗੇ ਪੜ੍ਹੇ ਲਿਖੇ ਅਫਸਰ ਵੀ ਆਪਣੀ ਜਕੜ 'ਚ ਜਕੜੇ ਹੋਏ ਨੇ, ਕੁਝ ਅਣਭੋਲ ਅਤੇ ਅਣਜਾਣ ਨੇ, ਕੁਝ ਇਹਨਾਂ ਦੇ ਨੇੜੇ ਹੀ ਨੇ। ਮੈਨੂੰ ਪੱਕਾ ਯਕੀਨ ਹੈ ਵੀ ਮੇਰੇ ਹੱਡ ਵੀ ਜਿਉਣੇ ਕਿਆਨੇ ਕਟਵਾਏ ਨੇ, ਅਤੇ ਕਿਸੇ ਕਿਸਮ ਦੀ ਜ਼ਹਿਰ ਉਹ ਵੀ ਇਹਨਾਂ ਨੇ ਮੈਨੂੰ ਕਿਸੇ ਦੇ ਇਸ਼ਾਰੇ 'ਤੇ ਦਿੱਤੀ ਹੈ।
3: ਹੋਰ ਜੀ, ਐਵੇਂ ਤਾਂ ਨਹੀਂ ਇਹ ਕਹਿੰਦੇ ਫਿਰਦੇ ਭਈ ਰਿੱਝ ਕੇ ਮਰੂ ਝਰਨਾ, ਜੇ ਵਿਚਲੀ ਗੱਲ ਦਾ ਪਤਾ ਹੈ ਤਾਹੀ ਇੱਕਾ ਥਾਪੜ ਕੇ ਦੋਨੇ ਜੀ ਕਹਿੰਦੇ ਨੇ।
0: ਹਾਂ ਹਾਂ ਹਾਂ, ਕਿਹਾ ਤਾਂ ਮੈਨੂੰ ਵੀ ਸੀ ਜਿਉਣੇ ਨੇ ਕਿ ਤੀਵੀ ਛੱਡ ਕੇ ਬਾਬੇ ਤੋਂ ਭੁੱਲ ਬਖਸ਼ਾ ਲਏ, ਜਾਣ ਬਚ ਰਹੂ ਜੇ ਬਾਬੇ ਨੇ ਮਾਫ਼ ਕਰਤਾ। ਪਰ ਮੈਂ ਜਾਣਦਾ ਬਈ ਤੂੰ ਇਹੋ ਜਿਹੇ ਕੂੜ ਮੋਹਰੇ ਗੋਡੇ ਟੇਕਣ ਵਾਲਾ ਹੈ ਨਹੀਂ, ਤਾਂ ਕਿਉਂ ਤੇਰਾ ਚਿੱਤ ਭੈੜਾ ਕਰਾਂ, ਨਾਲੇ ਸ਼ਾਮ ਕੌਰ ਨੂੰ ਵੀ ਦੁਖੀ ਕਰਾਂ।
3: ਮੈਂ ਤਾਂ ਮਰਨ ਨੂੰ ਵੀ ਤਿਆਰ ਹਾਂ ਜੀ, ਪਰ ਇਹਦੀ ਜਾਨ ਤਾਂ ਬਚੇ।
2: ਓਏ ਕਮਲੀ, ਕਿਸੇ ਥਾਂ ਦੀ, ਤੂੰ ਤਾਂ ਮਰਨ ਨੂੰ ਤਿਆਰ ਹੈ, ਪਰ ਜਿਹੜਾ ਮੇਰਾ ਪੁੱਤ ਧੀ ਹੈ ਉਹ ਤੇਰੇ ਕੋਲ ਹੈ, ਨਾਲੇ ਇਹ ਕੋਰਾ ਝੂਠ ਹੈ ਬਈ ਮੈਂ ਹੁਣ ਬਚ ਸਕਦਾ ਨਾ, ਨਾ ਮੇਰੇ ਜਿਉਂਦੇ ਚੀ ਨਾ ਟੁੱਟੀ, ਮਰੇ ਮਗਰੋਂ ਭਾਵੇਂ ਇੱਕ ਗੱਦੀ ਤੂੰ ਲਾ ਲਈ ਕੁੱਤੇ ਬਲੋਚੀ ਦੀ ਗੱਦੀ ਵਾਂਗ, ਵਾਲੀ ਨਾ ਹੋਵੇ ਮਰੇ ਮਗਰੋਂ ਵੀ। ਮੈਂ ਤਾਂ ਕਹਿੰਦਾ ਕਿ ਇਹਨਾਂ ਸਰਾਲਾਂ ਦੇ ਲਪੇਟੇ 'ਚ ਹੱਥੋਂ ਵੱਧ ਦੁਨੀਆ ਆਈ ਹੋਈ ਹੈ। ਬਾਬੇ ਨਾਨਕ ਕਰਕੇ ਸਮਝਾਉਂਦੇ ਤੁਰ ਗਏ, ਪਰ ਦੁਨੀਆ ਮੁੜ ਇਹਨਾਂ ਦੇ ਸਰਾਲਾਂ ਦੀ ਚੱਕੜ 'ਚ ਆ ਜਾਂਦੀ ਹੈ। ਮੈਂ ਇਹ ਕਹਿੰਦਾ ਵੀ ਸ਼ਿਆਮੋ, ਤੂੰ ਇਕੱਲੀ ਨੂੰ ਜਵਾਕ ਪਾਲਣਾ ਔਖਾ ਹੋਜੂ, ਇੱਕ ਰੋੜੂ ਬਾਈ ਤੁਸੀਂ ਨਾ ਬਾਈ ਇਹਦਾ ਖਿਆਲ ਰੱਖਿਓ।
3: ਤੇਰੇ ਬਿਨਾਂ ਸਾਡਾ ਕੀ ਜਿਉਣਾ।
2: ਸ਼ਿਆਮੋ ਡਸਕਣ ਦੀ ਲੋੜ ਨਹੀਂ, ਗੱਲ ਨੂੰ ਸਮਝ, ਕੁੜੀ ਹੋਵੇ ਜਾਂ ਮੁੰਡਾ ਹੋਵੇ, ਤੂੰ ਨਾ ਜਾਤ ਦੇ ਚੱਕਰ 'ਚ ਨਹੀਂ ਪੈਣਾ, ਜਿੱਥੇ ਠੀਕ ਲੱਗੇ ਰਿਸ਼ਤਾ ਕਰਦੀ। ਇੱਕ ਇਹ ਵੀ ਸਮਝ, ਮੇਰੀ ਲੜਾਈ ਮੇਰੇ ਜਿਉਂਦੇ ਤੱਕ ਹੈ, ਪਰ ਤੂੰ ਹਿੰਡ 'ਚ ਨਾ ਪਈ, ਲੋਕ ਭੇਡਾਂ ਵਰਗੇ ਹੁੰਦੇ ਨੇ, ਛਿੱਤਰ ਭੀੜ

ਥਰੀਲਰ ਦੇ ਨੇ। ਜੇ ਤੈਨੂੰ ਲੱਗੇ ਕਿ ਚਾਰ ਘਰ ਤੇਰੇ ਕਿਸੇ ਡਰਾਮੇ ਨਾਲ ਹੀ ਸਹੀ, ਉਹ ਤੇਰਾ ਪੱਖ ਪੂਰਦੇ ਆ ਤਾਂ ਜਵਾਕ ਖਾਤਰ ਤੂੰ ਮੇਰੇ ਵਾਂਗੂ ਨਾੜੀ ਦਿਲੋਂ ਨਾ ਸਹੀ, ਲੋਕ ਦਿਖਾਵੇ ਕਰਕੇ ਥੋੜ੍ਹੀ ਬਹੁਤੀ ਲੋਕਾਂ ਦੀ ਮਿਹਰ ਕਮਾ ਲਈ, ਸੌਖੀ ਪੱਤਣ ਲੱਗ ਜਾਏਗੀ।

0: ਤਾਇਆ ਚੁੱਪ ਕਰ ਗਿਆ।
1: ਐਂ ਸੋਚਣ ਲੱਗ ਪਿਆ ਮੈਂ ਕਿ ਸ਼ਾਮ ਕੁਰ ਨੇ ਚਰਨੇ ਦੀ ਮਟੀ ਲਾਈ,
0: ਹਾਂ
1: ਮੁੰਡੇ ਨੂੰ ਸਾਕ ਹੋ ਗਿਆ ਤੇ ਕਰਾਇਆ ਚਤਰੇ ਵਾਲੀ ਭਿੰਦੀ ਨੇ, ਕੀ ਗੜਬੜ ਹੈ?
0: ਉਹ ਕੋਈ ਗੜਬੜ ਨਹੀਂ, ਪਹਿਲਾਂ ਐਂ ਦੱਸ, ਚਰਨਾ ਲੋਕਾਂ ਦੇ ਹਿੱਤ ਦੀ ਖਾਤਰ ਮਰਿਆ, ਠੱਗਾਂ ਦੀਆਂ ਦੁਕਾਨਾਂ ਖਿਲਾਫ ਲੜ ਕੇ ਮਰਿਆ ਤਾਂ ਉਹ ਸ਼ਹੀਦ ਹੋਇਆ ਕਿ ਨਾ?
1: ਉਹ ਸ਼ਹੀਦ ਤਾਂ ਹੈਗਾ, ਕੋਈ ਸ਼ੱਕ ਨਹੀਂ, ਪਰ ਉਹਦੀ ਸ਼ਹੀਦੀ ਨੂੰ ਸਮਝਿਆ ਕੌਣ?
0: ਉਹ ਰੱਬ ਸਮਝਿਆ, ਸਿਆਂ ਕੌਰ ਨੇ ਸ਼ਹੀਦੀ ਮਟੀ ਲਾਈ ਸੱਚੇ ਦਿਲੋਂ, ਤੇ ਦੇਖ ਫਿਰ ਰੱਬ ਦਾ ਜ਼ੋਰ, ਜਿਹੜੇ ਸਿੱਧੂ ਨੂੰ ਲੂਲੀ ਲੰਗੜੀ ਜੁੜਨ ਦੀ ਵੀ ਚਿੰਤਾ ਸੀ ਸਿਆਮੋ ਨੂੰ, ਉਸੇ ਸਿੱਧੂ ਨੂੰ ਜੱਟਾਂ ਦੀ ਧੀ ਦਾ ਰਿਸ਼ਤਾ ਹੋ ਗਿਆ, ਸਾਰੀ ਕਹਾਣੀ ਸਿੱਧੀ ਹੋ ਗਈ ਮੇਰੇ ਪੁੱਤ ਦੀ।
1: ਪਰ ਮੇਰਾ ਮੱਥਾ ਠਣਕਦਾ ਹੈ, ਇਹ ਜਿਉਣੇ ਅਤੇ ਨਾਥੋ ਦੀ ਕੋਈ ਨਵੀਂ ਸੱਟ ਹੈ। ਮੈਨੂੰ ਉਮੀਦ ਨਹੀਂ ਬਈ ਭਿੰਦੀ ਭਲੀ ਗੁਜ਼ਾਰੂਗੀ।
0: ਅੱਗੇ ਬਾਲ ਕਿੱਡੇ ਕਿੱਡੇ ਆ, ਕਹਿੰਦੇ ਮੂਹਰੀ ਆ ਜਾਣਗੇ, ਉਹ ਸੱਚ ਵੀ ਮੂਹਰੇ ਆਜੂ, ਤੇਰੀ ਮੇਰੀ ਸ਼ਰਤ ਰਹੀ ਮੇਰੇ ਪੁੱਤ ਦੀ, ਬੋਲ ਮੰਨਦਾ ਜਿੱਤ?
1: ਚੱਲ ਲੱਗੀ। ਓਏ ਵੱਡਿਆ ਸਿਆਣਿਆ, ਹੁਣ ਆਪਾਂ ਸੀਟੂ ਦੇ ਵਿਆਹ ਤੋਂ ਬਾਅਦ ਹੀ ਗੱਲ ਕਰਾਂਗੇ ਇਹਦੇ ਬਾਰੇ, ਉਹਨਾਂ ਚਿਰ ਨਹੀਂ ਗੱਲ ਛੇੜਦੇ ਚਰਨੇ ਕਿਆਂ ਦੀ।
0: ਪੱਕੀ ਰਹੀ ਸ਼ਰਤ, ਦੇਖਦੇ ਹਾਂ ਤੇਰਾ ਅੰਦਾਜ਼ਾ ਠੀਕ ਹੈ ਕਿ ਮੇਰਾ, ਹੁਣ ਸਪੀਕਰ ਖੜਕੇ ਤੋਂ ਬਾਅਦ ਹੀ ਗੱਲ ਕਰਾਂਗੇ ਮੇਰੇ ਪੁੱਤ ਦੀ।
1: ਢਿੱਲਾ ਜਾ ਬੂਥਾ ਕੀਤਾ ਘੋਚੀਆ, ਸੌਖਾ
0: ਆ ਬੂਥਾ ਤਾਂ ਐਂ ਢਿੱਲਾ ਧਾਇਆ, ਰੋੜੂਆ ਨੁਕਸਾਨ ਹੋ ਗਿਆ ਮੇਰੇ ਪੁੱਤ ਦਾ।
1: ਨਾ ਕੀ ਹੋ ਗਿਆ ਓਏ?
0: ਮੈਂ ਤਾਂ ਅਦਬਾ ਭੁੱਕੀ ਖਰਾਬ ਕਰ ਲਈ ਮੇਰੇ ਪੁੱਤ ਦੀ, ਆ ਚੁੱਲ੍ਹੇ 'ਤੇ ਧਰੀ ਦੀ ਦਾਲ, ਅਤੇ ਮੈਂ ਤਾਂ ਬੇਧਿਆਨੀ 'ਚ ਚਾਹ ਸਮਝ ਕੇ ਉਸੇ 'ਚ ਮਾਰੀਆਂ ਦੋ ਮੁੱਠੀਆਂ।
1: ਉਹ ਫਿਰ ਬੂਥਾ ਲਮਕਾਉਣ ਵਾਲੀ ਕੀ ਗੱਲ ਆ ਇਹਦੇ 'ਚ? ਹੋਰ ਪਾਣੀ ਪਾ ਕੇ ਉਬਾਲ ਕੇ ਪੁੱਲਣਾ, ਅੱਧਾ ਨੁਕਸਾਨ ਤਾਂ ਪੂਰਾ ਹੋਜੂ, ਅੱਧਾ ਸਮਝ ਲਓ ਕੋਕੋ ਲੈ ਗਈ।
0: ਅਤੇ ਜਿਹੜੀ ਮੈਂ ਸ਼ਰਤ ਹਾਰ ਗਿਆ ਉਹ?
1: ਓਏ ਕੀ ਤੋਂ ਹਾਰ ਗਿਆ ਓਏ?
0: ਆ ਤੇਰੇ ਤੋਂ ਹਾਰ ਗਿਆ, ਸੀਟੂ ਦੇ ਵਿਆਹ ਨੂੰ ਤਾਂ ਮਹੀਨਾ ਹੋ ਗਿਆ ਮੇਰੇ ਪੁੱਤ ਦਾ, ਅੱਜ ਖਬਰ ਗਲਤ ਆ ਗਈ।
1: ਕੀ ਹੋ ਗਿਆ? ਹੋ ਗਈ ਉਹੀ ਜਿਹਦੀ ਮੈਨੂੰ ਚਿੰਤਾ ਸੀ?
0: ਹੋ ਗਈ ਤਾਇਆ, ਜਮਾਂ ਹੋ ਗਈ।
1: ਉਹ ਦੱਸੇਗਾ ਵੀ ਕੀ ਹੋ ਗਿਆ?
0: ਸੀਟੂ ਦੀ ਬਹੂ ਨੂੰ ਤਾਂ ਪਹਿਲੀ ਰਾਤ ਹੀ ਦੌਰਾ ਪੈ ਗਿਆ ਸੀ।
1: ਅੱਛਾ।
0: ਡਾਕਟਰ ਕੋਲ ਲਿਜਾਣੀ ਪਈ ਮੇਰੇ ਪੁੱਤ ਦੀ, ਡਾਕਟਰ ਨੇ ਟੈਸਟ ਉਸ ਕੀਤੇ ਕਰਵਾਏ, ਪਤਾ ਲੱਗਿਆ ਬਈ ਕੁੜੀ ਨੂੰ ਤਾਂ ਕੋਈ ਇਸ ਤੋਂ ਪਿਸ ਤੋਂ ਅੰਗਰੇਜ਼ੀ 'ਚ ਨਾ ਹੈ, ਕੋਈ ਦੌਰਿਆਂ ਦੀ ਬਿਮਾਰੀ ਆ। ਕਹਿੰਦੇ ਜਦੋਂ ਦੌਰਾ ਪੈਂਦਾ ਤਾਂ ਅੱਖਾਂ ਜੀਆਂ ਚੜ੍ਹਾ ਕੇ ਕੱਟੇ ਸਫੈਦੇ ਵਾਂਗੂ ਦੌੜ ਪੈਂਦੀ ਆ ਥੱਲੇ।
1: ਉਹ ਨਾ ਨਾ, ਊਂ ਕਮਜ਼ੋਰ ਹੋਣੀ ਹੈ, ਦੌਰੇ ਤਾਂ ਸਾਡੇ ਵਾਲੀ ਭੂਰੀ ਨੂੰ ਵੀ ਪੈਂਦੇ ਸੀ, ਠੀਕ ਹੋ ਗਈ ਇਲਾਜ ਕਰਾਏ ਤੋਂ?
0: ਉਹ ਕਾਹਨੂੰ ਯਾਰ, ਕਹਿੰਦੇ ਦਿਮਾਗ ਦੀ ਕਿਸੇ ਨਸ 'ਚ ਕੋਈ ਗੜਬੜ ਹੈ, ਆਪਰੇਸ਼ਨ ਕਰਕੇ ਵੀ ਕੋਈ ਗਰੰਟੀ ਨਹੀਂ ਕਿ ਠੀਕ ਹੋਊ ਕਿ ਨਾ ਮੇਰੇ ਪੁੱਤ ਦਾ। ਸੀਟੂ ਤਾਂ ਮੁੱਕਰ ਗਿਆ, ਕਹਿੰਦਾ ਮੈਂ ਨਹੀਂ ਰੱਖਦਾ ਇਹਨੂੰ, ਇਹਦਾ ਕੀ ਪਤਾ ਦੌਰਾ ਪੈ ਕੇ ਚੁੱਲ੍ਹੇ 'ਚ ਹੀ ਡਿੱਗ ਪਏ, ਨਾਲੇ ਹਰ ਵੇਲੇ ਕੋਈ ਚਾਹੀਦਾ ਕਹਿੰਦੇ ਬਹੂ ਕੋਲੇ, ਹੁਣ ਭਲਾ

0: ਹਰ ਵੇਲੇ ਕੌਣ ਰਹੂ ਉਹਦੇ ਕੋਲੇ। ਦੋਵੇਂ ਮਾਂ ਪੁੱਤ ਦਾ ਜਰ ਸੱਚੀ ਸੂਲੀ ਟੰਗੇ ਗਏ।
1: ਕਿਉਂ ਦੱਸਿਆ ਸੀ ਨਾ ਕਿ ਭਿੰਦੀ ਭਲੀ ਨਹੀਂ ਕਰਦੀ ਸ਼ਾਮ ਕੁਰਕਿਆਂ ਤੇ।
0: ਇੱਕ ਹੋਰ ਵੀ ਆ ਗੱਲ, ਭਿੰਦੀ ਹਿੱਕ ਥਾਪੜਦੀ ਹੈ ਕਿ ਜੇ ਚਰਨੇ ਦੀ ਮਟੀ ਪਟਾ ਕੇ ਬਾਬੇ ਬਲੋਚੀ ਦੀ ਸ਼ਰਨ 'ਚ ਆ ਜਾਣ ਸੀਟੂ ਅਤੇ ਉਹਦੇ ਘਰ ਵਾਲੀ ਤਾਂ ਬਹੂ ਠੀਕ ਹੋਜੂ।
1: ਕਿਉਂ ਦੇਖਿਆ ਸਰਾਲਾਂ ਕਿਵੇਂ ਕਿੰਨੀ ਕਿੰਨੀ ਦੂਰੋਂ ਬਲੇਵਾਂ ਮਾਰਦੀ ਆਪਣੇ ਸ਼ਿਕਾਰਾਂ ਨੂੰ। ਜੇ ਸੀਟੂ ਨੇ ਮੰਨ ਲਈ ਤਾਂ ਜਿਉਣੇ ਕਿ ਦੇਰ ਸਵੇਰ ਉਹਦਾ ਘੋਗਾ ਚਿੱਤ ਕਰ ਦੇਣਗੇ। ਜੇ ਬਹੂ ਨੂੰ ਛੱਡੂ ਤਾਂ ਗਾਹਾਂ ਰਿਸ਼ਤਾ ਔਖਾ ਜੜੂ, ਜੇ ਨਹੀਂ ਛੱਡਦਾ ਤਾਂ ਬੈਠਾ ਰਹੇ ਸਿਰਾਣੇ। ਸ਼ਾਮ ਕੁਰ ਨੂੰ ਕੋਈ ਸੁੱਖ ਨਹੀਂ ਪੁੱਤ ਵਿਆਹੇ ਦਾ। ਵਾਹਿਗੁਰੂ ਬਖਸ਼ ਵਿਚਾਰੀ ਨੂੰ, ਕਰ ਰਹਿਮ, ਕਿਵੇਂ ਨਾ ਕਿਵੇਂ ਕੱਢ ਇਸ ਸਰਾਲ ਦੇ ਮੂੰਹ ਚੋਂ।
0: ਮੈਂ ਤਾਂ ਤਾਇਆ ਪੈਨਾ ਯਾਰ, ਚਿੱਤ ਨਹੀਂ ਠੀਕ ਮੇਰੇ ਪੁੱਤ ਦਾ, ਲੋੜਾ ਨਹੀਂ ਆ ਗਿਆ ਸ਼ਹੀਦਾਂ ਉੱਤੇ ਨਕਲੀ ਬਾਬੇ ਬਲੋਚੀ ਭਾਰੂ ਹੋ ਗਏ।

0: ਠੀਕ ਹੈ ਜੀ।
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਮੱਕੀ ਦੇ ਕੀੜਿਆਂ ਦੇ ਬਾਬਤ ਡਾਕਟਰ ਜਵਾਲਾ ਜਿੰਦਲ ਜਾਣਕਾਰੀਆਂ ਸਾਂਝੀਆਂ ਕਰਨਗੇ।
0: ਅੱਛਾ ਜੀ।
1: ਇੱਕ ਰੂਪਕ ਸੁਣਾਵਾਂਗੇ ਸਾਵਣ,
0: ਠੀਕ ਹੈ ਜੀ।
1: ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨਾਲ ਨਾਲ ਚੱਲਣਗੀਆਂ। ਮੌਸਮ ਦਾ ਪ੍ਰਭਾਵ ਹਾਲੇ ਤੁਹਾਨੂੰ ਪਤਾ ਹੈ, ਮਹੀਨਿਆਂ ਦੇ ਹਿਸਾਬ ਨਾਲ ਹੀ ਮੌਸਮ ਚੱਲਦਾ, ਰਲਮਾ ਮਿਲਮਾ ਜਾ ਹੈ। ਆਪਾਂ ਚੱਲੀਏ ਜੀ ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਜ਼ ਅਤੇ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਖਬਰਾਂ ਸੁਣੋਗੇ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਔਰਬਿਟਲ ਰਾਕੇਟ ਵਿਕਰਮ 1 ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਨੂੰ ਸਫਲਤਾ ਨਾਲ ਲਾਂਚ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈਰੂਟ ਏਰੋਸਪੇਸ ਟੀਮ ਨੂੰ ਲਾਂਚ ਲਈ ਵਧਾਈ ਦਿੱਤੀ ਅਤੇ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਮਹੱਤਵਪੂਰਨ ਪਲ ਦੱਸਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਜੁਮਾ ਗਾਹ ਸਥਿਤ ਸਰਹੱਦੀ ਸੁਰੱਖਿਆ ਬਲ ਚੌਕੀ ਦਾ ਦੌਰਾ ਕੀਤਾ ਅਤੇ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵਾ ਨੂੰ ਦਿੱਤਾ ਜਾਏਗਾ। ਅਤੇ ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਔਰਬਿਟਲ ਰਾਕੇਟ ਵਿਕਰਮ 1 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫਲਤਾ ਨਾਲ ਲਾਂਚ ਕੀਤਾ ਗਿਆ। ਇਹ ਲਾਂਚ ਅੱਜ ਦੁਪਹਿਰ ਬਾਅਦ 12:05 ਤੇ ਹੋਇਆ। ਇਸ ਨੂੰ ਹੈਦਰਾਬਾਦ ਸਥਿਤ ਇੱਕ ਨਿੱਜੀ ਕੰਪਨੀ ਸਕਾਈਰੂਟ ਏਰੋਸਪੇਸ ਵੱਲੋਂ ਬਣਾਇਆ ਗਿਆ ਸੀ। ਇਸ ਲਾਂਚ ਨਾਲ ਭਾਰਤ ਨੇ ਇੱਕ ਨਿੱਜੀ ਖੇਤਰ ਦੀ ਕੰਪਨੀ ਸਕਾਈਰੂਟ ਏਰੋਸਪੇਸ ਰਾਹੀਂ ਪੁਲਾੜ ਵਿੱਚ ਪੇਲੋਡ ਲਾਂਚ ਕਰਨ ਦੀ ਸਮਰੱਥਾ ਵੀ ਪ੍ਰਾਪਤ ਕਰ ਲਈ ਹੈ। ਭਾਰਤ ਦੇ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ। ਵਿਕਰਮ 1 ਭਾਰਤ ਦਾ ਪਹਿਲਾ ਨਿੱਜੀ ਤੌਰ 'ਤੇ ਵਿਕਸਿਤ ਔਰਬਿਟਲ ਲਾਂਚ ਵਾਹਨ ਹੈ। ਇਸ ਨੂੰ ਹੈਦਰਾਬਾਦ ਸਥਿਤ ਇੱਕ ਏਰੋਸਪੇਸ ਸਟਾਰਟਅਪ ਸਕਾਈਰੂਟ ਵੱਲੋਂ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਆਗਮਨ ਮਿਸ਼ਨ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਗਿਆ ਇਹ ਰਾਕੇਟ ਛੋਟੇ ਉਪਗ੍ਰਹਿਾਂ ਲਈ ਕਿਫਾਇਤੀ ਲਾਂਚ ਸੇਵਾਵਾਂ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾਕਟਰ ਵਿਕਰਮ ਸਾਰਾਭਾਈ ਦੇ ਨਾਂ 'ਤੇ ਰੱਖਿਆ ਗਿਆ ਵਿਕਰਮ 1 ਨਾਂ ਹੈ ਅਤੇ ਇਸ ਵਿੱਚ 3 ਠੋਸ ਪ੍ਰੋਪੈਲੈਂਟ ਪੜਾਅ ਅਤੇ ਇੱਕ ਤਰਲ ਇੰਜਣ ਵਾਲਾ ਰਮਨ ਇੰਜਣ ਹੈ। ਇਹ ਪੁਲਾੜ ਦੇ ਸਭ ਤੋਂ ਹੇਠਲੇ ਔਰਬਿਟ ਵਿੱਚ ਪੇਲੋਡ ਰੱਖਣ ਦੇ ਸਮਰੱਥ ਹੈ। ਇਸ ਮੌਕੇ ਇਸਰੋ ਦੇ ਚੇਅਰਮੈਨ ਵੀ ਨਾਰਾਇਣਨ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
2: आज देश में पहली बार एक निजी रॉकेट ने सफलतापूर्वक एक सैटेलाइट को उसकी कक्षा में स्थापित किया है। ये बहुत ही महत्वपूर्ण अवसर है और इससे युवाओं में आर्थिक विकास और वैज्ञानिक दृष्टिकोण की भावना बढ़ती है। वास्तव में ये बहुत ही महत्वपूर्ण क्षण है।
1: ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਇਸ ਪ੍ਰਾਪਤੀ ਲਈ ਸਕਾਈਰੂਟ ਏਰੋਸਪੇਸ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਪ੍ਰਾਪਤੀ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਨਵੀਨਤਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ।
3: ਬਹੁਤ ਬਹੁਤ ਵਧਾਈ।

0: ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਰੈਪਿਡ ਐਕਸ਼ਨ ਫੋਰਸ ਦੇ ਮੁਲਾਜ਼ਮ ਤੁਰੰਤ ਮੌਕੇ ਤੇ ਪਹੁੰਚੇ ਅਤੇ ਦੇਹਾਂ ਨੂੰ ਬਾਹਰ ਕੱਢਿਆ ਤੇ ਅੱਗ ਬੁਝਾਉਣ ਵਾਲੀਆਂ ਇਮਾਰਤਾਂ ਵਿੱਚੋਂ ਫਸੇ ਤੇ ਜ਼ਖਮੀ ਮਜ਼ਦੂਰਾਂ ਨੂੰ ਬਚਾਇਆ। ਕਈ ਅੱਗ ਬੁਝਾਊ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਗਰਮੀ ਅਤੇ ਹੁੰਮਸ ਭਰੇ ਮੌਸਮ ਤੋਂ ਬਾਅਦ ਮੌਸਮ ਵਿਭਾਗ ਨੇ ਬਲਕਿ 19 ਜੁਲਾਈ ਤੋਂ 23 ਜੁਲਾਈ ਤੱਕ ਮੌਸਮ ਦੇ ਖੁਸ਼ਗਵਾਰ ਹੋਣ ਦੀ ਉਮੀਦ ਜਤਾਈ ਏ। ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਭਲਕੇ 19 ਜੁਲਾਈ ਲਈ ਵੀ ਦੋਵਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਪੈਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਖੇਡਾਂ ਵਿੱਚ ਫੀਫਾ ਵਿਸ਼ਵ ਕੱਪ ਵਿੱਚ 3ਜੇ ਸਥਾਨ ਲਈ ਫਰਾਂਸ ਤੇ ਇੰਗਲੈਂਡ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਤੜਕੇ 2:30 ਵਜੇ ਮਾਇਆਮੀ ਸਟੇਡੀਅਮ ਵਿਖੇ ਸ਼ੁਰੂ ਹੋਏਗਾ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਦੇ ਪਹਿਲੇ ਨਿੱਜੀ ਤੌਰ 'ਤੇ ਵਿਕਸਿਤ ਔਰਬਿਟਲ ਰਾਕੇਟ ਵਿਕਰਮ-1 ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਫਲਤਾ ਨਾਲ ਲਾਂਚ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈਰੂਟ ਏਅਰੋਸਪੇਸ ਟੀਮ ਨੂੰ ਲਾਂਚ ਲਈ ਵਧਾਈ ਦਿੱਤੀ ਅਤੇ ਇਸ ਨੂੰ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਅਹਿਮ ਪਲ ਕਿਹਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਜੁਮਾਗਾਜ ਸਥਿਤ ਸਰਹੱਦੀ ਸੁਰੱਖਿਆ ਬਲ ਚੌਕੀ ਦਾ ਦੌਰਾ ਕੀਤਾ ਅਤੇ ਬਲ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵਾ ਨੂੰ ਦਿੱਤਾ ਜਾਏਗਾ। ਅਤੇ ਮੌਸਮ ਵਿਭਾਗ ਨੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ 7:40 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸਾਹਿਤ ਸੁਧਾ, ਜਿਹਦੇ ਵਿੱਚ ਅੱਜ ਦਾ ਵਿਸ਼ੇ ਹੈ ਸੰਸਕ੍ਰਿਤ ਸਾਹਿਤ ਵਿੱਚ ਵਰਖਾ ਰਿਤੂ ਦਾ ਵਰਣਨ। ਵਾਰਤਾਕਾਰ ਨੇ ਡਾਕਟਰ ਰੇਣੂ ਬਾਲਾ।
2: ਵੈਦਿਕ ਕਾਲ ਤੋਂ ਹੀ ਰਿਸ਼ੀਆਂ ਮੁਨੀਆਂ ਅਤੇ ਸੰਸਕ੍ਰਿਤ ਕਵੀਆਂ ਦੀ ਪ੍ਰਕਿਰਤੀ ਵਰਣਨ ਵਿੱਚ ਖਾਸ ਰੁਚੀ ਰਹੀ ਹੈ, ਕਿਉਂਕਿ ਪ੍ਰਕਿਰਤੀ ਅਤੇ ਮਨੁੱਖ ਦਾ ਆਪਸ ਵਿੱਚ ਬਹੁਤ ਹੀ ਡੂੰਘਾ ਸੰਬੰਧ ਹੈ। ਮਨੁੱਖ ਆਪਣਾ ਸਾਰਾ ਜੀਵਨ ਪ੍ਰਕਿਰਤੀ ਦੀ ਗੋਦ ਵਿੱਚ ਹੀ ਬਤੀਤ ਕਰਦਾ ਹੈ। ਸੰਸਕ੍ਰਿਤ ਕਵੀਆਂ ਨੇ ਅੰਨ ਪੁਜਾਉਣ ਵਾਲੀ ਇਸ ਧਰਤੀ 'ਤੇ ਦ੍ਰਿਸ਼ਟੀਗੋਚਰ ਹੋਣ ਵਾਲੇ ਹਰ ਪਦਾਰਥ, ਰੁੱਖ, ਵਨਸਪਤੀਆਂ, ਜੰਗਲ, ਪਹਾੜ, ਜੀਵ ਜੰਤੂਆਂ, ਦਿਨ, ਰਾਤ, ਸੂਰਜ, ਚੰਦਰਮਾ, ਨਦੀਆਂ, ਸਮੁੰਦਰ ਆਦਿ ਸਭ ਦਾ ਚਿੱਤਰਨ ਬਹੁਤ ਹੀ ਸੁੰਦਰ ਢੰਗ ਨਾਲ ਕੀਤਾ ਹੈ। ਇੰਨਾ ਹੀ ਨਹੀਂ, ਸਾਰੀਆਂ ਰੁੱਤਾਂ ਦੇ ਤਾਪਮਾਨ ਅਨੁਸਾਰ ਪ੍ਰਕਿਰਤੀ ਦੇ ਬਦਲਦੇ ਹੋਏ ਸਰੂਪ, ਉਸ ਦੀ ਸੁੰਦਰਤਾ ਅਤੇ ਪ੍ਰਕਿਰਤੀ 'ਚ ਹੋਣ ਵਾਲੇ ਪਰਿਵਰਤਨਾਂ ਦਾ ਵੀ ਬੜਾ ਹੀ ਮਨੋਹਾਰੀ ਅਤੇ ਦਿਲ ਟੁੰਬਵਾਂ ਵਰਣਨ ਕੀਤਾ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਦੀ ਧਰਤੀ 'ਤੇ ਕ੍ਰਮਵਾਰ 6 ਰੁੱਤਾਂ ਦਾ ਆਗਮਨ ਹੁੰਦਾ ਹੈ। ਵੇਦਾਂ ਵਿੱਚ ਰੁੱਤਾਂ ਦੀ ਉਤਪੱਤੀ ਅਤੇ ਮਹੱਤਤਾ 'ਤੇ ਚਾਨਣਾ ਪਾਇਆ ਗਿਆ ਹੈ। ਅਥਰਵ ਵੇਦ ਦੇ ਭੂਮੀ ਸੂਕਤ ਵਿੱਚ ਰੁੱਤਾਂ ਦਾ ਵਰਣਨ ਕਰਦੇ ਹੋਏ ਧਰਤੀ ਮਾਤਾ ਕੋਲੋਂ ਸੁੱਖ ਅਤੇ ਸਮਰਿੱਧੀ ਦੀ ਪ੍ਰਾਪਤੀ ਦੀ ਪ੍ਰਾਰਥਨਾ ਕੀਤੀ ਗਈ ਹੈ। ਗ੍ਰੀਸ਼ਮਸਤੇ ਭੂਮੇ ਵਰਸ਼ਾਣੀ, ਸ਼ਰਦ ਹੇ ਮੰਤਹ ਸ਼ਿਸ਼ਿਰੋ ਵਸੰਤ, ਰਿਤਵਸਤੇ ਵਿਹਿਤਾ ਹਾਏ ਨੀਏ ਰਹੋ ਰਾਤਰੇ, ਪ੍ਰਿਥਵੀ ਨੂੰ ਦੁਹਯਤਾਮ। ਇਹਨਾਂ ਰੁੱਤਾਂ ਵਿੱਚੋਂ ਵਰਖਾ ਰੁੱਤ ਦਾ ਆਪਣਾ ਇੱਕ ਖਾਸ ਮਹੱਤਵ ਹੈ। ਲੌਕਿਕ ਸਾਹਿਤ ਦੇ ਆਦਿ ਕਾਵਿ ਰਾਮਾਇਣ ਵਿੱਚ ਆਦਿ ਕਵੀ ਮਹਰਸ਼ੀ ਵਾਲਮੀਕਿ ਨੇ ਵਰਖਾ ਰੁੱਤ ਦਾ ਵਰਣਨ ਬਹੁਤ ਹੀ ਵਿਸਥਾਰ ਨਾਲ ਕੀਤਾ ਹੈ। ਸੀਤਾ ਅਪਹਰਣ ਤੋਂ ਬਾਅਦ ਸ਼੍ਰੀ ਰਾਮ ਜਦੋਂ ਬਾਲੀ ਨੂੰ ਮਾਰ ਕੇ ਸੁਗਰੀਵ ਨੂੰ ਸਿੰਘਾਸਨ 'ਤੇ ਬਿਠਾ ਕੇ ਮਾਲੇਵਾਨ ਪਰਬਤ 'ਤੇ ਰਹਿ ਰਹੇ ਸੀ ਤਾਂ ਉਸ ਵੇਲੇ ਵਰਖਾ ਰੁੱਤ ਦਾ ਸਮਾਂ ਆਪਣੀ ਚਰਮ ਸੀਮਾ 'ਤੇ ਸੀ। ਇੱਕ ਦਿਨ ਉਹ ਜਦੋਂ ਬੱਦਲਾਂ ਨੂੰ ਆਕਾਸ਼ ਵਿੱਚ ਮੰਡਰਾਉਂਦਾ ਵੇਖਦੇ ਹਨ ਤਾਂ ਉਹਨਾਂ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਸਮੇਂ ਦੀ ਸੁੰਦਰਤਾ ਨੂੰ ਵੇਖ ਕੇ ਸ਼੍ਰੀ ਰਾਮ ਲਛਮਣ ਨੂੰ ਕਹਿੰਦੇ ਹਨ ਕਿ ਬਹੁਤ ਸਾਰੇ ਜਲ ਦੀ ਪ੍ਰਾਪਤੀ ਕਰਾਉਣ ਵਾਲਾ ਪ੍ਰਸਿੱਧ ਵਰਖਾ ਰੁੱਤ ਦਾ ਸਮਾਂ ਆ ਗਿਆ ਹੈ, ਜਿਸ ਕਾਰਨ ਆਕਾਸ਼ ਵਿੱਚ ਘਣੇ ਬੱਦਲ ਛਾਏ ਹੋਏ ਹਨ। ਅਯਮ ਸਹ ਕਾਲਾ ਸੰਪ੍ਰਾਪਤ ਸਮਯੋ ਅਧੇ ਜਲਾਗਮਹ ਸੰਪਸ਼ੇ ਤਮ ਨਭੋ ਮੇਘਈ ਸੰਵ੍ਰਿਤਮ ਗਿਰੀ ਸੰਨਿਭਈ। ਮਹਰਸ਼ੀ ਵਾਲਮੀ

ਵਾਲਮੀਕੀ ਨੇ ਵਰਖਾ ਰੁੱਤ ਦੇ ਕਾਰਨ ਮਨੁੱਖਾਂ, ਜੀਵ ਜੰਤੂਆਂ, ਵਨਸਪਤੀਆਂ, ਰੁੱਖਾਂ ਆਦਿ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਹੁਤ ਹੀ ਮਨੋਹਾਰੀ ਢੰਗ ਨਾਲ ਵਰਣਨ ਕੀਤਾ ਹੈ। ਆਕਾਸ਼ 'ਚ ਛਾਈਆਂ, ਕਾਲੀਆਂ ਘਨਕੋਰ ਕਟਾਵਾਂ, ਧਾਨ ਦੀ ਫਸਲ ਨਾਲ ਹਰੀ ਭਰੀ ਧਰਤੀ, ਫਲਾਂ ਅਤੇ ਫੁੱਲਾਂ ਨਾਲ ਲੱਦੇ ਹੋਏ ਰੁੱਖਾਂ ਦਾ ਵਰਣਨ ਤਾਂ ਕੀਤਾ ਹੀ ਹੈ। ਇਸ ਦੇ ਨਾਲ ਹੀ ਆਕਾਸ਼ ਵਿੱਚ ਛਾਏ ਹੋਏ ਬੱਦਲਾਂ ਨੂੰ ਵੇਖ ਕੇ ਪਸ਼ੂ ਪਕਸ਼ੀਆਂ ਦੀਆਂ ਖੁਸ਼ੀਆਂ ਦਾ ਪ੍ਰਗਟਾਵਾ ਕਰਨ ਵਾਲੀਆਂ ਚੇਸ਼ਟਾਵਾਂ ਨੂੰ ਇੰਜ ਪ੍ਰਗਟਾਇਆ ਹੈ। ਵਹੰਤੀ ਵਰਸ਼ੰਤੀ ਨਦੰਤੀ ਭਾਂਤੀ ਧਿਆਯੰਤੀ ਨ੍ਰਿਤਯੰਤੀ ਸਮਾਸ਼ਵਸੰਤੀ ਨਦਿਓ ਘਨਾ ਮਤਗਜਾ ਵ ਨਾਂਤਹ ਪ੍ਰੀਏ ਵਿਹੀਨਹ ਸ਼ਿਖਿਨਹ ਪਲਵੰਗਮਹ। ਭਾਵ ਨਦੀਆਂ ਬਹਿ ਰਹੀਆਂ ਹਨ, ਬੱਦਲ ਪਾਣੀ ਬਰਸਾ ਰਹੇ ਹਨ, ਮਤਵਾਲੇ ਹਾਥੀ ਚਿੰਗਾੜ ਰਹੇ ਹਨ, ਜੰਗਲ ਸੁਸ਼ੋਭਿਤ ਹੋ ਰਹੇ ਹਨ। ਆਪਣੀ ਪਿਆਰੀ ਦੇ ਵਿਯੋਗ ਵਿੱਚ ਵਿਯੋਗੀ ਮਨੁੱਖ ਚਿੰਤਾ ਮਗਨ ਹਨ। ਮੋਰ ਪਹਿਲਾਂ ਪਾ ਰਹੇ ਹਨ ਅਤੇ ਬੰਦਰ ਨਿਸ਼ਚਿੰਤ ਅਤੇ ਸੁਖੀ ਹਨ। ਸਾਰੇ ਪ੍ਰਾਣੀਆਂ ਨੂੰ ਸੁੱਖ ਦੇਣ ਵਾਲੀ ਵਰਖਾ ਰੁੱਤ ਨੂੰ ਮਹਰਸ਼ੀ ਵਾਲਮੀਕੀ ਨੇ ਬਹੁਤ ਸਾਰੇ ਗੁਣਾਂ ਨਾਲ ਸੰਪੰਨ ਮੰਨਿਆ ਹੈ। ਇਮਾ ਸਫੀਤ ਗੁਣਾ ਵਰਸ਼ਾ। ਇਸ ਦੀ ਖਾਸੀਅਤ ਇਹ ਹੈ ਕਿ ਵਰਖਾ ਰੁੱਤ ਗਰਮੀ ਦੀ ਰੁੱਤ ਤੋਂ ਬਾਅਦ ਆਉਂਦੀ ਹੈ ਅਤੇ ਗਰਮੀ ਦੇ ਦੋਸ਼ਾਂ ਤੋਂ ਸਾਰਿਆਂ ਨੂੰ ਮੁਕਤ ਕਰਵਾਉਂਦੀ ਹੈ। ਰਜਾਹ ਪ੍ਰਸ਼ਾਂਤਮ ਸ ਹਿਮੋਦੇਵਾਯੁਰ ਨਿਦਾਘ ਦੋਸ਼ ਪ੍ਰਸਰਾ ਪ੍ਰਸ਼ਾਂਤ। ਰਾਮਾਇਣ ਤੋਂ ਬਾਅਦ ਰੁੱਤ ਵਰਣਨ ਦੀਆਂ ਦੋ ਧਾਰਾਵਾਂ ਹੋਂਦ ਵਿੱਚ ਆਈਆਂ। ਇੱਕ ਤਾਂ ਕਾਵਿ ਸ਼ਾਸਤਰੀਆਂ ਨੇ ਰੁੱਤ ਵਰਣਨ ਨੂੰ ਮਹਾਂਕਾਵਿ ਦਾ ਜ਼ਰੂਰੀ ਅੰਗ ਮੰਨਿਆ ਹੈ। ਇਸ ਦੇ ਮੱਦੇਨਜ਼ਰ ਸੰਸਕ੍ਰਿਤ ਕਵੀਆਂ ਨੇ ਮਹਾਂਕਾਵਿ, ਗਦ ਕਾਵਿ ਆਦਿ ਵਿੱਚ ਰੁੱਤ ਵਰਣਨ ਨੂੰ ਜਗ੍ਹਾ ਦਿੱਤੀ, ਜਿਨ੍ਹਾਂ ਵਿੱਚ ਮਹਾਂਕਵੀ ਕਾਲੀਦਾਸ, ਅਸ਼ਵਕੋਸ਼, ਭਾਰਵੀ, ਮਾਘ, ਕੁਮਾਰਦਾਸ ਅਤੇ ਗਦ ਕਾਵਿ ਦੇ ਪ੍ਰਣੇਤਾ ਮਹਾਂਕਵੀ ਬਾਣ ਭੱਟ ਦਾ ਨਾਮ ਜ਼ਿਕਰਯੋਗ ਹੈ। ਦੂਜੀ ਧਾਰਾ ਵਿੱਚ ਰੁੱਤਾਂ ਨਾਲ ਸੰਬੰਧਿਤ ਸਵਤੰਤਰ ਕਾਵਿ ਗ੍ਰੰਥ ਲਿਖੇ ਗਏ। ਇਸ ਸੰਬੰਧ ਵਿੱਚ ਸਭ ਤੋਂ ਪਹਿਲਾਂ ਮਹਾਂਕਵੀ ਕਾਲੀਦਾਸ ਨੇ ਰਿਤੂ ਸੰਹਾਰ ਨਾਮਕ ਇੱਕ ਸਵਤੰਤਰ ਖੰਡ ਕਾਵਿ ਲਿਖਿਆ, ਜਿਸ ਵਿੱਚ ਮਹਾਂਕਵੀ ਕਾਲੀਦਾਸ ਨੇ ਵਰਖਾ ਰੁੱਤ ਨੂੰ ਇੱਕ ਰਾਜਾ ਮੰਨਦੇ ਹੋਏ ਰਾਜਸੀ ਠਾਠ ਬਾਟ ਨਾਲ ਉਸ ਦੇ ਆਗਮਨ ਦੀ ਸੂਚਨਾ ਦਿੱਤੀ ਹੈ। ਸ ਸ਼ੀਕਰਾਂਭੋਧਰ ਮਤ ਕੁੰਜਰਸ ਤੜਿਤ ਪਤਾਕੋ ਸ਼ਨੀ ਸ਼ਬਦ ਮਰਦਲਹਾ ਸਮਾਗਤੋ ਰਾਜਵਦੁਧਤ ਦਿਉਤਿਰਘਨਾਗਮਹਾ ਕਾਮੀ ਜਨ ਪ੍ਰਿਯਾ ਪ੍ਰਿਯੇ। ਭਾਵ ਪਾਣੀ ਦੀਆਂ ਫੁਹਾਰਾਂ ਨਾਲ ਭਰੇ ਹੋਏ ਬੱਦਲਾਂ ਦੇ ਮਤਵਾਲੇ ਹਾਥੀ 'ਤੇ ਸਵਾਰ ਹੋ ਕੇ ਚਮਕਦੀਆਂ ਹੋਈਆਂ ਬਿਜਲੀਆਂ ਨੂੰ ਝੰਡੀਆਂ ਵਾਂਗ ਫਹਿਰਾਉਂਦੇ ਹੋਏ ਬੱਦਲਾਂ ਦੀ ਗਰਜਨਾ ਨਾਲ ਨਗਾੜੇ ਵਜਾਉਂਦਾ ਹੋਇਆ ਇਹ ਸਾਰੇ ਪ੍ਰੇਮੀਆਂ ਦਾ ਪਿਆਰਾ ਵਰਖਾ ਰੁੱਤ ਰਾਜਸੀ ਠਾਠ ਬਾਟ ਨਾਲ ਆ ਗਿਆ ਹੈ। ਵਰਖਾ ਰੁੱਤ ਵਿੱਚ ਗਰਜਦੇ ਹੋਏ ਬੱਦਲਾਂ ਨੂੰ ਵੇਖ ਕੇ ਆਪਣੇ ਖੰਭਾਂ ਨੂੰ ਫੈਲਾ ਕੇ ਝੁੰਮਦੇ ਹੋਏ ਪਹਿਲਾਂ ਪਾਉਂਦੇ ਮੋਹਰਾਂ 'ਤੇ ਪਾਣੀ ਦੇ ਭਾਰ ਨਾਲ ਝੁਕੇ ਹੋਏ ਥੋੜ੍ਹੀ ਉਚਾਈ 'ਤੇ ਬੱਦਲਾਂ ਵਿੱਚ ਨਿਕਲਦੇ ਹੋਏ ਇੰਦਰ ਧਨੁਸ਼ ਦਾ ਵਰਣਨ ਵੀ ਸ਼ਲਾਘਾਯੋਗ ਹੈ। ਵਰਖਾ ਰੁੱਤ ਵਿੱਚ ਭਾਂਤ ਭਾਂਤ ਦੇ ਖਿੜੇ ਹੋਏ ਰੰਗ ਬਿਰੰਗੇ ਫੁੱਲਾਂ ਰਾਹੀਂ ਮਗਨ ਹੋਏ ਜੰਗਲ ਦੇ ਖੇੜੇ ਨੂੰ ਮਹਾਂਕਵੀ ਕਾਲੀਦਾਸ ਨੇ ਆਪਣੀ ਕਲਪਨਾ ਨਾਲ ਸਜਾ ਕੇ ਬਖੂਬੀ ਇੰਜ ਚਿਤਰਿਤ ਕੀਤਾ ਹੈ। ਮੁਦਿਤ ਇਵ ਕਦੰਬੈਰ ਜਾਤ ਪੁਸ਼ਪ ਹੀ ਸਮੰਤਾਤ ਪਵਨ ਚਲਿਤ ਸ਼ਾਖੈ ਸ਼ਾਖੀ ਭਿਰ ਨ੍ਰਿਤਯਤੀਵ ਹਸਿਤਮ ਇਵਿਧੱਤੇ ਸੂਚੀ ਭੀ ਕੇਤਕੀ ਨਾਮ ਨਵ ਸਲਿਲ ਨਿਸ਼ੇਕ ਛਿੰਨ ਤਾਪੋ ਵ ਨਾਂਤਹ। ਭਾਵ ਜੰਗਲ ਵਿੱਚ ਚਾਰੋਂ ਪਾਸੇ ਖਿੜੇ ਹੋਏ ਕਦੰਬ ਦੇ ਫੁੱਲ ਇੰਝ ਲੱਗਦੇ ਹਨ ਜਿਵੇਂ ਕਿ ਵਰਖਾ ਦੇ ਨਵੇਂ ਜਲ ਦੇ ਨਾਲ ਗਰਮੀ ਦੂਰ ਹੋ ਜਾਣ 'ਤੇ ਜੰਗਲ ਮਗਨ ਹੋ ਗਿਆ ਹੋਵੇ। ਹਵਾ ਨਾਲ ਝੁੰਮਦੀਆਂ ਟਹਿਣੀਆਂ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਪੂਰੇ ਦਾ ਪੂਰਾ ਜੰਗਲ ਹੀ ਆਪਣੇ ਹੱਥ ਮਟਕਾ ਮਟਕਾ ਕੇ ਨੱਚ ਰਿਹਾ ਹੋਵੇ ਅਤੇ ਕੇਤਕੀ ਦੀਆਂ ਉਜਲੀਆਂ ਕਲੀਆਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਜੰਗਲ ਖਿੜਖਿੜਾ ਕੇ ਹੱਸ ਰਿਹਾ ਹੋਵੇ। ਰੁੱਤ ਵਰਣਨ ਦੀ ਇਹ ਧਾਰਾ ਆਧੁਨਿਕ ਯੁੱਗ ਵਿੱਚ ਵੀ ਪ੍ਰਚਲਿਤ ਹੈ। ਰਿਤੂ ਵਰਣਨ 'ਤੇ ਆਧਾਰਿਤ ਸ਼ਿਆਮ ਦੇਵ ਪਰਾਸ਼ਰ ਦੇ ਰਿਤੂ ਚੱਕਰ ਗ੍ਰੰਥ ਵਿੱਚ ਵਰਣਿਤ ਵਰਖਾ ਰੁੱਤ ਦਾ ਵਰਣਨ ਸਭ ਤੋਂ ਵਿਲੱਖਣ ਹੈ ਕਿਉਂਕਿ ਪਰਾਸ਼ਰ ਨੇ ਇਸ ਵਿੱਚ ਪੰਜਾਬ ਖੇਤਰ ਨਾਲ ਸੰਬੰਧਿਤ ਲੋਕਾਂ ਦੇ ਪੇਂਡੂ ਜਨਜੀਵਨ, ਖਾਣ ਪਾਨ ਅਤੇ ਕਿਸਾਨੀ ਕਿਰਤ ਦੇ ਮੱਦੇਨਜ਼ਰ ਪੈਣ ਵਾਲੇ ਪ੍ਰਭਾਵਾਂ ਨੂੰ ਵਰਖਾ ਰੁੱਤ ਦੇ ਮੁਤਾਬਿਕ ਯਥਾਰਥ ਰੂਪ ਵਿੱਚ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਵਰਖਾ ਰੁੱਤ ਦਾ ਮੌਸਮ

0: ਕਿਹੋ ਜਿਹਾ ਹੈ? ਇਸ ਬਾਰੇ ਪਾਰਾਸ਼ਰ ਕਹਿੰਦੇ ਹਨ ਕਿ ਖਿਨ ਵਿੱਚ ਪਾਣੀ, ਖਿਨ ਵਿੱਚ ਗਰਮੀ, ਹਰ ਖਿਨ ਖਿਨ ਪਸੀਨਾ, ਖਿਨ ਵਿੱਚ ਮਾਘ ਅਰਥਾਤ ਠੰਡਾ ਪ੍ਰਤੀਤ ਹੁੰਦਾ ਹੈ ਅਤੇ ਦੂਸਰੇ ਖਿਨ ਵਿੱਚ ਗਰਮੀ ਲੱਗਦੀ ਹੈ। ਕਸ਼ਣਾ ਆਪਹਾ ਕਸ਼ਣੇ ਤਾਪਹਾ ਖੇਦਹਾ ਸਵੇਦਹਾ ਕਸ਼ਣੇ ਕਸ਼ਣੇ ਕਸ਼ਣੇ ਪ੍ਰਤੀਯਤੇ ਮਾਘੋ ਨੀਧਾਗੋ ਅਥਾ ਪਰੇ ਕਸ਼ਣੇ। ਮੂਸਲਾਧਾਰ ਬਾਰਿਸ਼ ਵਿੱਚ ਘਰ ਦੇ ਪਰਨਾਲੇ ਹੇਠ ਖੜ੍ਹੇ ਹੋ ਕੇ ਨੱਚਦੇ ਟੱਪਦੇ ਨਹਾਉਂਦੇ ਹੋਏ ਬੱਚਿਆਂ ਦੀਆਂ ਖੇਡਾਂ, ਗਲੀ ਦੇ ਪਾਣੀ ਵਿੱਚ ਭੱਜਦੀਆਂ ਹੋਈਆਂ ਕੁੜੀਆਂ ਅਤੇ ਪਾਣੀ ਵਿੱਚ ਟੱਪ ਟੱਪ ਕੇ ਬੱਚਿਆਂ ਦੁਆਰਾ ਡੱਡੂਆਂ ਨੂੰ ਭਜਾਏ ਜਾਣ ਦਾ ਰੋਚਕ ਵਰਣਨ ਕਵੀ ਨੇ ਕੀਤਾ ਹੈ। ਪੰਜਾਬੀ ਲੋਕ ਖਾਣ ਪੀਣ ਦੇ ਬੜੇ ਸ਼ੌਕੀਨ ਹੁੰਦੇ ਹਨ। ਜਦੋਂ ਬਰਖਾ ਰੁੱਤ ਵਿੱਚ ਗ੍ਰਿਹਸਥ ਲੋਕਾਂ ਦੇ ਘਰਾਂ ਵਿੱਚ ਮਾਲਪੂੜੇ ਅਤੇ ਪਕੌੜਿਆਂ ਨੂੰ ਤਲਿਆ ਜਾਂਦਾ ਹੈ ਤਾਂ ਉਹਨਾਂ ਦੀ ਖੁਸ਼ਬੂ ਸਭ ਪਾਸੇ ਫੈਲ ਜਾਂਦੀ ਹੈ। ਅਤੇ ਦੂਜੇ ਪਾਸੇ ਕਵੀ ਦਾ ਕਹਿਣਾ ਹੈ ਕਿ ਬੱਦਲਾਂ ਨਾਲ ਢਕੇ ਹੋਏ ਬਰਖਾ ਰੁੱਤ ਦੇ ਮੌਸਮ ਵਿੱਚ ਤਾਂ ਛਣਿਆਂ ਦੇ ਘਰ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਬਲਦੀ। ਪੂਪਸ ਤਥਾ ਪੱਕਵਟਾ ਗ੍ਰੀਹਸਥੈ ਪਾਪਚਮਾਨਾ ਪ੍ਰਥਯੰਤੀ ਮੋਦਮ ਧੂਮਾਏ ਮਾਨੋ ਵਿਧੁਰਸਥੇ ਵਹਨਿਰ ਜਵਲਤੇ ਉਦਸ਼ਰੋਰ ਨਾ ਦੁਰਦਿਨੇ ਅਸਮਿਨ। ਬਰਖਾ ਰੁੱਤ ਵਿੱਚ ਗੀਤ ਗਾਉਂਦੀਆਂ ਪੀਂਘਾਂ ਝੂਟਦੀਆਂ ਮੁਟਿਆਰਾਂ ਦਾ ਵੀ ਜ਼ਿਕਰ ਕਵੀ ਨੇ ਕੀਤਾ ਹੈ। ਇਸ ਦੇ ਨਾਲ ਹੀ ਬਰਖਾ ਰੁੱਤ ਵਿੱਚ ਜਦੋਂ ਪਾਣੀ ਧਾਨ ਦੀ ਫਸਲ ਨੂੰ ਡੁਬਾਉਣ ਦੇ ਨੇੜੇ ਪੁੱਜ ਜਾਂਦਾ ਹੈ ਤਾਂ ਕਿਸਾਨਾਂ ਦੀ ਹਾਲਤ ਵੇਖਣਯੋਗ ਹੁੰਦੀ ਹੈ। ਉਹਨਾਂ ਦੇ ਨੇਤਰ ਹੰਝੂਆਂ ਨਾਲ ਡੁੱਬਦੇ ਜਾਂਦੇ ਹਨ। ਚੂੜਾ ਚੁੰਬੀਨੀ ਚਾਂਬੂਈਨੀ ਸ਼ਾਲੀ ਨਾਮ ਸੁਰ ਯਥਾ ਯਥਾ ਖੇਤ੍ਰਿਣੋ ਸਹਸਰੇਸ਼ੂ ਤਥਾ ਨੇਤਰੇ ਨੀ ਮੱਝਤਾ। ਇੰਝ ਅਸੀਂ ਵੇਖਦੇ ਹਾਂ ਕਿ ਸੰਸਕ੍ਰਿਤ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਬਰਖਾ ਰੁੱਤ ਦਾ ਵਰਣਨ ਬਹੁਤ ਹੀ ਸੁਚੱਜੇ ਢੰਗ ਨਾਲ ਕਰਦਿਆਂ ਇਸ ਰੁੱਤ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਬਖੂਬੀ ਉਜਾਗਰ ਕੀਤਾ ਹੈ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਤੇ ਸੁਧਾ। ਅੱਜ ਦਾ ਵਿਸ਼ਾ ਸੀ ਸੰਸਕ੍ਰਿਤ ਸਾਹਿਤ ਵਿੱਚ ਬਰਖਾ ਰੁੱਤ ਦਾ ਵਰਣਨ। ਵਾਰਤਾਕਾਰ ਸਨ ਡਾਕਟਰ ਰੇਣੂ ਬਾਲਾ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:50 ਹੋ ਰਹੇ ਨੇ। ਹੁਣ ਪੇਸ਼ ਹੈ ਸਪੋਂਸਰਡ ਪ੍ਰੋਗਰਾਮ ਯੇ ਲਮਹੇ।

0: gmail.com. I repeat, feedbackamc1@gmail.com. This program is produced and sponsored by Adventist Media Center.
1: ਹੁਣ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਯੇ ਲਮਹੇ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਈ ਜਲੰਧਰ ਕੇਂਦਰ ਹੈ।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ
1: ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 8 ਵੱਜ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਔਰ ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਪੇਸ਼ਕਸ਼ ਇਹ ਗੀਤ ਜੋ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਫਲਕ ਤੱਕ ਚੱਲ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਅਗਲੇ ਪ੍ਰੋਗਰਾਮ ਦਾ। ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਇਹਦੀ ਦਰਕਾਰ ਹੈ ਅਤੇ ਇਸ ਕਮਰਸ਼ੀਅਲ ਬ੍ਰੇਕ ਦੇ ਉਸ ਪਾਰ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ।
1: ਮੂੰਹ ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਹੈਲੋ,
3: ਯਾ ਆਇਕਰ ਵਿਭਾਗ ਹੈ। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
5: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
6: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
5: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
0: ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸਾਡਾ ਅਗਲਾ ਪ੍ਰੋਗਰਾਮ, ਜੋ ਕਿ ਹੈ ਸੁਰ ਸਰਿਤਾ। ਔਰ ਸੁਰ ਸਰਿਤਾ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਗਾਇਕ ਕਲਾਕਾਰ ਰਾਜਬੀਰ ਸਿੰਘ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗਜ਼ਲਾਂ ਸੁਣਾਵਾਂਗੇ। ਸੰਗਤ ਕਲਾਕਾਰ ਨੇ ਤਬਲੇ 'ਤੇ ਸੁਰਜੀਤ ਸਿੰਘ, ਸਾਰੰਗੀ 'ਤੇ ਸੁਖਵਿੰਦਰ ਸਿੰਘ, ਕੀਬੋਰਡ 'ਤੇ ਜੀਵਨ ਅਤੇ ਬਾਂਸਰੀ 'ਤੇ ਗੁਰਦੀਪ ਸਿੰਘ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ। ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਹ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸੱਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੈ ਪਤ ਗਵਾਈ ਵਿਣਨਾਵੈ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ

ਪੌੜੀ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੇ ਤਾਵਦੇ ਇੱਕ ਮੂਲ ਨਾ ਬੁੱਝਣੇ ਆਪਣਾ ਨਾ ਹੁੰਦਾ ਆਪ ਗਣਾਇਂਦੇ ਹੋ ਡਾਡੀ ਕਾ ਨੀ ਜਾਤ ਹੁਰੂ ਤੁਮ ਜਾ ਸਦਾਇਂਦੇ ਤਨ ਮੰਗਾਂ ਜੇ ਤੁਝੇ ਤਿਹਾਇਂਦੇ ਤਨ ਮੰਗਾਂ ਜੇ ਤੁਝੇ

ਤਨ ਕਰੇ ਹਸ਼ਾ ਧੋਏ। ਸੱਚ ਤਾਂ ਪਰਜਾਣੀਐ ਜਾਂ ਸੱਚ ਧਰੇ ਪਿਆ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੁਖ ਦਵਾਰ। ਸੱਚ ਤਾਂ ਪਰਜਾਣੀਐ ਜਾਂ ਜੁਗਤ ਜਾਣੈ ਜੀਓ ਦਇਆ ਜਾਣੈ। ਸੱਚ ਤਾਂ ਪਰਜਾਣੀ

ਕਾਮ ਨੇ ਸਭ ਪੁੱਛੀਐ ਬਹਿ ਬਹਿ ਕਰੇ ਵਿਚਾਰ, ਅੰਧੀ ਰੀਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ, ਗਿਆਨੀ ਨੱਚੇ ਵਾਜੇ ਰਵਾਵੇ ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ

ਕੌੜੀ ਪੜਿਆ ਹੋਵੇ ਗੁਨਹਗਾਰ ਤੋਂ ਵੀ ਸਾਧ ਨਾ ਮਾਰੀਐ ਜਿਹਾ ਕਹਲੇ ਕਹਲਣਾ ਤਵੇ ਹੁ ਨਾਉ ਪਚਾਰੀਐ ਐਸੀ ਕਲਾ ਨਾ ਖੇਡੀਏ ਚਿਤਰ ਕੇ ਗਿਆ ਹਾਰੀਐ ਪੜਿਆ ਤਿਉਂ ਮੀਆਂ ਵਿਚਾਰ ਗੇ ਵਿਚਾਰੀਐ ਮੁਚਲੇ ਸੋ ਗੇ ਮਾਰੀਐ ਮੁਚਲੇ ਸੋ

तुम अटल मंडल वे, भगत पाए रस जाने ओ, कब कल सो

ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਣਾ ਗਾਵੇ ਗੁਣ ਮਹਾਂਦੇਵ ਬੈਰਾਗੀ ਜਿਹਨੂੰ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋ

0: ਗੁਰ ਧਨ ਜਨਮ ਸਕਿਅਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਨਿਓ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਨਿਓ।
1: ਸਤਿਯੁਗ ਤੈ ਮਾਨਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਨਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਾਂਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫੁਰਮਾਇਓ ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦਿ ਪੁਰਖ ਫੁਰਮਾਇਓ।
2: ਗੁਣ ਗਾਵੇ ਰਵਿਦਾਸ ਭਗਤ ਜੈ ਦੇ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੈਨ ਗੁਣ ਰਵੈ ਸਹਿਜ ਆਤਮ ਰੰਗ ਮਾਣ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਔਰ ਨ ਜਾਣ ਸੁਖ ਦਿਉ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਸੁਖ ਦਿਉ ਪਰੀਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ

0: ਕੁਨ ਕਾਵੇ ਪਾਇਆਲ ਭਗਤ ਨਗਾਦ ਪਯੰਗਮ ਮਹਾਂਦਿਓ ਕੁਨ ਰਵੇ ਸਦਾ ਜੋਗੀ ਜਤ ਜੰਗਮ ਗੁਣ ਕਾਵੇ ਮੁਨ ਬਿਆਸ ਜਿਨ ਵੇਦ ਵਿਆਕਰਨ ਵਿਚਾਰ ਬ੍ਰਹਮਾ ਕੁਨ ਉਚਰੇ ਜਿਨ ਹੁਕਮ ਸਭ ਸ੍ਰਿਸ਼ਟ ਸਵਾਰ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਲ ਸੋ ਜਸ ਨਾਨਕੁਰ ਸਹਿਜ ਜੋਖ ਜਿਨ ਮਾਨਿਓ ਜਪ ਕਲ ਸੋ ਜਸ ਨਾਨਕੁਰ ਸਹਿਜ ਜੋਖ ਜਿਨ ਮਾਨਿਓ
1: ਗੁਣ ਗਾਵੇ ਨਵਨਾਥ ਤਨ ਗੁਰ ਸਾਜ ਸਮਾਇਓ ਮਾਂ ਦਾਤਾ ਗੁਣ ਰਵੇ ਜੇਨ ਚੱਕਰ ਵੇ ਕਹਾਇਓ ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ ਪਰਥਰ ਗੁਣ ਉਚਰੇ ਸਦਾ ਗੁਰਸੰਗ ਰਹੰਤੋ ਦੂਰ ਵਾ ਪੂਰਵ ਅੰਗਰੇ ਗੁਰੂ ਨਾਨਕ ਜਸ ਗਾਇਓ ਕਬ ਕਾਲ ਸੋ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ ਕਬ ਕਾਲ ਸੋ ਜਸ ਨਾਨਕ ਗੁਰ ਕਟ ਕਟ ਸਹਿਜ ਸਮਾਇਓ
2: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਣਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੈ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ੍ਰੀ ਰਾਮ ਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇਹ ਪਾਰ ਬ੍ਰਹਮ ਸੁਆਮੀ ਆਦਿ ਰੂਪ ਪੋਖਣ ਪਰਣੰ ਸਤਿ ਗੁਰ ਗੁਰ ਸੇਵ ਅਲਖ ਗਤ ਜਾ ਕੀ

अंत एक तिल नहीं पासी, जाको हो है कृपाल सो जन।

ਸਤਿਗੁਰ ਨਾਮ ਏਕਲੇ ਮਨ ਜਪੇ ਦੜੋ ਤਿੰਨ ਜਨ ਦੁੱਖ ਪਾਪੂ ਕਹੋ ਘੱਤ ਹੋਵੈ ਜੀਉ ਤਾਰਨ ਤਰਨ ਖੇਣ ਮਾਤਰ ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿੱਦ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਵੇਖੇ ਆਤਾ ਐਨ ਸਤਿਆਨ ਧਾਵੇ ਪਲਕ ਨ ਸੋਵੈ ਜੀਉ ਜਾ ਕੋ ਦੇਖ ਤ੍ਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕਲੇ ਮਨ ਜਪੈ ਦ੍ਰਿੜ ਤਿੰਨ

सात प्रगटे हो रावलोए दर्शन परस है गुरु का।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ, ਆਪਣੇ ਛੂਟਣ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ।

ਜੁਗ ਜੁਗ ਫੇਰ ਵਟਾਈਐ ਗਿਆਨੀ ਬੁੱਝੈ ਤਾ ਹੈ ਸਤ ਜੁਗਰਾ ਸੰਤੋਖਾ ਧਰਮ ਗ੍ਰੰਥ ਵਾਹੁ ਤ੍ਰੇਤੈ ਰਥ ਜਤੈ ਕਾ ਜੋਰ ਗ੍ਰੰਥ ਵਾਹੁ ਦੁਆਪਰ ਰਥ

ਔਖ ਦਾਈ ਅਲਹੁ ਭਇਆ। ਨੀਲ ਬਸਤਰ ਲਏ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣ ਤਿੰਨ ਚਾਰ ਵਿਚਾਰ। ਭਾਉ ਭਗਤ ਕਰਨੀ ਸਦਾਏ, ਤੋ ਨਾਨਕ ਮੋਖ ਅੰਤਰ ਪਾਏ ਪੁੜੀ।

ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਨਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੈ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਿਰਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ।

0: ਸੀਸ ਨਿਵਾਇਆ ਕਿਆ ਥੀਐ ਜਾਰਦਕ ਸੁਧੇ ਜਾਏ ਮਹੱਲਾ ਪਹਿਲਾ।
1: ਪਰ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਪੂਖਣ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਤਿਲਕ ਲਾਟੰ ਦੋਏ ਧੋਤੀ ਬਸਤਰ ਕਪਾਟੰ।

ਪੌੜੀ ਕੱਪੜੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਪੌੜੀ ਕੱਪੜੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੂਜਕ ਚਾਲਿਆ ਤਾਂ ਦਿਸ਼ਾ ਖਰਾ ਡਰਾਵਣਾ, ਕਰਿਓ ਗਨ ਪਛੋਤਾਵਣਾ।

0: ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਕਹਤ ਨਾ ਇਹੋ ਟੁੱਟੈ ਨਾ ਇਹੋ ਜਲੈ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਇਹੋ ਜਲੈ ਨਾ ਜਾਏ ਧਨ ਸਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੁਲਣ ਆਇਆ ਬੈ ਚੌਕੇ ਪਾਇਆ ਸਿਖਾ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਆ ਛੱਡ ਪਿਆ ਵੇਤ ਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਜੀ ਨਾਲ ਤੱਕ ਕਪਾਹ ਕੱਤੀਏ ਬਾਹਮਣ ਵੱਟੇ ਆਏ ਕੋਹ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾ ਮੰਨਿਆ ਪਤਿ ਉਪਜੈ ਸਾਲਾਹੀ ਸੱਚ ਸੂਤ ਦਰਗੈ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਪਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤੱਗਾ ਆਪੇ ਵੱਤੈ ਵਟ ਧਾਗੈ ਅਵਰਾ ਘੱਤੈ ਲੈ ਪਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ

ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੇ ਵਾਹਿਗੁਰੂ।

ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰੇ

ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਨ ਅੰਦਬਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰ

ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚੇਤੇ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਜਿਹੇ

ਰਾਜ ਨ ਕੋਇ, ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ ਪੌੜੀ ਸਭ ਕੁਆ।